ਕਿਹੜੇ ਜਪਦੇ, ਮੁੱਖ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ ਵਾ ਉਹ ਕਾਰਜ ਲਈ ਜਿਹਨੂੰ ਸਾਨੂੰ ਆਰੰਭ ਜਿਹਦੇ ਲਈ ਆਏ ਅਸੀਂ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣਗੀ। ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਸਮਝ ਲਓ ਆਰੰਭ ਕਾਜ ਰਚਾ ਦਿੱਤਾ ਵਾ, ਤੇ ਫਿਰ ਸਤਿਗੁਰ ਨੇ ਕਾਰਜ ਪੂਰਾ ਕਰ ਦੇਣਾ ਇਸ ਲੋਕ ਦਾ ਵੀ ਪਰਲੋਕ ਦਾ ਵੀ। ਜਿਹਨੂੰ ਕਹਿੰਦੇ ਸਤਿਗੁਰ ਗੁਰ ਪੂਰਾ ਅਰਾਧੋ, ਵਾਹਿਗੁਰੂ ਨੂੰ ਕਿਹਾ ਵਾਹ ਅਰਾਧਣਾ ਦਾ ਬੜੇ ਧਿਆਨ ਨਾਲ ਜਪਣਾ ਤੇ ਸੁਣਨਾ। ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਇਆ ਵਡਭਾਗੀ, ਮਨ ਹਰ ਹਰ। ਇਹ ਮਿੱਠਾ ਲੱਗਣ ਲੱਗ ਪੈਣਾ, ਪਹਿਲਾਂ ਨਹੀਂ ਲੱਗਦਾ, ਜਦੋਂ ਸ਼ੁਰੂ ਕਰਦੇ ਹਾਂ ਨਾ ਥੱਕ ਜਾਂਦੇ ਹਾਂ, ਪਰ ਜਦੋਂ ਲੱਗ ਪਾਓ ਨਾ ਫਿਰ ਰਸ ਆਉਣਾ ਸ਼ੁਰੂ ਹੋ ਜਾਂਦਾ। ਇਹ ਗੁਰਮੁਖ ਪਿਆਰੇ ਬਾਬਾ ਮਸਕੀਨ ਜੀ ਕਹਿੰਦੇ ਹੁੰਦੇ, ਕਹਿੰਦੇ ਜਿਹੜੀ ਪਹਿਲੀ ਪੌੜੀ ਆ ਨਾ ਜਪਜੀ ਸਾਹਿਬ ਦੀ, ਉਹ ਕਹਿੰਦੇ ਅਲੂਣੀ ਸਿਲ ਚੱਟਣ ਵਾਲੀ ਗੱਲ ਆ। ਅਲੂਣੀ ਸਿਲ, ਇੱਕ ਸਿਲ ਹੁੰਦੀ ਹੈ ਨਾ, ਸਿਲ ਕਹਿੰਦੇ ਪੱਥਰ ਨੂੰ, ਜੇ ਉਹ ਲੂਣ ਵਾਲੀ ਹੋਵੇ ਤਾਂ ਚੱਟ ਲਾਂਗੇ ਆਪਾਂ, ਅਤੇ ਜੇ ਪੱਥਰ ਨੂੰ ਚੱਟੋਗੇ ਤਾਂ ਛਿੱਲੀ ਜਾਂਦੀ ਹੈ। ਪਹਿਲੀ ਪੌੜੀ ਕਮਾਉਣੀ ਜਿਹੜੀ ਹੈ ਨਾ ਬੜੀ ਔਖੀ ਹੈ, ਅਤੇ ਜਿਹੜਾ ਇੱਕ ਪਹਿਲੀ ਪੌੜੀ ਚੜ੍ਹ ਗਿਆ ਨਾ ਸਾਰੀਆਂ ਪੌੜੀਆਂ ਚੜ੍ਹ ਜੂਗਾ। ਏ ਤਰਾਹ ਪੱਤ ਪਵੜੀਆਂ ਚੜ੍ਹੀਏ ਹੋਏ ਅਕੀਸ। ਇਹ ਪਹਿਲਾਂ ਪਹਿਲਾਂ ਜਦੋਂ ਲੱਗਦੇ ਹਾਂ ਨਾ ਆਪਾਂ, ਅਤੇ ਆਪਣੀ ਆਦਤ ਹੁੰਦੀ ਹੈ ਗੱਲਾਂ ਕਰਨ ਦੀ, ਗੁਰੂ ਘਰ ਆ ਕੇ ਵੀ ਕਰੀ ਜਾਂਦੇ ਹਾਂ ਬਾਹਰ ਵੀ, ਹੈ ਨਾ, ਉਹ ਸਾਨੂੰ ਆਦਤ ਜਾਂਦੀ ਨਹੀਂ ਗੀ। ਪਰ ਜਦੋਂ ਸੰਗਤ 'ਚ ਬੈਠਣਾ ਨਾ ਅੰਦਰ ਸਤਿਗੁਰ ਦੀ ਹਜ਼ੂਰੀ 'ਚ, ਉਹ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਸੰਗਤ 'ਚ ਆ ਕੇ ਵਾਹਿਗੁਰੂ ਅੱਖਾਂ ਬੰਦ ਕਰਕੇ ਜਿੱਥੇ ਇਹਦੇ ਤਿੱਥੇ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬੁਲਾਈਏ, ਬੁਲਾਉਣਾ ਹੁੰਦਾ ਜਪਣਾ, ਕਿਤੇ ਉੱਥੇ ਜਾ ਕੇ ਬਹਿ ਜਾ ਕਰੋ ਅਤੇ ਉੱਥੇ ਜਪਿਆ ਕਰੋ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਇੱਥੇ ਹੋਰ ਕੋਈ ਕੰਮ ਨਹੀਂ, ਜਦੋਂ ਸੰਗਤ 'ਚ ਆਏ ਹੋ ਬੈਠੇ ਹੋ ਅਤੇ ਉਦੋਂ ਜੇ ਗੁਰਮੁਖ ਜਪ ਰਿਹਾ ਤਾਂ ਨਾਲ ਸ਼ੁਰੂ ਕਰ ਦਿਓ। ਇਹਨੂੰ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਅਤੇ ਕੰਮ ਉਹ ਕਰਨਾ ਚਾਹੀਦਾ ਨਾ ਜਿਹੜਾ ਉੱਚਾ ਹੁੰਦਾ। ਤਾਂ ਹੀ ਉਹਨਾਂ ਨੇ ਕਿਹਾ ਸੀਗਾ, ਹੈ ਨਾ, ਸ਼੍ਰੀ ਰਾਮ ਨਾਮਾ ਉਚਰ ਮਨਾ ਉਚਰ। ਕਈ ਬੋਲਦੇ ਨੀਗੇ, ਉਚਰਨ ਤਾਂ ਸਮਝ ਲੱਗਦੀ ਪੰਜਾਬੀ ਪਿਓਰ, ਉਚਰਨਾ ਹੁੰਦਾ ਬੋਲਣਾ। ਕਹਿੰਦੇ ਸ਼੍ਰੀ ਰਾਮ ਨਾਮਾ ਉਚਰ ਮਨਾ, ਵਾਹਿਗੁਰੂ। ਜੇ ਨਹੀਂ ਉਚਰਦਾ ਤਾਂ ਫਿਰ ਆਗੇ ਜਮਦਲ ਬਿਖਮ ਖਣ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁੱਖ ਚੋਟਾਂ ਖਾਏਗਾ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁੱਖ ਲੈ ਕੇ ਜਾਏਗਾ। ਇੱਕ ਜਮ ਨਹੀਂ ਬੜਾ ਦਾਲ ਆ, ਕਹਿੰਦੇ ਬੜਾ ਉਹ ਔਖਾ ਕਰਨਗੇ ਤੈਨੂੰ। ਤੂੰ ਆਇਆ ਵਾ ਹੁਣ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ, ਸੰਤਾਂ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ, ਧੰਨ ਧੰਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰਗਾਹ ਸੋਏ। ਪਰ ਕਹਿੰਦੇ ਵਿਰਲੇ ਆ, ਤੁਸੀਂ ਵਿਰਲੇ ਬੈਠੇ ਹੋ। ਇਹ ਵਾਪਾਰ ਵਿਰਲਾ ਵਾਪਾਰ ਏ, ਨਾਨਕ ਤਾਂ ਕਹਿ ਸੱਦ ਬਲਹਾਰ। ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਣਾ ਜਿਹੜੇ ਵਪਾਰ ਕਰਦੇ ਨੇ, ਵਣਜ ਕਰੋ ਵਣ ਜਾ ਰਹੇ ਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿਵੇ ਨਾਲ, ਭਾਈ ਰੇ ਰਾਮ ਕਹੋ ਚਿੱਤ ਲਾਏ। ਹੁਣ ਅੱਖਾਂ ਬੰਦ ਕਰਕੇ ਚਿੱਤ ਬਣਦਾ ਮਨ ਸਾਡਾ, ਅੱਖਾਂ ਬੰਦ ਕਰ ਲਓ ਆਪਾਂ ਕਹੀਏ ਭਾਈ ਰੇ, ਆਪਾਂ ਨੂੰ ਕਹਿ ਰਹੇ ਸਤਿਗੁਰੂ, ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ, ਸ਼ੋ ਦੇਖੇ ਪਤਿਆ। ਕਹਿੰਦਾ ਖੁਸ਼ ਹੋ ਜਾਵੇ ਇਹ ਜਦੋਂ ਨਾਮ ਦਾ ਧੰਨ ਲੈ ਕੇ ਜਾਓਗੇ। ਵਾਹਿਗੁਰੂ।

그럼 ਸਤਗੁਰ ਗੁਰ ਪੂਰਾ ਅਰਾਧੋ ਸਭ ਕਿਲਵਿਖ ਪਾਪ ਗਵਾਇਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਓ।

Hayır. Hayır. Ay, gırı. Ay, gırı. Ay, gırı. Ay, gırı. Ay, gırı. Ay, gırı. Ay, gırı. Ay. ਹੁਣ ਫਿਰ ਸਿਮਰਨ ਦੇ ਕੀ ਲਾਭ ਨੇ ਜੋ ਵਾਹਿਗੁਰੂ ਗੁਰਮੰਤਰ ਤੁਸੀਂ ਜਪ ਰਹੇ ਹੋ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰ ਗੁਰਮੰਤਰ ਦ੍ਰਿੜਾਇ ਇਹ ਗੁਰਮੰਤਰ ਨੂੰ ਦ੍ਰਿੜ ਕਰਨਾ ਦ੍ਰਿੜ ਹੁੰਦਾ ਪੱਕਾ ਮਨ 'ਚ ਵਸਾ ਲੈਣਾ ਥੋੜ੍ਹਾ ਬਹੁਤੇ ਨਾਲ ਨਹੀਂ ਦ੍ਰਿੜ ਕਰਨਾ ਦ੍ਰਿੜ ਉਹਦੇ ਲਈ ਫਿਰ ਮੁਸ਼ਕਤ ਘਾਲਣੀ ਪੈਂਦੀ ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਜਿਹਨੇ ਇਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁੱਖ ਉਜਲੇ ਤੁਹਾਡੇ ਨਾਲ ਕਿੰਨਿਆਂ ਨੇ ਛੁੱਟ ਜਾਣਾ ਜੇ ਤੁਸੀਂ ਦ੍ਰਿੜ ਕਰ ਲਓਗੇ ਇੱਥੋਂ ਹੀ ਸਤਿਗੁਰੂ ਸੁਖਮਨੀ ਸਾਹਿਬ ਸ਼ੁਰੂ ਕਰਦੇ ਆ ਉੱਥੇ ਸਿਮਰਨ ਲਿਖਿਆ ਸਿਮਰ ਸਿਮਰ ਸਿਮਰ ਸੁੱਖ ਪਾਵੋ ਕੱਲ ਕਲੇਸ਼ ਧੰਨਵਾਦ ਕੱਲ ਕਲੇਸ਼ ਸਾਡੇ ਥਾਟਸ ਨੇ ਸਾਰਾ ਦਿਨ ਸੋਚਾਂ ਚੱਲਦੀਆਂ ਰਾਤ ਨੂੰ ਸੁਪਨੇ ਬਣ ਜਾਂਦੇ ਨਾ ਦਿਨੇ ਸੁਖੀ ਨਾ ਰਾਤ ਨੂੰ ਆਪਾਂ ਸਿਮਰਨ ਕਰਦੇ ਨਹੀਂ ਗੇ ਜਿੰਨਾ ਚਾਹੀਦਾ ਵਾ ਅੱਠ ਕੁ ਦਿਨਾਂ ਬਾਅਦ ਆਉਂਦੇ ਹਾਂ ਨਾ ਦੋ ਕੁ ਦਿਨ ਸਤਿਗੁਰੂ ਕਹਿੰਦੇ ਨਿੱਤ ਜਪੀਏ ਸਾਸ ਗਰਾਸ ਨਾਉ ਪਰਵਤਗਾਰ ਵਾਹਿਗੁਰੂ ਨਿੱਤ ਜਪੀਏ ਸਵਾਸ ਗਰਾਸ ਉਠਤ ਬੈਠਤ ਸੋਵਤ ਨਾਮ ਇੱਥੇ ਤਾਂ ਆਪਾਂ ਅਭਿਆਸ ਤਾਂ ਕਰਦੇ ਹਾਂ ਨਾ ਕਿ ਸਾਨੂੰ ਪੱਕਾ ਪਰਪੱਕ ਹੋ ਜਾਵੇ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਕਿ ਪ੍ਰੈਕਟਿਸ ਕਰੀਏ ਇਹਨੂੰ ਨਾਮ ਅਭਿਆਸ ਵੀ ਕਹਿੰਦੇ ਅਭਿਆਸ ਹੁੰਦਾ ਪ੍ਰੈਕਟਿਸ ਕਰਨੀ ਜਦੋਂ ਵਾਰ ਵਾਰ ਜਪਾਂਗੇ ਤਾਂ ਫਿਰ ਸਾਨੂੰ ਭੁੱਲੇਗਾ ਨਹੀਂ ਘਰਾਂ 'ਚ ਜਾ ਕੇ ਕੰਮ 'ਤੇ ਜਾ ਕੇ ਵੀ ਇਹ ਫਿਰ ਰਸਨਾ 'ਤੇ ਵਸ ਜਾਂਦਾ ਵਾ ਪ੍ਰਭ ਕਾ ਸਿਮਰਨ ਸਭ 'ਤੇ ਉੱਚਾ ਪ੍ਰਭ ਕੇ ਸਿਮਰਨ ਉਧਰੇ ਅਸੀਂ ਇਕੱਲਾ ਪੜ੍ਹਦੇ ਹਾਂ ਕਰਦੇ ਨਹੀਂ ਪ੍ਰਭ ਕੇ ਸਿਮਰਨ ਤਿਸ਼ਨਾ ਬੁੱਝੇ ਪ੍ਰਭ ਕੇ ਸਿਮਰਨ ਸਭ ਕੁਛ ਸੁੱਝੇ ਸਭ ਕੁਛ ਹੁੰਦਾ ਅੰਦਰੋਂ ਪ੍ਰਕਾਸ਼ ਦੇ ਦਰਸ਼ਨ ਕਰਨੇ ਨਾਮ ਨੂੰ ਸੁਣਨਾ ਸੰਤ ਸੰਗ ਅੰਤਰ ਪ੍ਰਭ ਡੇਠਾ ਨਾਮ ਪ੍ਰਭੂ ਕਾ ਇੱਥੋਂ ਤੱਕ ਲੈ ਜਾਣਾ ਸਤਿਗੁਰਾਂ ਨੇ ਇਹ ਸਿਮਰਨ ਨੇ ਤੁਹਾਨੂੰ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਧਰੇ ਮੂਚਾ ਪ੍ਰਭ ਕੇ ਸਿਮਰਨ ਤਿਸ਼ਨਾ ਬੁੱਝੇ ਪ੍ਰਭ ਕੇ ਸਿਮਰਨ ਸਭ ਕੁਛ ਸੁੱਝੇ ਪ੍ਰਭ ਕੇ ਸਿਮਰਨਾ ਹੀ ਜੰਮ ਤਰਾਸਾ ਵੇਖੋ ਕਿੱਡੀ ਵੱਡੀ ਗਰੰਟੀ ਹੈ ਜੇ ਆਪਾਂ ਕਰ ਲਈਏ ਬੋਲਣਾ ਹੀ ਹੈ ਨਾ ਆਪਾਂ ਬੋਲਦੇ ਨਹੀਂ ਵਾਹਿਗੁਰੂ ਬੋਲਣਾ ਔਖਾ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਹਿੰਦੇ ਗੱਲਾਂ ਦਿੰਦੀਆਂ ਮਰਜ਼ੀ ਬਾਹਰ ਆਪਾਂ ਕਰੀ ਜਾਈਏ ਜਾ ਕੇ ਉਦੋਂ ਥੱਕਦੇ ਨੀਗੇ ਆਖਾਂ ਜੀਵਾਂ ਵਾਹਿਗੁਰੂ ਜੇ ਮੈਂ ਕਹਿੰਦਾ ਵਾਂ ਤਾਂ ਮੇਰਾ ਜੀਵਨ ਆ ਵਿਸਰੇ ਮਰ ਜਾਂ ਅੱਗੇ ਕੀ ਹੈ ਆਖਣ ਔਖਾ ਸੱਚਾ ਨਾ ਉਹ ਕਹਿੰਦੇ ਬੜਾ ਔਖਾ ਤਾਂ ਹੀ ਨਹੀਂ ਨਾ ਕਹਿੰਦੇ ਬੋਲਦੇ ਨਹੀਂ ਅਸੀਂ ਹੈ ਨਾ ਆਖਣ ਔਖਾ ਪਰ ਜੇ ਤੁਸੀਂ ਬੋਲਣ ਲੱਗ ਪਏ ਨਾ ਫਿਰ ਭੁੱਖ ਲੱਗ ਜਾਣੀ ਸੱਚੇ ਨਾਮ ਕੀ ਲੱਗ ਗਏ ਭੁੱਖ ਤੇ ਜੇ ਭੁੱਖਾ ਰਹਿ ਗਿਆ ਨਾਮ ਤੋਂ ਉਹ ਤਾਂ ਭੁੱਖ ਹੈ

ਵਾਹਿਗੁਰੂ ਵਾਹਿਗੁਰੂ ਜੀ ਜੰਮਣ ਮਰਨ ਚ ਨਹੀਂ।

ਅਜੂਨੀ ਸਾਹਿਬਾਨ ਅਕਾਲ ਹੁੰਦੇ ਜਿਹੜੇ ਜੰਮਦੇ ਮਰਦੇ ਨਹੀਂ, ਤੇ ਕਹਿੰਦੇ ਜਿਹੜਾ ਉਹਨਾਂ ਦਾ ਨਾਮ ਜਪੇਗਾ ਨਾ, ਪੰਜਵੇਂ ਪਾਤਸ਼ਾਹ ਕਹਿੰਦੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਤੁਸੀਂ ਮਨਾ ਰਹੇ ਹੋ, ਉਹ ਕਹਿੰਦੇ ਜੇ ਤੁਸੀਂ ਉਹਦਾ ਸਿਮਰਨ ਕਰੋਗੇ ਨਾ ਤੇ ਤੁਹਾਨੂੰ ਵੀ ਉਹ ਜੰਮਣ ਮਰਨ ਤੋਂ ਰਹਿਤ ਕਰ ਦੇਣਗੇ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੁੱਖ ਜੰਮ ਨਸ। ਅਸੀਂ ਪੜ੍ਹਦੇ ਹਾਂ ਕਰਦੇ ਨਹੀਂ। ਪ੍ਰਭ ਕਹਿ ਸਿਮਰਨ ਕਾਲ ਪਰ ਹਰੇ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗੇ, ਪ੍ਰਭ ਕਹਿ ਸਿਮਰਨ ਆਉਂਦੇ ਨਾ ਜਾਗੇ। ਇਹ ਸੁੱਤਾ ਹੋਇਆ ਮਨ ਸਾਡਾ ਇਹ ਜਾਗ ਜਾਏਗਾ। ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਏ। ਇਹਨੂੰ ਕਿਹਾ ਸਭ ਤੋਂ ਵੱਡਾ ਨਿਰਮਲ ਕਰਮ, ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ। ਹਰ ਵਾਹਿਗੁਰੂ ਨੂੰ ਕਿਹਾ ਜਿਹੜਾ ਜਪ ਰਹੇ ਹੋ, ਨਿਰਮਲ ਕਰਮ ਕਰ ਰਹੇ ਹੋ ਤੁਸੀਂ, ਕਿੱਡੇ ਭਾਗਾਂ ਵਾਲੇ ਹੋ। ਹਰ ਕੋ ਨਾਮ ਜਪ ਨਿਰਮਲ ਕਰਮ। ਪ੍ਰਭ ਕਾ ਸਿਮਰਨ ਸਭ ਦੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ, ਪ੍ਰਭ ਕੇ ਸਿਮਰਨ ਤਿਸ਼ਨਾ ਬੁੱਝੇ, ਪ੍ਰਭ ਕੇ ਸਿਮਰਨ ਸਭ ਕੁਝ ਸੁੱਝੇ, ਪ੍ਰਭ ਕੇ ਸਿਮਰ ਨਾ ਹੀ ਜੰਮ ਤਰਾਸਾ। ਵੇਖੋ ਕਿੱਡੀ ਵੱਡੀ ਗਰੰਟੀ। ਪਰ ਮੰਨ ਲਿਆ ਕਰੋ, ਆਪਾਂ ਮੰਨਦੇ ਨਹੀਂ ਗੇ, ਬਸ ਪੜ੍ਹੀ ਜਾਂਦੇ ਹਾਂ, ਬਾਣੀ ਨੂੰ ਵਿਚਾਰਦੇ ਨਹੀਂ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਜੇ ਉਹਨਾਂ ਲਿਖ ਦਿੱਤਾ ਨਾ ਪ੍ਰਭ ਕੇ ਸਿਮਰ ਨਾ ਹੀ ਜੰਮ ਤਰਸ, ਪ੍ਰਭ ਕੇ ਸਿਮਰਨ ਪੂਰਨ ਆਸਾ ਕੀ ਕਾਂਖੀ ਏਕ, ਤੁਹਾਨੂੰ ਦਰਸ਼ਨ ਵੀ ਹੋ ਜਾਣੇ, ਨਾਮ ਵੀ ਸੁਣਨਾ ਵਾ ਤੇ ਜੰਮ ਵੀ ਨੇੜੇ ਨਹੀਂ ਆਉਣੀ। ਇਹ ਗਰੰਟੀ ਦੇ ਰਹੇ ਪੰਜਵੇਂ ਪਾਤਸ਼ਾਹ ਜਿਹਨਾਂ ਦਾ ਸ਼ਹੀਦੀ ਦਿਹਾੜਾ ਮਨਾ। ਜੇ ਆਪਾਂ ਉਹਨਾਂ ਦੀਆਂ ਗੱਲਾਂ ਮੰਨਣੀਆਂ ਹੀ ਨਹੀਂ, ਹੈ ਨਾ, ਪੁਰਬ ਸਾਡੇ ਤਾਂ ਹੀ ਸਫਲ ਆ ਨਾ ਜਿਹੜੇ ਮਨਾਉਂਦੇ ਅਸੀਂ, ਵੀ ਜੇ ਸਤਿਗੁਰੂ ਸਾਨੂੰ ਕਹਿ ਰਹੇ ਨੇ ਉਹ ਮੰਨ ਲਈਏ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮੰਨ, ਪ੍ਰਤੱਖ ਗੁਰੂ ਨਿਸਤਾਰ। ਇਹਦੇ ਪ੍ਰਤੱਖ ਤਰ ਜਾਓਗੇ ਤੁਸੀਂ, ਨਿਸਤਾਰੇ ਹੁੰਦਾ 84 ਲੱਖ ਜੂਨਾਂ ਤੋਂ ਨਿਕਲ ਜਾਣਾ। ਭਵ ਜਲ, ਇਸੇ ਸ਼ਬਦ ਨੇ ਕੱਢਣਾ, ਭਵ ਜਲ ਵਿਖਮ ਅਸਗਾ, ਗੁਰ ਸ਼ਬਦੀ ਪਾਰ ਪਾਏ। ਵਾਹਿਗੁਰੂ ਨਾਮ ਆਪਾਂ ਸਿੱਧਾ ਹੀ ਪੜ੍ਹ ਲੈਂਦੇ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ। ਹੁਣ ਚੜ੍ਹਨ ਦਾ ਤਰੀਕਾ ਵਾ, ਜਦੋਂ ਤੁਸੀਂ ਬੋਲਦੇ ਹੋ ਉਹਨੂੰ ਪੂਰਾ ਸੁਣੋ, ਗਾ ਵੀ ਹੈ ਸੁਣੀਏ, ਮਨ ਰੱਖੀਏ, ਪਿਆਰ ਪਾ ਲਓ ਵਾਹਿਗੁਰੂ। ਜੇ ਤੇ ਫੁਰਨਾ ਨਹੀਂ ਆਇਆ ਕੋਈ, ਵਾਹਿਗੁਰੂ ਵਾਹਿਗੁਰੂ, ਤੇ ਫਿਰ ਜਹਾਜ਼ 'ਤੇ ਚੜ੍ਹ ਗਏ। ਅਤੇ ਜੇ ਮਨ ਵਿਚਾਰਾਂ 'ਚ ਹੀ ਰਿਹਾ ਤੇ ਫਿਰ ਜਹਾਜ਼ ਹੀ ਚਲਾਈ ਜਾਂਦੇ ਹੋ, ਚੜ੍ਹਦੇ ਨਹੀਂ ਤੁਸੀਂ। ਜੇ ਫੁਰਨਾ ਨਾ ਆਇਆ ਕੋਈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ। ਹਾਂ, ਉੱਧਰ ਮਾਇਆ ਦੇ ਜਹਾਜ਼ 'ਤੇ ਚੜਿਆ ਹੋਇਆ ਹੈ ਮਨ ਸਾਡਾ, ਸੋਚਾਂ ਜਿਹੜੀਆਂ ਉਹ ਮਾਇਆ ਦਾ ਜਹਾਜ਼ ਹੈ, ਉਹਦੇ ਤੋਂ ਲਾਹ ਕੇ ਤਾਂ ਆਪਾਂ ਇਸ ਜਹਾਜ਼ 'ਤੇ ਚੜ੍ਹਾ ਦੇਣਾ, ਹੈ ਨਾ। ਸਤਿਗੁਰੂ ਹੈ ਬੋਹਿਥਾ, ਬੋਹਿਥਾ ਹੁੰਦਾ ਵੱਡਾ ਸਮੁੰਦਰੀ ਜਹਾਜ਼। ਸਤਿਗੁਰੂ ਹੈ ਬੋਹਿਥਾ, ਸ਼ਬਦ ਲੰਘਾਵਣ ਹਾਰ, ਤਿੱਥੇ ਪਾਉਣ ਨਾ ਪਾਵਕੋ, ਨਾ ਜਲ ਨਾ ਆਕਾਰ, ਗੁਰਮੁਖ ਲੰਘੇ ਸੇ ਪਾਰ ਪਏ, ਸੱਚੇ ਸਿਉਂ ਦੇ ਬੁਲਾਏ। ਜੋੜਨਾ ਵਾ ਮਨ, ਆਵਾ ਗਾਉਣ ਨਵਾਰਿਆ, ਜੋਤੀ ਜੋਤ ਮਿਲਾਏ, ਸੰਤ ਸੰਗ ਅੰਤਰ ਪ੍ਰਭ ਡੇਠਾ, ਨਾਮ ਪ੍ਰਭੂ ਗਾ। ਵੇਖੋ ਕਿੱਥੇ ਸਤਿਗੁਰ ਲੈ ਜਾਂਦੇ ਸਾਨੂੰ। ਇਹ ਆਪਾਂ ਤਾਂ ਵਿਚਾਰ ਕਰ ਰਹੇ ਨਾਲ ਨਾਲ ਵੀ ਸਾਨੂੰ ਪਤਾ ਵੀ ਲੱਗੇ ਵੀ ਸਿਮਰਨ ਕਿਉਂ ਕਰਨਾ ਵਾ, ਹੈ ਨਾ। ਕਈ ਪੁੱਛ ਲੈਂਦੇ ਆ ਕੀ ਫਾਇਦਾ, ਹੈ ਨਾ, ਕਈ ਪਸੰਦ ਨਹੀਂ ਕਰਦੇ ਵਾਰ ਵਾਰ ਜਪਣ ਨੂੰ, ਹੈ ਨਾ। ਅਤੇ ਪੰਜਵੇਂ ਪਾਤਸ਼ਾਹ ਕਹਿੰਦੇ ਜਿਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ, ਸ਼ਹੀਦੀ ਦਿਹਾੜਾ ਮਨਾਇਆ ਤਾਂ ਹੀ ਸਫਲ ਹੈ ਜੇ ਉਹਨਾਂ ਦੇ ਬਚਨ ਮੰਨਾਂਗੇ। ਉਹ ਕਹਿੰਦੇ ਬਾਰੰਗ ਬਾਰ ਬਾਰ ਪ੍ਰਭ ਜਪੀ, ਬਾਰੰਗ ਬਾਰ, ਕਿਉਂ ਬਾਰ ਬਾਰ ਜਪੋਗੇ ਤਾਂ ਫੁਰਨੇ ਰੁਕਣੇ ਆ, ਇਹ ਕੂੜ ਦੀ ਪਾਲ ਟੁੱਟਣੀ ਨਹੀਂ ਗੀ ਜਿੰਨਾ ਚਿਰ ਤੁਸੀਂ ਵਾਰ ਵਾਰ ਨਹੀਂ ਵਾਹਿਗੁਰੂ ਨੂੰ ਮਨ 'ਚ ਵਸਾਉਂਦੇ। ਅੱਖਾਂ ਬੰਦ ਕਰਕੇ ਵਸਾਓ, ਵਾਹਿਗੁਰੂ

ਇਹ ਜਪਦਿਆਂ ਜਪਦਿਆਂ ਤੁਹਾਡੇ ਮਨ ਨੇ ਸਾਧਿਆ ਜਾਣਾ ਸਾਧਿਆ ਜਾਣਾ ਹੁੰਦਾ ਜਦੋਂ ਪੰਜਾਂ ਤੋਂ ਖਿਹੜਾ ਛੁੱਟ ਜਾਂਦਾ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਿਮੇਵ ਨਾਨਕ ਪ੍ਰਭ ਸ਼ਰਨਾਗਤ ਇਹ ਵੈਗ ਦੀ ਸ਼ਰਨ 'ਚ ਚੱਲ ਜਾਂਦਾ ਮਨ ਕਰ ਪ੍ਰਸਾਦ ਉਦੋਂ ਇਹਨੂੰ ਸਾਧੂ ਕਹਿੰਦੇ ਨੇ ਅਗੰਮ ਅਗਾਧ ਪਾਰ ਬ੍ਰਹਮ ਸੋਏ ਅਗੰਮ ਕੀ ਹੈ ਵਾਹਿਗੁਰੂ ਅਗਾਧ ਕੌਣ ਹੈ ਵਾਹਿਗੁਰੂ ਜੀ ਪਾਰ ਬ੍ਰਹਮ ਕੌਣ ਵਾਹਿਗੁਰੂ ਜੀ ਅਗੰਮ ਅਗਾਧ ਪਾਰ ਬ੍ਰਹਮ ਸੋਏ ਕੌਣ ਆ ਵਾਹਿਗੁਰੂ ਜੀ ਇਹਨੂੰ ਕਹਿੰਦੇ ਵਾਹੋ ਵਾਹੋ ਬਾਣੀ ਨਿਰਹੰਕਾਰ ਹੈ ਹਰ ਇੱਕ ਪੰਗਤੀ 'ਚ ਵਾਹਿਗੁਰੂ ਦਾ ਹੀ ਲਿਖਿਆ ਅਗੰਮ ਅਗਾਧ ਪਾਰ ਬ੍ਰਹਮ ਸੋਏ ਹੁਣ ਜਿਹੜਾ ਜਪੇਗਾ ਜੋ ਜੋ ਕਹੇ ਉਹ ਕਿੱਡਾ ਸੌਖਾ ਜਿਹਾ ਤਰੀਕਾ ਉਹਨੂੰ ਸਾਧੂ ਕਹਿੰਦੇ ਆ ਉਹਨੂੰ ਕੀ ਕਹਿੰਦੇ ਆ ਜੀ ਜੋ ਜੋ ਕਹੇ ਸੋ ਮੁਕਤਾ ਹੋਏ ਮੁਕਤਾ ਕੀ ਜਿਹੜੇ ਥਾਟਸ ਚੱਲਦੇ ਨੇ ਸਾਰਾ ਦਿਨ ਉਹ ਚੱਲੇ ਜਾਂਦੇ ਰਾਤ ਨੂੰ ਸੁਪਨੇ ਕਹਿੰਦੇ ਉੱਤੋਂ ਕਲੀਨ ਅਪ ਹੋ ਜਾਏਗਾ ਮਨ ਤੁਹਾਡਾ ਜੋ ਜੋ ਕਹੇ ਸੋ ਮੁਕਤਾ ਹੋਏ ਸੁਣ ਮੀਤਾ ਵੇਖੋ ਪੰਜਵੇਂ ਪਾਤਸ਼ਾਹ ਬੇਨਤੀ ਕਰ ਰਹੇ ਆ ਵੇਖੋ ਕਿੱਡੀ ਹੈਰਾਨਗੀ ਦੀ ਗੱਲ ਅਸੀਂ ਫਿਰ ਵੀ ਨਹੀਂ ਮੰਨਦੇ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਸਚਰਜ ਕਥਾ ਉੱਥੋਂ ਤੁਹਾਡੀ ਕਥਾ ਸ਼ੁਰੂ ਹੁੰਦੀ ਫਿਰ ਜਿਨ੍ਹਾਂ ਨੇ ਜਪਿਆ ਇਸ ਪੰਜਾਂ ਨੂੰ ਬੰਧਾ ਉਹਨਾਂ ਦੀ ਕਥਾ ਫਿਰ ਉਹ ਸਾਰੀ ਅਸ਼ਟਪਦੀ 'ਚ ਦੱਸੀ ਅਖੀਰ 'ਤੇ ਕੀ ਲਿਖਿਆ ਕਹਿੰਦੇ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦਨ ਹੋਏ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸਤਨਾਮ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਆਹ ਗੁਣ ਗਾਉਣੇ ਨਹੀਂ ਛੱਡਣੇ ਤੁਸੀਂ ਜਿੰਨਾ ਚਿਰ ਮਨ ਨਿਰਮਲ ਨਹੀਂ ਹੋ ਜਾਂਦਾ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਹੋਏ ਅਚਿੰਤ ਬਸੇ ਸੁਖ ਨਾਲ ਸੁਆਸ ਗਰਾਸ ਜਪੀ ਜਾਣਾ ਸੰਭਾਲਣਾ ਵਾ ਮਨ ਕਰਕੇ ਤੁਹਾਡੀ ਰਸਨਾ ਤੇ ਵਸ ਜਾਣਾ ਵਾ ਵਾਹਿਗੁਰੂ ਪ੍ਰਭ ਜੀ ਵਸੇ ਸਾਧ ਕੀ ਰਸਨਾ ਪ੍ਰਭ ਜੀ ਵਸੇ ਤੁਹਾਨੂੰ ਸਾਧੂ ਕਿਹਾ ਸਾਧੂ ਉਹ ਜਿਹਨਾਂ ਨੂੰ ਵਸ ਜਾਂਦਾ ਰਸਨਾ ਤੇ ਅਤੇ ਜਿਹਨਾਂ ਨੂੰ ਗਾਲਾਂ ਵਸੀਆਂ ਹੋਈਆਂ ਉਹਨਾਂ ਨੂੰ ਸਾਧੂ ਨਹੀਂ ਕਿਹਾ ਇਹ ਦੋ ਚੀਜ਼ਾਂ ਵਸੀਆਂ ਹੁੰਦੀਆਂ ਨੇ ਉਹ ਆਪਾਂ ਚੈੱਕ ਕਰਨਾ ਵੀ ਸਾਡੇ ਰਸਨਾ 'ਤੇ ਕੀ ਵਸਿਆ ਪ੍ਰਭ ਜੀ ਵਸੈ ਸਾਧ ਕੀ ਰਸਨਾ ਜਿਹਨਾਂ ਸਵਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮਨ ਧਨ ਸੇ ਨਾਨਕਾ ਪੂਰਨ ਸੋਹੀ ਸੰਤ ਸਾਧੂ ਸੰਤ ਐਵੇਂ ਨਹੀਂ ਲਿਖਿਆ ਸਤਿਗੁਰਾਂ ਗੁਰਬਾਣੀ 'ਚ ਸਾਡੇ ਮਨ ਦੀ ਅਵਸਥਾ ਵਾ ਉਹਦੇ 'ਤੇ ਆਪਾਂ ਚੈੱਕ ਕਰਨਾ ਹੁੰਦਾ ਵੀ ਅਸੀਂ ਕਿਹੜੀ ਅਵਸਥਾ 'ਤੇ ਹਾਂ ਅਤੇ ਸਤਿਗੁਰੂ ਕਹਿੰਦੇ ਜੇ ਨਹੀਂ ਤਾਂ ਆ ਜਾਓ ਤੁਹਾਨੂੰ ਵੀ ਬਣਾ ਦਿੰਦੇ ਹੋ ਤੁਸੀਂ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਬਾਰ ਬਾਰ ਜਪੋ ਹੈ ਨਾ ਮਨ 'ਚ ਵਸਾ ਦਿਓ ਮਨ ਨੂੰ ਨਿਰਮਲ ਕਰ ਲਿਓ ਨਾਮ ਪ੍ਰਗਟ ਹੋ ਜਾਏਗਾ ਨਾਮ ਜਿਣ ਕੇ ਮਨ ਵਸਿਆ ਵਾਜੇ ਸ਼ਬਦ ਹਨੇਰੇ ਸ਼ਬਦ ਸੁਣਨ ਲੱਗ ਪੈਣਗੇ ਅੰਦਰੋਂ ਉਹ ਨਾਤ ਜਿਹਦੇ ਨਾਲ ਜਨਮ ਸਮੇਂ ਲਈ ਵੀ ਟੁੱਟ ਗਈ ਸੀ ਨਾਮ ਉਹ ਫਿਰ ਸੁਣਨਾ ਸ਼ੁਰੂ ਹੋ ਜਾਏਗਾ ਤੁਹਾਨੂੰ ਅਨਹਦ ਅਨਹਦ ਸੁਣੋ ਵੱਡੇ ਭਾਗਾਂ ਵਾਲੇ ਹੋ ਜਾਓਗੇ ਪ੍ਰਕਾਸ਼ ਨੂੰ ਦੇਖੋਗੇ ਪਾਲੋਗੇ ਉੱਥੇ ਫਿਰ ਉਹਨਾਂ ਨੇ ਇਹ ਕੰਮ ਦੱਸੇ ਨੇ ਕਿ ਪਹਿਲਾਂ ਤੁਹਾਡੀ ਰਸਨਾ ਨੇ ਪਵਿੱਤਰ ਹੋਣਾ ਪਹਿਲਾਂ ਕੰਮ ਕੀ ਹੋਣਾ ਜੀ ਤੁਹਾਡੀ ਰਸਨਾ ਨੇ ਅਤੇ ਤੁਹਾਡੇ ਮੁੱਖ ਨੇ ਪਵਿੱਤਰ ਹੋਣਾ ਰਾਮ ਹਰ ਰਾਮ ਰਾਮ ਰਾਮ ਰਾਮਾ ਜਪ ਪੂਰਨ ਹੋਏ ਕੰਮ ਤੁਹਾਡਾ ਕੰਮ ਪੂਰੇ ਹੋਣੇ ਸ਼ੁਰੂ ਹੋ ਜਾਣੇ ਰਾਮ ਗੋਬਿੰਦ ਜਪਿੰਦਿਆਂ ਹੋਆ ਮੁੱਖ ਪਵਿੱਤਰ ਬੋਲਿਆ ਕਰੋ ਰਾਮ ਗੋਬਿੰਦ ਜਪਿੰਦਿਆਂ ਹੋਆ ਮੁੱਖ ਪਵਿੱਤਰ ਕਹਿੰਦੇ ਹਰ ਜਸ ਸੁਣੀਏ ਜਿਸ 'ਤੇ ਸੋਈ ਭਾਈ ਮਿੱਤਰ ਤੁਸੀਂ ਸਾਰਿਆਂ ਦਾ ਪਿਆਰ ਪੈ ਜਾਣਾ ਆਪਸ ਦੇ ਵਿੱਚ ਕਿਉਂਕਿ ਤੁਸੀਂ ਇੱਕ ਨਾਲ ਪਿਆਰ ਪਾ ਲਿਆ ਜਿਹਦਾ ਇੱਕ ਨਾਲ ਪਿਆਰ ਪੈ ਜੇ ਉਹ ਸਾਰਿਆਂ ਨੂੰ ਪਿਆਰ ਕਰਦਾ ਸੱਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਹੈ ਇਹ ਸਾਨੂੰ ਵੇਖੋ ਕਿੱਡੇ ਵੱਡੇ ਸਤਿਗੁਰਾਂ ਫਾਇਦੇ ਦੱਸੇ ਸਿਮਰਨ ਦੇ ਹੈ ਨਾ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਉਹਨਾਂ 'ਚ ਦਾਸ ਬਣ ਕੇ ਬਹਿ ਜਾਣਾ ਹੁੰਦਾ ਤੁਸੀਂ ਜਿਹਨਾਂ ਦੀ ਰਸਨਾ 'ਤੇ ਵਸਿਆ ਵਾਹ ਹੈ

그래, 야, 그래, 야, 그래, 야, 그래, 야, 그래. 그래, 야, 그래, 야, 그래.

ਸਭ ਪਦਾਰਥ ਸਭ ਫਲਾਂ ਇਹ ਸਿਮਰਨ ਦੀਆਂ ਵਡਿਆਈਆਂ ਦੱਸ ਰਹੇ ਨੇ ਸਤਿਗੁਰੂ। ਸਭ ਵਡਿਆਈਆਂ ਹਰਨਾਮ ਵਿੱਚ, ਸਭ ਵਡਿਆਈਆਂ ਪਰ ਕਹਿੰਦੇ ਗੁਰਮੁਖੋ ਧਿਆਇਆ ਕਰੋ, ਸਭ ਵਡਿਆਈਆਂ ਹਰਨਾਮ ਵਿੱਚ ਹਰ ਗੁਰਮੁਖ ਧਿਆਈਏ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਦੁਨਿਆਵੀ ਵੀ ਭਾਵੇਂ ਮੰਗ ਲਓ, ਦੋਵੇਂ ਹੀ ਲੋਕ ਤੇ ਪਰਲੋਕ ਦੇ ਸੁੱਖ ਦਿੰਦਾ ਵਾਹਿਗੁਰੂ, ਪਰ ਧਿਆਉਣਾ ਪੈਣਾ ਵਾ। ਉੱਦਾਂ ਨਹੀਂ, ਆਪਾਂ ਅੱਗੇ ਵੀ ਸਮਝਿਆ ਵੀ ਗੁਰਬਾਣੀ ਕੰਡੀਸ਼ਨਲ ਆ, ਵੀ ਜੇ ਇੱਦਾਂ ਕਰੋਗੇ ਤਾਂ ਇੱਦਾਂ ਹੋਏਗਾ, ਠੀਕ ਹੈ ਨਾ। ਕਹਿੰਦੇ ਤੁਸੀਂ ਮਨੋ ਨਾ ਵਿਸਾਰੋ, ਸਭ ਪਦਾਰਥ ਸਭ ਫਲ ਸਰਬ ਗੁਣਾਂ ਜਿਸ ਮਾਹੇ। ਇਹ ਵਾਹਿਗੁਰੂ ਦੇ ਵਿੱਚ ਸਾਰਾ ਹੀ ਇਹ ਪਦਾਰਥ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤੱਤ ਕਾ ਬੇਤਾ ਸਮੁੰਦਰ ਸੀ ਏਕ ਦ੍ਰਿਸ਼। ਇਹ ਫਲ ਤਿਸ ਜਨ ਕੇ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਹੜਾ ਵਾਹਿਗੁਰੂ ਬੋਲ ਕੇ ਸੁਣੇਗਾ, ਇਹ ਨਿਧਾਨ ਜਪੇ ਮਨ ਕੋਏ ਸਭ ਯੁਗ ਮੈਂ। ਆਪਾਂ ਪੜ੍ਹਦੇ ਹੀ ਹਾਂ, ਕਰਦੇ ਨਹੀਂ ਨਾ, ਹੈ ਨਾ, ਕਰਿਆ ਕਰੋ। ਗੁਰਬਾਣੀ ਕਹੇ ਸੇਵਕ ਜਨ ਮਨ, ਫਿਰ ਧਰਨਾ ਵਾ ਪੜ੍ਹਨ ਨਾਲ ਤਾਂ ਗਿਆਨ ਹੈ ਨਾ, ਗਿਆਨ ਆ ਗਿਆ ਵਾਹਿਗੁਰੂ ਵੀ ਕੀ ਕਰਨਾ ਅਸੀਂ, ਹੈ ਨਾ। ਕਹਿੰਦੇ ਇਹ ਨਿਧਾਨ ਜਪੇ ਮਨ ਕੋਏ, ਮਨ ਨਾਲ ਜਪਣਾ ਤਾਂ ਅੱਖਾਂ ਬੰਦ ਕਰਨੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਸੀਂ ਜਪੋ ਤੇ ਤੁਹਾਡਾ ਮਨ ਸੁਣੇ, ਤੁਸੀਂ ਜਪੋ ਤੇ ਮਨ ਤੁਹਾਡਾ ਸੁਣੇ, ਤੇ ਸੁਣ ਸੁਣ ਕੇ ਫਿਰ ਇਹ ਉਹਦਾ ਰੂਪ ਹੋ ਜਾਂਦਾ। ਗਾ ਵੀ ਹੈ, ਸੁਣੀਏ, ਮਨ ਰੱਖੀਏ, ਭਾਵ ਪਿਆਰ ਪੈ ਜਾਂਦਾ ਫਿਰ ਵਾਹਿਗੁਰੂ ਦੇ ਨਾਲ, ਹੈ ਨਾ। ਇਹ ਨਿਧਾਨ ਜਪੇ ਮਨ ਕੋਏ, ਸਭ ਯੁਗ ਮੈਂ ਗੁਣ ਗੋਬਿੰਦ ਨਾਮ ਧੁਨ ਬਾਣ, ਸਿਮਰਤ ਸ਼ਾਸਤਰ ਵੇਦ ਬਖਾਣ। ਇਹ ਜੋ ਨਾਮ ਦਾ ਭੇਦ ਹੈ, ਇਹ ਸਾਰੇ ਧਰਮ ਗ੍ਰੰਥਾਂ 'ਚ ਦਿੱਤਾ ਹੋਇਆ, ਪਰ ਆਪਾਂ ਸਮਝੇ ਨਹੀਂ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ। ਤੀਜੇ ਪਾਤਸ਼ਾਹ ਕਹਿੰਦੇ ਸਿਮਰਤ ਸ਼ਾਸਤਰ ਵੇਦ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ। ਕਹਿੰਦੇ ਨਾਮ ਨਹੀਂ ਜਪਦੇ ਤਾਂ ਫਿਰ ਇਹ ਕੋਈ ਗੱਲ ਦਾ ਫਲ ਨਹੀਂ ਮਿਲਣਾ। ਕਹਿੰਦੇ ਸਭ ਪਦਾਰਥ ਸਰਬ ਫਲਾਂ ਸਰਬ ਗੁਣਾਂ ਜਿਸ ਮਾਹੇ, ਕਿਉਂ ਗੋਬਿੰਦ ਮਨੋਂ ਵਸਾਰੀਏ। ਆਹ ਵਾ ਕੰਡੀਸ਼ਨ ਲਾਈ ਉਹਨਾਂ ਨੇ, ਕਿਤੇ ਜਿਹਦੇ ਕੋਲ ਸਭ ਕੁਛ ਆ ਉਹਨੂੰ ਭੁੱਲਦੇ ਕਿਉਂ। ਜਿਸ ਸਿਮਰਤ ਦੁੱਖ ਜਾਏ, ਸਿਮਰੋ ਸਿਮਰ ਸਿਮਰ ਸੁੱਖ ਪਾਓ, ਕੱਲ ਕਲੇਸ਼ ਹਾਂ ਇਹ ਕਰਨਾ ਪੈਣਾ, ਵਾਹ।

ਹੁਣ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪੱਲੇ ਮੈਂ ਤੈਂਡੇ ਲਾਗੀ, ਪੱਲੇ ਮੈਂ ਤੈਂਡੇ ਲਾਗੀ, ਨਾ ਕਿਸੇ ਦੀ ਦੁਨਿਆਵੀ ਬੰਦੇ ਦੀ ਉਸਤਤ ਕਰਨੀ ਅਤੇ ਨਾ ਕਿਸੇ ਨਿੰਦਿਆ ਕਰਨੀ। ਉਸਤਤ ਨਿੰਦਾ ਨਾਨਕ ਜੀ, ਹਬ ਮੰਜਾਈ ਛੋੜਿਆ ਹਬ ਕਿਛ ਤਿਆਗੀ, ਸਭੇ ਸਾਕ ਕੁੜਾਵੇ ਡਿੱਠੇ। ਇਹ ਸਾਡੀ ਸੁਰਤੀ ਦੀ ਗੱਲ ਹੈ। ਸਾਕ ਕਿਹਨਾਂ ਨੂੰ ਬਣਾਈ ਫਿਰਦੀ ਸੀ? ਪੰਚ ਦੂਤ ਮਿਲ ਪਿਰੋਂ ਵਿਛੋੜੀ। ਕਹਿੰਦੇ ਹੁਣ ਉਹ ਪਤਾ ਲੱਗ ਗਿਆ ਮੈਨੂੰ ਵੀ ਇਹ ਤਾਂ ਬੜਾ ਤੰਗ ਕਰਦੇ। ਪੰਚ ਦੂਤ ਚਿਤਵੇਂ ਵਿਕਾਰਾ ਮਾਇਆ ਮੋਹਕਾ ਇਹ ਪਸਾਰਾ। ਅਤੇ ਫਿਰ ਸਿੱਖਿਆ ਸਤਿਗੁਰੂ ਦੀ ਸ਼ਰਨ 'ਚ ਆ ਕੇ ਸਾਡੀ ਸੁਰਤੀ ਫਿਰ ਸਿੱਖਦੀ ਹੈ। ਕਿਤੇ ਜਿਸ ਲੜ ਲੱਗਿਆ ਜੀ ਵੀ ਹੈ, ਭਵਜਲ ਪਾਈਏ ਪਾਰ। ਜਿਸ ਲੜ ਲੱਗਿਆ ਜੀ ਵੀ ਹੈ, ਭਵਜਲ ਤਰੀਏ ਪਾਈਏ ਪਈਏ ਪਾਰ। ਭਵਜਲ ਬਿਖਮ ਅਸਗਾ। ਭਵਜਲ ਪਹਿਲਾਂ ਤਾਂ ਆਪਣੇ ਫੁਰਨਿਆਂ ਨੂੰ ਕਹਿੰਦੇ ਜਿਹੜੇ ਅੰਦਰ ਚੱਲੀ ਜਾਂਦੇ। ਇਸ ਭਵਜਲ ਚੋਂ ਗੁਰੂ ਦੇ ਸ਼ਬਦ ਨੇ ਕੱਢਣਾ ਤੁਹਾਨੂੰ, ਅਤੇ ਫਿਰ ਉਹਦਾ ਲੜ ਫੜਿਆ ਜਾਣਾ। ਹੈਗਾ ਔਖਾ ਕੰਮ। ਸਤਿਗੁਰੂ ਕਹਿੰਦੇ ਨਹੀਂ, ਹੋ ਜਾਓਗੇ ਪਾਰ ਜੇ ਮੰਨ ਗਏ। ਪਹਿਲਾਂ ਉਹਨਾਂ ਲਿਖਿਆ ਭਵਜਲ ਬਿਖਮ ਅਸਗਾ। ਭਵਜਲ ਬਿਖਮ ਹੁੰਦਾ ਬੜਾ ਔਖਾ ਤਰਨਾ, ਕਿਉਂਕਿ ਸਾਰਾ ਦਿਨ ਸੋਚਾਂ ਨਹੀਂ ਮੁੱਕਦੀਆਂ, ਰਾਤ ਨੂੰ ਸੁਪਨੇ। ਅਤੇ ਫਿਰ ਇਹ ਜਿਹੜੀ ਸੋਚ ਰਹਿ ਗਈ ਉਹਨੇ ਜੂਨ 'ਚ ਲੈ ਜਾਣਾ ਵਾ ਅੰਤ ਸਮੇਂ, ਜਿਹੜੀ ਵੀ ਸੋਚ ਰਹਿ ਗਈ ਨਾ ਸਾਡੀ। ਤਾਂ ਹੀ ਉਹਨਾਂ ਨੇ ਕਿਹਾ ਸੀ ਖੁਦਾ ਦਿਆ ਬੰਦਿਆ ਛੱਡ ਦੇ, ਅੱਲਾ ਅਗੰਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਇਹ ਧੰਦੇ ਧੰਧਾਰਾਂ ਦੇ ਵਿਚਾਰ ਨਹੀਂ ਛੱਡਦੇ ਸਾਨੂੰ। ਅਤੇ ਉਹ ਜਿਹੜਾ ਵਿਚਾਰ ਰਹਿ ਗਿਆ ਉਹ ਜੂਨ ਮਿਲ ਜਾਣੀ। ਅੰਤਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੇ ਜੇ ਮਰੇ। ਸਰਪ ਜੂਨ ਉਹ ਫਿਰ ਪੜ੍ਹਿਓ ਸ਼ਬਦ ਸਾਰਾ ਜਾ ਕੇ ਘਰ। ਅਰੀ ਬਾਈ ਗੋਬਿੰਦ ਨਾਮ ਮਤ ਵਿਸਰੇ, ਵਾਹਿਗੁਰੂ ਵਾਹ।

ਜਦੋਂ ਤੁਸੀਂ ਜਪਣਾ ਵਿਚਾਰ ਨਾ ਆਵੇ ਕੋਈ, ਬਸ ਵਾਹਿਗੁਰੂ ਬੋਲ ਕੇ ਗੁਰੂ ਬੋਲ ਕੇ ਸੁਣੀ ਜਾਓ, ਫਿਰ ਇਹ ਭਵਜਲ ਪਾਰ ਹੁੰਦਾ, ਨੌ ਦੁਆਰਿਆਂ ਚੋਂ ਨਿਕਲ ਕੇ ਆਪਣੇ ਘਰ ਜਾਂਦਾ। ਉੱਥੇ ਫਿਰ ਉਹ ਨਾਮ ਦਿੰਦੇ ਸਾਨੂੰ, ਨੌ ਦਾ ਠਾਕੇ ਜਿੱਥੇ ਧਾ ਕੇ ਜਾਂਦਾ ਸੀਗਾ, ਨੌ ਦਾ ਠਾਕੇ ਧਾਵ, ਕਦੀ ਅੱਖਾਂ 'ਚ ਕਦੀ ਕੰਨਾਂ 'ਚ ਇੱਦਾਂ ਹੀ ਫਿਰਦਾ ਹੈ। ਨੌ ਦਾ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰ ਵਸ, ਆਪਾਂ ਉੱਥੇ ਅਨਹਦ ਸ਼ਬਦ ਵੱਜਿਆ ਦਿਨ ਰਾਤ। ਇਹ ਗੁਰੂ ਤੋਂ ਮਤ ਲੈ ਕੇ ਫਿਰ ਆਪਾਂ ਉਹ ਨਾਮ ਤੱਕ ਪਹੁੰਚਣਾ ਹੁੰਦਾ। ਫਿਰ ਸਤਿਗੁਰ ਨੇ ਲਿਖਿਆ, ਕਹਿੰਦੇ ਜਿਸ ਲੜ ਲੱਗਿਆ ਜੀਵੀਏ ਭਵਜਲ ਪਈਏ ਪਾਰ, ਮਿਲ ਸਾਧੂ ਸੰਗ ਉਧਾਰ ਹੋਏ ਮੁਖ ਊਜਲ ਦਰਬਾਰ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਆਹ ਕਹਿੰਦੇ ਸੰਗਤ ਨੂੰ, ਕਹਿੰਦੇ ਸੰਗਤ 'ਚ ਆ ਕੇ ਤਰ ਜਾਓਗੇ ਭਵਜਲ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ, ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ। ਇਹ ਸੁੱਕਿਆ ਛੇੜਾ ਮਨ ਸਾਡਾ, ਇਹ ਹਰੇ ਵਾਹਿਗੁਰੂ ਨੂੰ ਜਪ ਕੇ ਹਰਿਆ ਹੋ ਜਾਊਗਾ। ਹਰ ਕਾ ਨਾਮ ਧਿਆਇ ਕੇ ਹੋ ਹਰਿਆ ਭਾਈ। ਇਹ ਸੁਕਾਇਆ ਕਿਹਨਾਂ ਨੇ ਸੀਗਾ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਕ, ਇਹਨਾਂ ਨੇ ਸਿਕਾਇਆ। ਫਿਰ ਆਪਾਂ ਬੰਨ ਲਏ ਆ ਜਿਹੜਾ ਵਾਹਿਗੁਰੂ, ਵਾਹਿਗੁਰੂ ਬੋਲਦੇ ਹੋ, ਹਰ ਕਾ ਨਾਮ ਧਿਆਇ ਕੇ ਹੋ ਹਰਿਆ ਭਾਈ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਟੋਆ। ਫਿਰ ਨਾਮ ਉਹਨੂੰ ਚਰਨ ਕਿਹਾ, ਉਹ ਪ੍ਰਗਟ ਹੋ ਜਾਂਦੇ ਅੰਦਰੋਂ, ਵਾਹਿਗੁਰੂ ਆਪ ਹੀ ਪ੍ਰਗਟ ਕਰਦਾ ਵਾ। ਆਪਣੇ ਚਰਨ ਜਪਾਇਣ ਵਿੱਚ ਦਈਓ ਖੜੋਆ, ਤੁਹਾਡੀ ਮਦਦ ਕਰਦਾ ਵਾਹਿਗੁਰੂ। ਫਿਰ ਕਹਿੰਦੇ ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰਵਾ ਦਿਨ ਰਹਿਣ ਨਾਮ ਧਿਆਇਦਾ। ਜਦੋਂ ਅੰਦਰੋਂ ਨਾਮ ਸੁਣਦੇ ਨੂੰ ਧਿਆਉਣਾ ਗਿਆ, ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕ ਸੋਈ ਫਿਰ, ਜਿਨ ਹਰ ਜਪਿਆ ਸੇ ਹਰ ਹੋਏ। ਫਿਰ ਸਤਿਗੁਰੂ ਦੱਸਣ ਲੱਗੇ, ਕਹਿੰਦੇ ਜੀਵਨ ਰੂਪ ਗੋਪਾਲ ਜਸ, ਆ ਜਿਹੜਾ ਜਸ ਗਾਉਂਦੇ ਹੋ ਨਾ, ਇਹ ਜੀਵਨ ਆ ਸਾਡਾ। ਆਖਾਂ ਜੀਵਾਂ ਵਿਸਰੇ, ਸੰਤ ਜਨਾਂ ਕੀ ਰਾਸ, ਇਹ ਤੁਹਾਡੀ ਰਾਸ ਪੂੰਜੀ ਹੈ। ਨਾਨਕ ਉਭਰੇ ਨਾਮ ਜਪ ਦਰ ਸੱਚੇ, ਸ਼ਾਬਾਸ਼। ਉਹ ਸੱਚੇ ਦਰਬਾਰ 'ਚ ਫਿਰ ਉਹ ਜਾਂਦੇ ਨੇ ਜਿਹੜੇ ਇਹ ਰਾਸ ਪੂੰਜੀ ਲੈ ਕੇ ਜਾਂਦੇ ਨੇ ਨਾਲ। ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਹੁੰਦਾ ਸਾਰਾ ਦਿਨ ਐਵੇਂ ਗੱਲਾਂ ਕਰੀ ਜਾਣੀ, ਵਿਖਿਆ ਸਗਲੀ ਸ਼ਾਰ, ਗੱਲ ਓਨੀ ਕਰਨੀ ਜਿੰਨੀ ਲੋੜ ਹੈ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਇਸ ਲਈ ਸਾਨੂੰ ਸਾਵਧਾਨ ਕਰਤਾ ਉਹਨਾਂ ਨੇ ਕਿ ਸੰਗਤ 'ਚ ਆ ਕੇ ਬੜੀ ਰਾਸ ਪੂੰਜੀ ਇਕੱਠੀ ਹੋ ਜਾਂਦੀ, ਇੱਕ ਦੋ ਜੀ ਭੋਂ ਲੱਖ ਹੋਏ। ਆਓ 5 ਮਿੰਟ ਹੈਗੇ, ਆਪਾਂ ਕਰੀਏ ਜੀ, ਮਨ ਨੂੰ ਜੋੜ ਕੇ ਕਰਿਓ ਸਾਰੇ, ਇੰਨੇ ਗੁਣਾ ਮਿਲਣਾ ਤੁਹਾਨੂੰ ਇੱਕ ਜਣੇ ਨੂੰ। ਵਾਹ।

0: ਸਾਰੇ ਜਪੋ, ਹੰਦ 5 ਮਿੰਟ ਰਹਿ ਗਏ।
1: ਗੁਰੂ ਰਾਮ, ਗੁਰੂ ਰਾਮ, ਗੁਰੂ ਰਾਮ, ਗੁਰੂ ਰਾਮ, ਗੁਰੂ।

Vaheguru. ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸੁਗਰੋਂ ਪਿਆਰਿਓ ਆਇਆ ਕਰੋ ਆਪਾਂ ਵੀਰਵਾਰ ਵੀ ਚਾਰ ਤੋਂ ਛੇ ਇੱਥੇ ਬੈਠਦੇ ਹਾਂ ਸ਼ਨੀਵਾਰ ਵੀ ਅਤੇ ਐਤਵਾਰ ਵੀ ਕੱਲ੍ਹ ਨੂੰ ਆਇਓ ਸਾਰੇ ਸਤਿਗੁਰੂ ਬਖਸ਼ਿਸ਼ ਕਰਨ ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਪਾਠ ਦਾ ਸਮਾਂ ਹੋ ਗਿਆ ਗੁਰਮ ਪਿਆਰੇ ਆਪ ਜੀਆਂ ਨੂੰ ਗੁਰਬਾਣੀ ਦੇ ਨਾਲ ਜੋੜਨਗੇ ਇੰਨੇ ਵਿਚਾਰ ਕਰਦਿਆਂ ਸਿਮਰਨ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ,

ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧ ਨਉ ਚੇਤ ਗੁਪਤ ਲਿਖ ਜਾਣਨ ਲੇਖ ਲੇਖ ਧਰਮ ਵਿਚਾਰੇ।

ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ।

ਆਵੈ ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ।

ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ। ਸ੍ਰੀ ਅਸ ਧੁਜ ਜੂ ਕਰੀ ਅਹੋ ਰੱਛਾ। ਰਾਖ ਲੇ ਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ।

ਜਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਾਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾਨਾ ਜਾਏ ਪਸਾਰਾ

ਦੁਖਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿੰਨ ਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨੈ ਹੈ।

ਆਪ ਤਨਕ ਮਹਿ ਹਰਹੁ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸਤੇ ਤਾਹੇ ਉਬਾਰਾ।

ਦੋਸ਼ਵੈ ਸਕੈ ਨਾ ਕੋਈ। ਸੰਮਤ ਸਤਰਹਿ ਸਹਿਸ ਪਚਾਵਣ, ਹਾੜ ਵਧੀ ਪ੍ਰਥਮ ਸੁਖ ਦਾਵਨ। ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲਹੁ ਲਿਹੋ ਸੁਧਾਰਾ। ਦੋਹਰਾ ਨੇਤਰ ਤੁੰਗ ਕੇ ਚਰਨ ਤਾਰ, ਸਤੁਦਰਵ ਤੀਰ ਤਰੰਗ ਸ੍ਰੀ

ਆਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਨਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ

ਹੋ ਜਿਸਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ

0: ਸੂਤ
1: ਨਾਏ ਤੇਰੇ ਛੱਡ ਜਾਹੇ ਭੌਜਲ ਵਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ।

ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀ ਹੈ ਬਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖ।

0: ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ ਜੋ ਆਪਸੂ ਸੰਗਤਾਂ ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਟਾਈਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਜੋ ਕਿ ਸੰਗਤੀ ਰੂਪ ਦੇ ਵਿੱਚ ਵਾਹਿਗੁਰੂ ਸਿਮਰਨ ਦੇ ਜਾਪ ਗੁਰਮਤ ਵਿਚਾਰਾਂ ਦੀ ਆਪਸੂ ਸੰਗਤਾਂ ਨੇ ਗੁਰਮਤ ਦੀਆਂ ਵਿਚਾਰਾਂ ਸਰਵਣ ਕੀਤੀਆਂ ਹਨ, ਉਪਰੰਤ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰਬਾਣੀ ਦਾ ਜਾਪ ਕਰਦਿਆਂ ਗੁਰਬਾਣੀ ਸਰਵਣ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ, ਪੜ੍ਹੀ ਸੁਣੀ ਗੁਰਬਾਣੀ ਦਾ ਫਲਾਦੇਸ ਆਈਆਂ ਸਮੂਹ ਸੰਗਤਾਂ ਦੇ ਹਿਰਦਿਆਂ ਦੇ ਵਸਾਉਣ, ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਸਿਦਕ ਭਰੋਸੇ ਦੀ ਦਾਤ ਬਖਸ਼ਣ, ਮਿਹਰ ਭਰਿਆ ਸਿਰ 'ਤੇ ਹੱਥ ਰੱਖਣ। ਸੋ ਆਓ ਹੁਣ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ, ਗੁਰੂ ਸਾਹਿਬ ਜੀ ਖਿਮਾ ਬਖਸ਼ਣ, ਅੱਗੇ ਵਾਸਤੇ ਸਮਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁਲਚੁਕ ਦੀ ਖਿਮਾ ਸੁਆਵ ਹੁਣ ਆਗਿਆ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗ ਹਨ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਸੱਜ ਬੈਠ ਕੇ ਆਪ ਸਤਸੰਗੀਆਂ ਨੇ ਗੁਰੂ ਕੀ ਗੋਦ ਦਾ ਆਨੰਦ ਮਾਣਿਆ ਹੈ। ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸਾਜ ਰਹੇ ਹਨ। ਅਲਾਹੀ ਬਾਣੀ ਸੋਧਰ ਰਹੇ ਰਾਸਾਈ ਦਾ ਪਾਠ, ਆਰਤੀ ਆਰਤਾ ਅਤੇ ਪਵਿੱਤਰ ਸ਼ਬਦਾਂ ਦਾ ਕੀਰਤਨ ਆਪ ਸ਼੍ਰਵਣ ਕਰ ਰਹੇ ਸੀ।

ਦੇ ਇੱਕ ਦਾ ਮਤਲਬ ਹੈ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ। ਅਦੁੱਤੀ ਦਾ ਅਰਥ ਹੈ ਉਹਦੇ ਵਰਗਾ ਦੂਜਾ ਕੋਈ ਨਹੀਂ। ਅਖੰਡ ਦਾ ਮਤਲਬ ਹੈ ਉਹਦੇ ਟੋਟੇ ਨਹੀਂ ਹੁੰਦੇ। ਪਰਮਾਤਮਾ ਇੱਕ ਹੈ, ਉਹ ਵੱਖ ਵੱਖ ਨਹੀਂ ਹੁੰਦਾ। ਓਅੰਕਾਰ ਦਾ ਅਰਥ ਹੈ ਸਰਬ ਕਾਇਨਾਤ ਸ੍ਰਿਸ਼ਟੀ ਨੂੰ ਓਅੰਕਾਰ ਸ਼ਬਦ ਕਹਿ ਕੇ ਸਿਰਜਣ ਵਾਲਾ ਵਾਹਿਗੁਰੂ। ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਵਨ ਤਿੰਨ ਤ੍ਰਿਪਵਨ ਪਾਣੀ, ਚਾਰ ਵੇਦ ਚਾਰੇ ਖਾਣੀ, ਏਕ ਕਵਾਵੈ ਤੇ ਸਭ ਹੋਆ। ਇੱਕ ਬਚਨ ਕੀਤਾ ਪਰਮਾਤਮਾ ਨੇ ਓਅੰਕਾਰ, ਇਹ ਤੋਂ ਸਾਰੀ ਸ੍ਰਿਸ਼ਟੀ ਰਚ ਦਿੱਤੀ। ਇਸ ਵਾਸਤੇ ਜਿਹੜਾ ਓਅੰਕਾਰ ਸ਼ਬਦ ਹੈ ਇਹ ਸ੍ਰਿਸ਼ਟੀ ਦੇ ਪ੍ਰਕਾਸ਼ਕ ਦਾ ਸੰਕੇਤਕ ਅਰਥ ਹੈ। ਸੱਤ ਕਹਿੰਦੇ ਹਨ ਸੱਚਾ ਹੈ, ਗੁਰ ਕਹੀਏ ਪੂਜਨੀਕ ਹੈ, ਪ੍ਰਸ਼ਾਦ ਦਾ ਅਰਥ ਆਨੰਦ ਸਰੂਪ ਹੈ। ਐਸਾ ਪਰਮਾਤਮਾ ਜਿਹੜਾ ਇੱਕ ਹੈ, ਸਰਬ ਕਾ ਪ੍ਰਕਾਸ਼ਕ ਹੈ, ਸੱਚਾ ਹੈ, ਵੱਡਾ ਹੈ ਅਤੇ ਆਨੰਦ ਸਰੂਪ ਹੈ। ਪੂਰਿਆਂ ਗੁਰਾਂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਭਾਈ।

ਨਾਲ ਇਹਦੇ ਕਾਫੀ ਇਹ ਵੀ ਇੱਕ ਰਾਗਣੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸੱਚੇ ਪਾਤਸ਼ਾਹ ਜੀ ਨੇ 31 ਰਾਗਾਂ ਵਿੱਚ ਉਚਾਰੀ ਹੈ, ਸ੍ਰੀ ਰਾਗ ਤੋਂ ਲੈ ਕੇ ਜੈ ਜਾਵੰਤੀ ਰਾਗ ਤੱਕ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਮਿਸ਼ਰਤ ਰਾਗ ਹਨ ਉਹਨਾਂ ਦੀ ਗਿਣਤੀ ਵੀ 31 ਹੈ, ਜਿਵੇਂ ਗੌੜੀ ਭੀ ਸੋਰਠ ਭੀ, ਜਿਵੇਂ ਸਤਸੰਗੀਓ ਬਿਲਾਵਲ ਰਾਗ ਅਤੇ ਪ੍ਰਸ ਜਿਹੜਾ ਹੈ ਇਸੇ ਪ੍ਰਕਾਰ ਦੱਖਣੀ ਰਾਗ, ਇਹ ਦੋ ਰਲ ਜਾਂਦੇ ਨੇ। ਇਸ ਤਰੀਕੇ ਨਾਲ ਜਿਹੜੇ ਇਹ ਦੋ ਦੋ ਰਾਗਾਂ ਦੇ ਨਾਲ ਮਾਰੇ ਨੇ ਸ਼ਬਦ ਉਚਾਰੇ ਹੁੰਦੇ ਨੇ ਉਹਨੂੰ ਕਹਿੰਦੇ ਮਿਸ਼ਰਤ ਰਾਗ, ਦੋ ਰਾਗਾਂ ਤੋਂ ਬਣਿਆ ਸ਼ਬਦ। ਇਹ ਵੀ ਦੋ ਰਾਗ ਨੇ, ਇੱਕ ਆਸਾ ਅਤੇ ਇੱਕ ਕਾਫੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਰਾਗਾਂ ਨੂੰ ਰਲਾ ਕੇ ਇਹ ਸ਼ਬਦ ਗਾ ਰਹੇ ਨੇ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਘਰ ਅੱਠਵਾਂ, ਅੱਠਵੇਂ ਘਰ ਸੁਰਤਾਲ ਵਿੱਚ ਮਹਾਰਾਜ ਜੀ ਨੇ ਸ਼ਬਦ ਗਾਇਆ ਅਤੇ ਗਾਉਣ ਵਾਲੇ ਨੂੰ ਹੁਕਮ ਕਰਦੇ ਨੇ। ਅਸ਼ਟਪਦੀਆਂ ਦਾ ਅਰਥ ਹੈ ਅੱਠ ਅੱਠ ਪੌੜੀਆਂ ਦੇ ਸ਼ਬਦਾਂ ਨੂੰ ਕਹਿੰਦੇ ਅਸ਼ਟਪਦੀ, ਜਿਵੇਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ। ਉਹਦੇ 24 ਅਸ਼ਟਪਦੀਆਂ ਨੇ ਮਹਾਰਾਜ ਜੀ, ਹਰੇਕ ਅਸ਼ਟਪਦੀ ਵਿੱਚ ਅੱਠ ਅੱਠ ਪਦ ਹੁੰਦੇ ਨੇ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਇਸ ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਜਾਗ ਹੋ ਸੂਤੇ ਹੋ ਚੱਲਿਆ ਵਣਜਾਰਾ, ਜਿਹੜੇ ਸੁੱਤੇ ਹੋਏ ਜੀਵੋ ਜਾਗ ਪਾਓ, ਤੁਹਾਡੇ ਲਾਗੋਂ ਉੱਠ ਕੇ ਲੋਕ ਤੁਰ ਗਏ, ਸੰਸਾਰ ਤੋਂ ਚਲੇ ਗਏ, ਉੱਠ ਪਓ, ਅਜੇ ਵੀ ਮੋਹ ਦੀ ਨੀਂਦ ਵਿੱਚ ਅਗਿਆਨਤਾ ਦੀ ਨੀਂਦ ਸੁੱਤੇ ਹੋਏ ਹੋ। ਜੈਸੇ ਦਾ ਅਰਥ ਹੁੰਦਾ ਜਿਸ ਤਰ੍ਹਾਂ, ਗੋਇਲ ਦਾ ਅਰਥ ਹੈ ਗਾਵਾਂ, ਅਤੇ ਗੋਇਲੀ ਦਾ ਅਰਥ ਹੁੰਦਾ ਹੈ ਸਤਸੰਗੀ ਚਰਾਂ ਦਾ, ਜਿੱਥੇ ਗਾਵਾਂ ਨੂੰ ਚਾਰਨ ਵਾਲੇ ਗੁਆਲੇ ਜਾਂਦੇ ਨੇ। ਸੋ ਮੀਂਹ ਆਦਿ ਪੈਂਦੇ ਨੇ, ਘਾਹ ਬੂਟ ਹੋ ਜਾਂਦਾ ਬਹੁਤ ਜ਼ਿਆਦਾ, ਚਰਾਂਦਾ ਦੇ ਵਿੱਚ ਸਤਸੰਗੀ ਉਹ ਫਿਰ ਪਸ਼ੂ ਚਾਰਦੇ ਨੇ। ਹੁਣ ਤਾਂ ਬਿਲਕੁਲੋਂ ਚਰਾਂਦਾ ਖਤਮ ਹੋ ਗਈਆਂ, ਕੋਈ ਵਿਰਲਾ ਟਾਵਾਂ ਰਹਿ ਗਿਆ ਸਤਸੰਗੀ ਥਾਂ। ਅਵਲ ਤਾਂ ਹੁਣ ਪਦਾਰਥਵਾਦੀ ਯੁੱਗ ਐਸਾ ਆ ਗਿਆ, ਕੁਛ ਆਬਾਦੀ ਵੱਧ ਗਈ, ਕੁਛ ਸਾਡਾ ਪੰਜਾਬ ਸੁੰਗੜ ਕੇ ਛੋਟਾ ਜਿਹਾ ਰਹਿ ਗਿਆ। ਹੁਣ ਤਾਂ ਬੰਦਾ ਉੱਠ ਕੇ ਰਾਤ ਵੱਟਾਂ ਨੂੰ ਧੱਕੇ ਲਾਉਂਦਾ, ਥੋੜ੍ਹੀ ਜਿਹੀ ਵੱਟ ਵੱਜੇ ਪਰਾਂ ਚੰਗਾ ਹੀ ਆ। ਵੱਟਾਂ ਬੰਨਿਆਂ ਤੋਂ ਰੌਲੇ ਝਗੜੇ ਚੜ੍ਹਦੇ ਨੇ, ਸਤਸੰਗੀ ਹੁਣ ਚਰਾਂਦਾ ਕਿੱਥੇ ਰਹਿ ਗਈ ਆ। ਹੁਣ ਪਸ਼ੂ ਘਰਾਂ ਦੇ ਵਿੱਚ ਹੀ ਆ, ਬੱਧੇ ਆ ਅਤੇ ਉੱਥੇ ਹੀ ਸਤਸੰਗੀ ਉਚਾਰ ਲਏ। ਪਹਿਲੇ ਸਮੇਂ ਵਿੱਚ ਬਹੁਤ ਖੁੱਲ੍ਹਾ ਥਾਂ ਹੁੰਦਾ ਸੀ, ਉੱਥੇ ਜਿਹੜੇ ਗੁਆਲੇ ਹੁੰਦੇ ਸੀ ਇਹ ਗਾਵਾਂ ਨੂੰ ਲੈ ਕੇ ਆਉਂਦੇ ਸੀ, ਮਹੀਨਾ 10 ਦਿਨ ਚਾਰਦੇ, ਫਿਰ ਉੱਥੋਂ ਉੱਠ ਕੇ ਚਲੇ ਜਾਂਦੇ, ਉੱਥੇ ਘਰ ਨਹੀਂ ਸੀ ਬਣਾਉਂਦੇ ਉਹ। ਗੁਰੂ ਜੀ ਕਹਿੰਦੇ ਜੈਸੇ ਗੋਇਲ ਗੋਇਲੀ, ਜਿਸ ਤਰ੍ਹਾਂ ਇੱਕ ਗੁਆਲਾ ਗੋਇਲ ਗਾਵਾਂ ਨੂੰ ਲੈ ਕੇ, ਗੋਇਲੀ ਦਾ ਅਰਥ ਹੈ ਉਸ ਚਰਾਂਦ ਦੇ ਵਿੱਚ ਆ ਗਿਆ, ਉੱਥੇ ਪੱਕਾ ਟਿਕਾਣਾ ਬਣਾ ਕੇ ਨਹੀਂ ਰਹਿੰਦਾ, ਉਹਨੂੰ ਪਤਾ ਮੇਰਾ ਇਹ ਅਸਥਾਨ ਨਹੀਂ, 2-4 ਦਿਨ ਰਹਿੰਦਾ ਹੈ, ਗਾਵਾਂ ਚਾਰੀਆਂ, ਘਾਹ ਮੁੱਕ ਗਿਆ, ਅੱਗੇ ਤੁਰ ਪਿਆ। ਤੈਸੇ ਸੰਸਾਰਾ, ਇਸੇ ਤਰ੍ਹਾਂ ਇਹ ਸੰਸਾਰ ਹੈ, ਜੋ ਉਪਜਿਓ ਸੋ ਬਿਨਸ ਹੈ ਪਰਉ ਆਜ ਕੈ ਕਾਲ, ਜਿਹੜਾ ਵੀ ਪੈਦਾ ਹੋਇਆ ਹੈ ਉਹਨੇ ਇੱਕ ਦਿਨ ਜਾਣਾ ਹੈ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦੇ ਧੀਰ। ਸੁਖਮਨੀ ਸਾਹਿਬ ਦਾ ਪਾਠ ਰੋਜ਼ ਸਤਸੰਗੀ ਕਰਦੇ ਹੋ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ, ਵੈਸੇ ਵੀ ਗੁਰੂ ਘਰਾਂ ਸੁਖਮਨੀ ਸਾਹਿਬ ਹੁੰਦਾ, ਉਹਦੇ 'ਚ ਆਪਾਂ ਬਚਨ ਪੜ੍ਹਦੇ ਹਾਂ ਕਿ ਬ੍ਰਿਖ ਕੀ ਛਾਇਆ ਸਿਓ ਰੰਗ ਲਾਵੈ, ਉਹ ਬਿਨਸੇ ਉਹ ਮਨ ਪਛਤਾਵੈ। ਕਹਿੰਦੇ ਕੋਈ ਰੁੱਖ ਦੀ ਛਾਂ ਨਾਲ ਪਿਆਰ ਪਾ ਕੇ ਬਹਿ ਜਾਏ, ਛਾਂ ਜਿਹੜੀ ਹੈ ਜਿਵੇਂ ਜਿਵੇਂ ਦਿਨ ਢਲਦਾ ਤੇ ਛਾਂ ਬਦਲਦੀ ਜਾਂਦੀ ਸਤਸੰਗੀ, ਫਿਰ ਪਛਤਾਵਾ ਹੱਥ 'ਚ ਰਹਿ ਜਾਂਦਾ ਕਿ ਮੈਂ ਇਹ ਛਾਂ ਨਾਲ ਪ੍ਰੇਮ ਕਿਉਂ ਪਾ ਲਿਆ। ਬਟਾਊ ਸਿਓ ਜੋ ਲਾਵੇ ਨੇਹ, ਤਾਂ ਕੋ ਹਾਥ ਨਾ ਆਵੇ ਕੇਹ। ਬਟਾਊ ਕਹਿੰਦੇ ਮੁਸਾਫਰ, ਰਾਹਗੀਰ, ਕੋਈ ਬੰਦਾ ਬੈਠਾ ਹੈ ਟ੍ਰੇਨ ਦੇ ਵਿੱਚ, ਲੰਮੇ ਸਫ਼ਰ 'ਤੇ ਜਾਣਾ, ਉੱਥੇ ਕਿਸੇ ਨਾਲ ਪ੍ਰੇਮ ਪਾ ਕੇ ਬਹਿ ਗਿਆ, ਅਗਲਾ ਰੇਲੇ ਸਟੇਸ਼ਨ ਆਇਆ ਉੱਥੇ ਉੱਤਰ ਗਿਆ, ਪਛਤਾਵਾ ਰਹਿ ਗਿਆ ਕਿ ਐਵੇਂ ਪ੍ਰੇਮ ਪਾ ਬੈਠੇ। ਇੱਦਾਂ ਹੀ ਭਾਈ ਅਸੀਂ ਸੰਸਾਰ ਦੇ ਵਿੱਚ ਇਕੱਠੇ ਹੋਏ ਹਾਂ, ਪੂਰਬ ਜਨਮ ਕੇ ਮਿਲੇ ਸੰਯੋਗੀ, ਅੰਤਹਿ ਕੋ ਨਾ ਸਹਾਈ। ਪਿਛਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਸਾਡਾ ਲੈਣਾ ਦੇਣਾ ਇੱਕ ਦੂਜੇ ਨਾਲ ਆਪਾਂ ਇਕੱਠੇ ਹੋ ਜਾਂਦੇ ਹਾਂ,
ਤੇ ਤੁਰ ਜਾਂਦੇ ਹਾਂ, ਕੋਈ ਵੀ ਅੰਤ ਨੂੰ ਕਿਸੇ ਦਾ ਸਹਾਈ ਨਹੀਂ ਹੁੰਦਾ ਸਤਸੰਗੀਓ। ਤੇ ਗੁਰੂ ਜੀ ਮਿਹਰ ਕਰਦੇ ਨੇ ਇਸੇ ਤਰ੍ਹਾਂ ਜਿਵੇਂ ਇੱਕ ਗਵਾਲਾ ਆਇਆ, ਗਾਵਾਂ ਦੋ ਚਾਰ ਦਸ ਦਿਨ ਚਾਰੀਆਂ ਤੇ ਉੱਥੋਂ ਉਹ ਚਲਾ ਗਿਆ। ਇਦਾਂ ਸੰਸਾਰ ਦੇ ਵਿੱਚ ਅਸੀਂ ਆਉਂਦੇ ਹਾਂ, ਸਰੀਰ ਧਾਰ ਕੇ ਆਉਂਦੇ ਹਾਂ, ਇੰਦਰੀਆਂ ਰੂਪੀ ਗਾਵਾਂ ਨੂੰ ਚਾਰਦੇ ਹਾਂ, ਅੱਖਾਂ ਨਾਲ ਤੱਕਦੇ ਹਾਂ, ਕੰਨਾਂ ਨਾਲ ਸੁਣਦੇ ਹਾਂ। ਸੋ ਇਸ ਤਰ੍ਹਾਂ ਜਿਹੜਾ ਇਹ ਆਪਣੇ ਇੰਦਰੀਆਂ ਰੂਪੀ ਗਊਆਂ ਨੂੰ ਚਾਰ ਕੇ ਦੋ ਚਾਰ ਦਿਨ ਤੇ ਸੰਸਾਰ ਤੋਂ ਚਲੇ ਗਏ। ਕੂੜ ਕਮਾਵਹਿ ਆਦਮੀ ਬੰਦ ਹੈ ਘਰ ਬਾਰਾ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਆਦਮੀ ਨੇ ਸਤਸੰਗੀਓ, ਕੂੜ ਕਮਾਵੇ ਇਹ ਝੂਠ ਕਮਾਉਂਦੇ ਨੇ, ਝੂਠੇ ਧੰਦੇ ਕਮਾਉਂਦੇ ਨੇ। ਬੰਦੇ ਘਰ ਬਾਰਾ ਤੇ ਘਰ ਬਾਰ ਨਾਲ ਪਿਆਰ ਪਾ ਲਿਆ, ਇਹ ਮੇਰਾ ਹੈ, ਇਹ ਘਰ ਮੇਰਾ ਹੈ। ਜਾਗੋ ਜਾਗੋ ਸੂਤੇ ਹੋ, ਐ ਮੋਹ ਦੀ ਨੀਂਦ ਸੁੱਤੇ ਹੋਏ ਜੀਵੋ ਜਾਗ ਪਾਓ। ਚੱਲਿਆ ਬਣ ਜਾਰਾ, ਜੀਵ ਰੂਪੀ ਜਿਹੜਾ ਵਪਾਰੀ ਆਇਆ ਸੀ ਸੰਸਾਰ ਦੇ ਵਿੱਚ, ਇਹ ਚਲਾ ਚੱਲਿਆ, ਕਤਲੋ ਗਾਰਦ ਹੋਇਆ, ਕਿੰਨੇ ਲੋਕ ਸੰਸਾਰ ਤੋਂ ਤੁਰ ਗਏ। ਅਤੇ ਗੁਰੂ ਜੀ ਕਹਿੰਦੇ ਅਜੇ ਵੀ ਅਸੀਂ ਸੁੱਤੇ ਹੋਏ ਮੂੰਹ ਦੀ ਨੀਂਦ ਵਿੱਚ, ਸ਼ਾਇਦ ਹੋਰ ਜ਼ਿੰਦਗੀ ਮਿਲ ਜਾਏ ਕਿ ਸ਼ਾਇਦ ਹੋਰ ਜੀਵਨ ਜੀ ਲਈਏ। ਭਾਈ ਜਾਗ ਪਾਓ, ਅਜੇ ਵੀ ਕੁਝ ਭਜਨ ਕੁਝ ਸਿਮਰਨ ਕਰ ਲਓ, ਰਹਾਓ, ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਹਨ। ਨੀਤ ਨੀਤ ਘਰ ਬੰਦੀ ਹੈ ਜੇ ਰਹਿਣਾ ਹੋਈ। ਨੀਤ ਨੀਤ ਦਾ ਅਰਥ ਹੈ ਨਿਤ ਨਿਤ, ਘਰ ਬੰਦੀ ਹੈ, ਘਰ ਦੇ ਨਾਲ ਪ੍ਰੇਮ ਤੇ ਤਾਂ ਬੰਨੀਏ, ਘਰ ਦੇ ਨਾਲ ਪਿਆਰ ਤਾਂ ਪਾਈਏ, ਜੇ ਰਹਿਣਾ ਹੋਈਏ ਸਦਾ ਰਹਿਣਾ ਹੋਵੇ। ਚਾਰ ਦਿਨ ਦੀ ਜ਼ਿੰਦਗੀ ਬਤੀਤ ਕੀਤੀ ਤੇ ਤੁਰ ਗਏ। ਜਿਣ ਗੜ ਕੋਟ ਕੀਏ ਕੰਚਨ ਕੇ, ਛੋੜ ਗਿਆ ਸੋ ਰਾਵਣ, ਕਾਹੇ ਕੀਜਤ ਹੈ ਮਨ ਭਾਵਨ। ਕਹਿੰਦੇ ਰਾਵਣ ਵਰਗੇ ਜਿਨ੍ਹਾਂ ਨੇ ਬੜੇ ਬੜੇ ਕਿਲੇ ਬਣਾ ਲਏ ਸੋਨੇ ਦੇ, ਤੇ ਉਹ ਛੱਡ ਕੇ ਚਲਾ ਗਿਆ। ਸੋ ਜਿਵੇਂ ਸਤਸੰਗੀਓ, ਕੈਰੋਂ ਤੇ ਪਾਂਡੂ ਆਏ ਸੰਸਾਰ ਦੇ ਵਿੱਚ, ਬਾਰਹਿ ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। ਜਿਨ੍ਹਾਂ ਦੇ ਸਿਰ ਦੇ ਉੱਤੇ ਕਹਿੰਦੇ ਬਾਰਾਂ ਬਾਰਾਂ ਕੋਹ ਤੱਕ ਛਤਰ ਝੂਲਦੇ ਸੀ। ਜਦੋਂ ਦੁਰਯੋਧਨ ਲੰਘਦਾ ਸੀ ਤਾਂ ਦੁਰਯੋਧਨ ਜਾਂਦਾ ਸੀ ਆਪਣੇ ਮੱਲਾਂ 'ਚੋਂ, ਅਤੇ ਦੋਨੋਂ ਬੰਨੇ ਇੰਨੇ ਰਾਜੇ ਖਲੋਂਦੇ ਸੀ ਕਿ ਬਾਰਾਂ ਯੋਜਨਾ ਤੱਕ ਉਹਦੇ ਸਿਰ ਦੇ ਉੱਤੇ ਛਤਰ ਝੂਲਦੇ ਸੀ। ਦੇਹੀ ਗਿਰਜਨ ਖਾਈਏ ਪਾਠ ਬੇਨਤੀ ਕਰਦੇ, ਦੋਨੋਂ ਪਾਠ ਸ਼ੁੱਧ ਨੇ। ਦੇਹੀ ਗਿਰਜ ਨਾ ਖਾਈ, ਦੇਹੀ ਗਿਰਜਨ ਖਾਈ, ਦੋਨੋਂ ਪਾਠ ਸਹੀ ਨੇ। ਉਹਦਾ ਕਾਰਨ ਇਹ ਹੈ ਕਿ ਜਦੋਂ ਦੁਰਯੋਧਨ ਮਰਿਆ ਸੀ ਅਤੇ ਜੰਗ ਦੇ ਮੈਦਾਨ 'ਚ ਪਿਆ ਸੀ, ਉਹਦਾ ਬਾਕੀ ਸਰੀਰ ਤਾਂ ਪਿਆਰੇ ਖਾ ਲਿਆ ਕਾਵਾਂ ਕੁੱਤਿਆਂ ਨੇ ਇੱਲਾਂ ਨੇ, ਜਿੰਨਾ ਉਹਦਾ ਸਰੀਰ ਬੱਜਰ ਹੋ ਗਿਆ ਸੀ ਉਨਾ ਸਰੀਰ ਸਤਸੰਗੀਓ ਜਿਹੜਾ ਸੀ ਉਹ ਇਸ ਪ੍ਰਕਾਰ ਜਿਹੜਾ ਹੈ ਉਹ ਨਹੀਂ ਖਾਧਾ। ਲੰਮੀ ਕਹਾਣੀ ਹੈ, ਕਿਸੇ ਨੇ ਕਿਹਾ ਕਿ ਜੇ ਤੂੰ ਮਾਂ ਦੇ ਆਪਣੀ ਮਾਂ ਦੇ ਅੱਗੋਂ ਦੀ ਲੰਘ ਜਾਏ, ਕਿਉਂਕਿ ਉਹਦੀ ਮਾਂ ਜਿਹੜੀ ਕੁੰਤੀ ਸੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਰੱਖਦੀ ਸੀ, ਉਹਦਾ ਪਤੀ ਸੀ ਧ੍ਰਿਸ਼ਟਰਾਸ਼ਟਰ, ਉਹਨੇ ਵਿਚਾਰਿਆ ਮੇਰੇ ਪਤੀ ਦੀ ਨਿਗਾਹ ਹੈ ਨਹੀਂ ਗੀ ਅਤੇ ਮੈਂ ਵੀ ਕਿਸੇ ਨੂੰ ਵੇਖਣਾ ਨਹੀਂ। ਉਹ ਕੰਨ ਆਪਣੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਰੱਖਦੀ ਸੀ ਕੁੰਤੀ। ਇੱਕ ਦਿਨ ਕਿਸੇ ਦੇ ਨਾਖੂਨਾਂ ਉੱਤੇ, ਨਹੁੰਆਂ ਦੇ ਉੱਤੇ ਉਹਦੀ ਨਿਗਾਹ ਪੈ ਗਈ, ਕਿਸੇ ਦੇ ਪੈਰ ਦੇ ਨਹੁੰਆਂ ਦੇ ਉੱਤੇ ਉਹਦੀ ਥੋੜ੍ਹਾ ਜਿਹਾ ਥੱਲਿਓਂ ਥਾਂ ਰਹਿ ਗਿਆ, ਉੱਥੋਂ ਪੈ ਗਈ, ਪੱਥਰ ਦੇ ਬਣ ਗਏ। ਸੋ ਕਿਸੇ ਨੇ ਦੁਰਯੋਧਨ ਨੂੰ ਕਿਹਾ ਕਿ ਹੁਣ ਸਾਰੇ ਮਰ ਗਏ ਤੇਰੇ ਕੈਰੋ, ਜਿਹੜੇ ਕੈਰੋ ਸੀ ਤੂੰ ਰਹਿ ਗਿਆ ਅਤੇ ਤੇਰੀ ਮੌਤ ਹੁਣ ਆਉਣੀ ਹੈ। ਕਹਿੰਦੇ ਬਚ ਮੈਂ ਕਿਵੇਂ ਸਕਦਾ ਮੌਤ ਤੋਂ? ਕਹਿੰਦੇ ਜੇ ਤੂੰ ਆਪਣੀ ਮਾਂ ਦੇ ਕੋਲ ਜਾਵੇਂ, ਹੁਣ ਮਾਂ ਨੂੰ ਬੇਨਤੀ ਕਰੇ, ਮਾਂ ਮੈਨੂੰ ਇੱਕ ਨਾ ਤੂੰ ਪੱਟੀ ਲਾ ਕੇ ਮੇਰੇ ਵੱਲ ਵੇਖ ਲਾ, ਮੇਰਾ ਸਰੀਰ ਜਿਹੜਾ ਪੱਥਰ ਦਾ ਬਣ ਜਾਏਗਾ, ਮੈਂ ਮਰਾਂਗਾ ਨਹੀਂ। ਕੱਪੜੇ ਲਾ ਲਏ ਮੂਰਖ ਨੇ, ਤੁਰ ਪਿਆ ਮਾਂ ਦੇ ਵੱਲ। ਕ੍ਰਿਸ਼ਨ ਜੀ ਮਿਲ ਪਏ, ਕਹਿੰਦੇ ਚੱਲਿਆ ਸਦਾਈਆ? ਕਹਿੰਦੇ ਮਹਾਰਾਜ ਮਾਂ ਦੇ ਕੋਲ ਚੱਲਿਆ। ਕਿਉਂ? ਕਹਿੰਦੇ ਮਾਂ ਦੇ ਕੋਲ ਚੱਲਿਆ ਹਾਂ ਕਿ ਮਾਂ ਮੇਰੇ ਵੱਲ ਇੱਕ ਵਾਰ ਵੇਖ ਲਏ ਅਤੇ ਮੈਂ ਮੌਤ ਤੋਂ ਬਚ ਜਾਂ। ਕਹਿੰਦੇ ਕਿ ਇਸ ਜ਼ਿੰਦਗੀ ਵਿੱਚ ਮਰਿਆਦਾ 'ਚ ਰਹੀ ਜਾਂਦਾ। ਕਹਿੰਦਾ ਛੋਟਾ ਹੁੰਦਾ ਜੀ ਤਾਂ ਮਾਂ ਦੀ ਗੋਦ 'ਚ ਪਲਿਆ ਹੀ ਹੈ ਨਾ, ਮਾਂ ਨੂੰ ਮਮਤਾ ਵੀ। ਕਹਿੰਦੇ ਕੋਈ ਨਹੀਂ, ਮੈਂ ਦੇਖ ਲੈਂਦੀ ਹਾਂ। ਕ੍ਰਿਸ਼ਨ ਕਹਿੰਦੇ ਸਦਾਈਆ ਪਾਪ ਲੱਗੇਗਾ, ਪਾਪ ਮਾਂ ਦੇ ਸਾਹਮਣੇ ਜਾਏਗਾ ਇੱਦਾਂ। ਅਤੇ ਉਹਨੇ ਫਿਰ ਸਾਸੇ ਕੁਝ ਫੁੱਲ ਲੈ ਕੇ ਆਪਣਾ ਨਿਗੇਜ ਢੱਕ ਲਿਆ, ਫੁੱਲ ਲੈ ਲਏ, ਉਹ ਆਪਣਾ ਨਿਗੇਜ ਢੱਕ ਕੇ ਮਾਂ ਦੇ ਕੋਲ ਚਲਿਆ ਗਿਆ। ਮਾਂ ਨੇ ਜਦੋਂ ਨਿਗਾਹ ਮਾਰੀ ਉਹਦੇ ਉੱਤੇ ਤਾਂ ਸਤਸੰਗੀਓ ਬਾਕੀ ਪੱਥਰ ਦੀ ਦੇਹ ਹੀ ਬਣ ਗਈ।
ਤੇ ਜਿੰਨਾ ਉਹਨੇ ਨਿਗੇੜ ਟੱਕਿਆ ਸੀ ਉਹਨਾਂ ਜਿਹੜਾ ਥਾਂ ਸੀ ਉਹ ਸਤਸੰਗੀ ਰਹਿ ਗਿਆ ਸੀ ਮਾਸ ਲਈ। ਗੁਰਜ ਮਾਰ ਕੇ ਭੀਮ ਸੈਨ ਨੇ ਫਿਰ ਉਹਨੂੰ ਮਾਰਿਆ ਸੀ ਤੇ ਕਹਿੰਦੇ ਜਦੋਂ ਜੰਗ ਦੇ ਮੈਦਾਨ 'ਚ ਡਿੱਗਾ ਤੇ ਜਿੰਨੀ ਦੇਹੀ ਪੱਥਰ ਦੀ ਬਣੀ ਸੀ ਉਹ ਨਹੀਂ ਖਾਧੀ ਤੇ ਜਿੰਨਾ ਸਤਸੰਗੀ ਜਿਹੜਾ ਉਹ ਸਰੀਰ ਜਿਹੜਾ ਰਹਿ ਗਿਆ ਸੀ ਮਾਸ ਉਹ ਫਿਰ ਇੱਲਾਂ ਖਾ ਰਹੀਆਂ ਸੀ। ਤਾਂ ਬਾਣੀ 'ਚ ਲਿਖਿਆ ਹੈ ਕਿ ਬਾਰਹਿ ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। ਗਿਰਜਨ ਪਾਠ ਹੀ ਸ਼ੁੱਧ ਹੈ ਅਤੇ ਗਿਰਜ ਨਾ ਖਾਈ ਇਹ ਦੋਨੋਂ ਪਾਠ ਠੀਕ ਨੇ। ਸੋ ਇਸ ਲਈ ਬੜੇ ਬੜੇ ਦੁਨੀਆਂ 'ਤੇ ਹੋ ਗਏ ਨੇ ਜਿਹੜੇ ਸਤਸੰਗੀ ਉਹ ਦੁਨੀਆਂ ਤੋਂ ਤੁਰ ਗਏ। ਨੀਤ ਨੀਤ ਘਰ ਬੰਨਦੀ ਹੈ ਨਿੱਤ ਨਿੱਤ ਘਰ ਦੇ ਨਾਲ ਪ੍ਰੇਮ ਤਾਂ ਬੰਨੋ ਤਾਂ ਪਾਓ ਜੇ ਰਹਿਣਾ ਹੋਈ ਦੇ ਦੁਨੀਆਂ 'ਤੇ ਸਦਾ ਰਹਿਣਾ ਹੋਵੇ। ਗੁਰਬਾਣੀ 'ਚ ਇੱਕ ਰਿਖੀ ਦਾ ਜ਼ਿਕਰ ਆਉਂਦਾ ਸਤਸੰਗੀ ਮਾਰ ਕੰਡੇ 'ਤੇ ਕੋ ਅਦਕਾਈ ਜਿਨ ਤ੍ਰਿਣ ਧਰ ਮੂੜ ਬੁਲਾਏ। ਮਾਰਕੰਡਾ ਦੇਖੀ ਹੋਇਆ ਅਤੇ ਲੱਖ ਵਰ੍ਹਿਆਂ ਦੀ ਆਰਜੂ 100,000 ਸਾਲ ਦੀ ਉਹਦੀ ਉਮਰ ਸੀ। ਉਹਦੇ ਚੇਲੇ ਕਹਿੰਦੇ ਕਿ ਤੁਹਾਨੂੰ ਕੋਈ ਕੋਠੀ ਬਣਾ ਦਈਏ ਤੁਹਾਨੂੰ ਕੋਈ ਮਕਾਨ ਬਣਾ ਦਈਏ। ਕਹਿੰਦੇ ਕੀ ਕਰਨਾ ਥੋੜ੍ਹੀ ਜਿਹੀ ਤਾਂ ਉਮਰ ਆ। ਉਹਨੇ ਛੱਪੜ ਬੱਧਾ ਸੀ ਅਤੇ ਸਤਸੰਗੀ ਛੱਪੜ ਵਿੱਚ ਸਾਰੀ ਜ਼ਿੰਦਗੀ ਕੱਢ ਲਈ। ਉਹਨੇ 100,000 ਵਰ੍ਹੇ ਦੀ ਉਮਰ ਸੀ ਮਾਰਕੰਡੇ ਰਿਖੀ ਦੀ ਅਤੇ ਕੱਖਾਂ ਦੀ ਕੁੱਲੀ ਦੇ ਵਿੱਚ ਉਹਨੇ ਜ਼ਿੰਦਗੀ ਕੱਢ ਲਈ ਸੀ ਸਤਸੰਗੀ। ਉਹ ਅਸੀਂ ਛੋਟੀ ਜਿਹੀ ਜ਼ਿੰਦਗੀ ਹੁੰਦੀ ਹੈ ਖੱਪ ਜਾਂਦੇ ਸਾਰੀ ਜ਼ਿੰਦਗੀ। ਇੱਕ ਘਰ ਬਣਾਇਆ ਉਹ ਨਹੀਂ ਚੰਗਾ, ਦੂਜਾ ਬਣਾਓ ਉਹ ਨਹੀਂ ਚੰਗਾ, ਤੀਜਾ ਬਣਾਓ ਉਹ ਨਹੀਂ ਚੰਗਾ। ਅਤੇ ਗੁਰੂ ਜੀ ਕਹਿੰਦੇ ਤਾਂ ਘਰ ਬਣਾਈਏ ਤਾਂ ਘਰ ਨਾ ਪ੍ਰੇਮ ਪਾਈਏ ਜੇ ਸਦਾ ਰਹਿਣਾ ਹੋਵੇ। ਤੇ ਪਿੰਡ ਪਵੇ ਜੀਉ ਚੱਲ ਸੀ, ਜਦੋਂ ਜੀਵ ਆਤਮਾ ਨਿਕਲ ਜਾਂਦੀ ਸਰੀਰ 'ਚੋਂ। ਪਿੰਡ ਪਵੇ ਦਾ ਅਰਥ ਪਿੰਡ ਦਾ ਸਰੀਰ, ਇਹ ਸਰੀਰ ਢਹਿ ਪੈਂਦਾ ਸਤਸੰਗੀ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਜਿਹੜਾ ਸਰੀਰ ਅਸੀਂ ਮਾਂ ਦੇ ਉਧਰ ਤੋਂ ਲੈ ਕੇ ਆਏ ਸੀ ਜਦੋਂ ਜਾਣ ਲੱਗੇ ਤੇ ਸਰੀਰ ਵੀ ਨਾਲ ਨਾ ਗਿਆ। ਪਿੰਡ ਪਵੇ ਸਰੀਰ ਇੱਥੇ ਡਿੱਗ ਪਿਆ। ਜੀਉ ਚੱਲ ਸੀ ਜੀਵ ਆਤਮਾ ਚਲੀ ਗਈ ਲੇਖਾ ਜੋਖਾ ਦੇਣ। ਜੇ ਜਾਣੇ ਕੋਈ ਭਾਈ, ਜੇ ਕੋਈ ਇਸ ਚੀਜ਼ ਨੂੰ ਜਾਣ ਲਵੇ ਉਹੀ ਕਿਆ ਕਰੋ। ਜਿਹੜੇ ਦੁਨੀਆਂ ਤੋਂ ਤੁਰ ਗਏ ਜੰਗ ਦੇ ਵਿੱਚ, ਮਾਰਦ ਅਤੇ ਬਾਬਰ ਦੇ ਸਿਪਾਹੀਆਂ ਨੇ, ਉਹਨਾਂ ਦੇ ਪਰਿਵਾਰ ਦੇ ਜੀ ਰੋਂਦੇ ਨੇ। ਰੋਣ ਦਾ ਇੱਕ ਪ੍ਰਕਿਰਿਆ ਪਿਆਰੇ, ਕੋਈ ਕਿਸੇ ਤਰੀਕੇ ਨਾਲ ਰੋਂਦਾ, ਕੋਈ ਕਿਸੇ ਤਰੀਕੇ ਨਾਲ ਰੋਂਦਾ। ਉਹੀ ਕਰਕੇ ਅਤੇ ਗੁਰੂ ਜੀ ਕਹਿੰਦੇ ਉਹੀ ਕਿਆ ਕਰੋ। ਜਿਹੜਾ ਮਰ ਗਿਆ ਅਤੇ ਉਹਨੂੰ ਕੀ ਰੋ ਰਹੇ ਹੋ। ਹੈ ਹੋਸੀ ਸੋਈ, ਪਰ ਜਿਹੜੀ ਜੀਵ ਹੈ ਆਤਮਾ, ਇਹ ਤਾਂ ਪਰਮਾਤਮਾ ਦੀ ਅੰਸ਼ ਹੈ, ਇਹ ਤਾਂ ਮਰਦੀ ਨਹੀਂ। ਤੁਸੀਂ ਤਾਂ ਸਰੀਰਾਂ ਨੂੰ ਰੋ ਰਹੇ ਹੋ। ਤੁਮ ਰੋਵ ਹੋ ਗਏ ਉਸ ਨੂੰ, ਤੁਮ ਕਹੋ ਕੌਣ ਰੋਈ। ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਦੁਨੀਆਂ ਤੋਂ ਤੁਰ ਗਿਆ ਤੁਸੀਂ ਉਹਨੂੰ ਰੋਂਦੇ ਹੋ, ਜਦੋਂ ਤੁਸੀਂ ਮਰੇ ਉਦੋਂ ਕੌਣ ਰੋਏਗਾ। ਮਤਲਬ ਹੈ ਕਿ ਸੰਸਾਰ ਤੋਂ ਇੱਕ ਦਿਨ ਸਾਰਿਆਂ ਨੇ ਜਾਣਾ ਹੀ ਹੈ ਅਤੇ ਜਦੋਂ ਚਲੇ ਹੀ ਜਾਣਾ ਤਾਂ ਫਿਰ ਰੋਣਾ ਭਾਈ ਕਿਉਂ ਹੋਇਆ। ਇਹ ਪਰਮਾਤਮਾ ਦੀ ਖੇਡ ਹੈ, ਨਿਰੰਕਾਰ ਦੀ ਇਹ ਦੇਵ ਨੇਤ ਹੈ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਕੁਰਬਾਨ ਹੋ ਗਿਆ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਿਤਾ ਜੀ ਪਹਿਲਾਂ ਸ਼ਹੀਦ ਹੋ ਗਏ, ਭੂਆ ਦੇ ਪੁੱਤ ਮਾਮੇ ਦਾ ਪਰਿਵਾਰ ਚਲਾ ਗਿਆ। ਅਤੇ ਗੁਰੂ ਗੋਬਿੰਦ ਸਿੰਘ ਜੀ ਢਿੱਲਵੀਂ ਪਿੰਡ ਪਹੁੰਚੇ ਅਤੇ ਉੱਥੇ ਗੁਰੂ ਜੀ ਦਾ ਚਾਚਾ ਲੱਗਦਾ ਸੀ ਸੋਢੀ ਕੌਲ ਰਾਏ। ਉਹਨੂੰ ਪਤਾ ਲੱਗਿਆ ਕਿ ਗੁਰੂ ਮਹਾਰਾਜ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ। ਰੋ ਪਿਆ, ਕਹਿੰਦੇ ਚਾਚਾ ਜੀ ਰੋਂਦੇ ਹੋ? ਕਹਿੰਦਾ ਮਹਾਰਾਜ ਸਾਰੀ ਅੰਸ਼ ਬੰਸੀ ਚਲੀ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੰਘ ਨੂੰ ਕਿਹਾ ਕਿ ਧਰਤੀ 'ਤੇ ਲਾਈਨਾਂ ਵਾਹ, ਚਾਰ ਲਾਈਨਾਂ ਵਾਹੀਆਂ, ਮਿਟਾ ਦੇ। ਮਿਟਾ ਤੀਆਂ, ਫਿਰ ਵਾਹ, ਫਿਰ ਮਿਟਾ, ਕਈ ਵਾਰਾਂ ਕੀਤਾ। ਗੁਰੂ ਜੀ ਕਹਿੰਦੇ ਕਿ ਚਾਚਾ ਸੋਢੀ ਕੌਲ ਰਾਏ ਜੀ, ਜਦੋਂ ਸਿੰਘ ਸਾਡਾ ਲਾਈਨਾਂ ਵਾਹੁੰਦਾ ਜਾਂ ਮਿਟਾਉਂਦਾ ਕੋਈ ਦੁੱਖ ਅਤੇ ਕੋਈ ਖੁਸ਼ੀ ਹੁੰਦੀ ਹੈ? ਕਹਿੰਦਾ ਮਹਾਰਾਜ ਨਹੀਂ। ਸਿੰਘ ਨੂੰ ਪੁੱਛ ਲੈਂਦੇ, ਸਿੰਘ ਨੂੰ ਪੁੱਛਿਆ ਅਤੇ ਉਹ ਕਹਿੰਦਾ ਮਹਾਰਾਜ ਮੈਂ ਤਾਂ ਹੁਕਮ ਮੰਨ ਰਿਹਾ, ਹੁਕਮ ਇੱਕ ਵਾਰ ਨਹੀਂ, ਮੈਨੂੰ 100,000 ਵਾਰ ਕਹੋ ਲਾਈਨਾਂ ਵਾਹ ਅਤੇ ਮਿਟਾ। ਗੁਰੂ ਜੀ ਕਹਿੰਦੇ ਵੇਖੋ, ਇਸੇ ਤਰ੍ਹਾਂ ਪਰਮਾਤਮਾ ਮੈਨੂੰ 4 ਪੁੱਤ ਦਿੱਤੇ, ਕੋਈ ਖੁਸ਼ੀ ਨਹੀਂ, ਜਨਮ ਦੀ ਕੋਈ ਖੁਸ਼ੀ ਨਹੀਂ, 4 ਪੁੱਤ ਲੈ ਲਏ ਮੈਨੂੰ ਕੋਈ ਦੁੱਖ ਨਹੀਂ, ਇੱਕ ਵਾਰ ਨਹੀਂ 100,000 ਵਾਰ ਮੈਨੂੰ ਵਾਹਿਗੁਰੂ ਭੇਜੇ ਸੰਸਾਰ ਦੇ ਉੱਤੇ ਪੁੱਤ ਦੇਵੇ, ਵਾਰ ਵਾਰ ਮੈਂ ਪੁੱਤ ਕੁਰਬਾਨ ਕਰਾਂਗਾ, ਦੁੱਖ ਮੈਨੂੰ ਕੋਈ ਨਹੀਂ। ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪੰਥ ਵਸੈ ਮੈਂ ਉਜੜਾ ਮਨ ਚਾਓ ਘਨੇਰਾ, ਮੇਰੇ ਮਨ 'ਚ ਬੜਾ ਚਾਅ ਹੈ, ਮੈਂ ਉਜੜ ਜਾਂ ਭਾਵੇਂ ਮੇਰਾ ਪੰਥ ਸੁਖੀ ਵਸੇ।
ਇਸ ਵਾਸਤੇ ਗੁਰੂ ਜੀ ਕਹਿੰਦੇ ਨੇ ਤੁਮ ਰੋਵੋਗੇ ਉਸ ਨੂੰ ਤੁਮ ਕਹੋ ਕੌਣ ਰੋਈ, ਜਿਹੜੇ ਚਲੇ ਗਏ ਤੁਸੀਂ ਉਹਨਾਂ ਨੂੰ ਰੋ ਰਹੇ, ਜਦੋਂ ਤੁਸੀਂ ਮਰੇ ਤੁਹਾਨੂੰ ਕੌਣ ਰੋਏਗਾ ਭਾਈ। ਧੰਦਾ ਪਿੱਟ ਹੋ ਭਾਈ ਹੋ ਤੁਮ ਕੂੜ ਕਮਾਵੋ। ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਧੰਦਿਆਂ ਨੂੰ ਪਿੱਟਦੇ ਹੋ ਕਿ ਜਿਹੜੇ ਮਰਦ ਚਲੇ ਗਏ ਹੁਣ ਕੰਮ ਕੌਣ ਕਰੇਗਾ, ਧੰਦਿਆਂ ਨੂੰ ਪਿੱਟ ਰਹੇ ਹੋ। ਤੁਮ ਕੂੜ ਕਮਾਵੋ, ਇਹ ਝੂਠੇ ਧੰਦਿਆਂ ਦੇ ਵਿੱਚ ਫਸੇ ਹੋ, ਝੂਠ ਹੀ ਕਮਾ ਰਹੇ ਭਾਈ। ਉਹ ਨਾ ਸੁਣਈ ਕਾਤਹੀ ਤੁਮ ਲੋਕ ਸੁਣਾਵੋ। ਜਿਹੜਾ ਚਲਾ ਗਿਆ ਉਹ ਥੋੜ੍ਹਾ ਸੁਣ ਰਿਹਾ, ਤੁਸੀਂ ਤਾਂ ਲੋਕਾਂ ਨੂੰ ਸੁਣਾ ਰਹੇ ਜੀ ਰੋ ਰੋ ਕੇ। ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜਿਸ ਪਰਮਾਤਮਾ ਤੋਂ ਜੀਵ ਸੁੱਤਾ ਪਿਆ ਨਾ, ਸੁੱਤਾ ਦਾ ਮਤਲਬ ਹੈ ਕਿ ਰੱਬ ਨੂੰ ਭੁੱਲੇ ਪਏ ਆ, ਪਰਮਾਤਮਾ ਯਾਦ ਹੀ ਨਹੀਂ। ਏਮਨਾਬਾਦ ਦੇ ਨਿਵਾਸੀ ਜਿਹੜੇ ਸੀ ਵਾਹਿਗੁਰੂ ਨੂੰ ਖੁਦਾ ਨੂੰ ਭੁੱਲ ਗਏ, ਇੰਨੇ ਸੁੱਖ ਸੀ ਜਿੱਦਾਂ ਆਪਾਂ ਪਿੱਛੇ ਸੁਣਾਏ ਹਾਂ, ਪਾਲਕੀਆਂ 'ਚ ਸੋਨੇ ਦੀਆਂ ਪਾਲਕੀਆਂ 'ਚ ਆਉਣਾ, ਸੋਨੇ ਦੀਆਂ ਪਾਲਕੀ 'ਚ ਜਾਣਾ, ਕੀਮਤੀ ਕੱਪੜੇ ਪਾਉਣੇ, ਰੱਬ ਨੂੰ ਭੁੱਲੇ ਹੋਏ ਸੀ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਨੇ ਕਿ ਸੁੱਤੇ ਹੋਏ ਜਾਗ ਪੋ, ਜਿਸ 'ਤੇ ਸੁੱਤਾ ਨਾਨਕਾ ਜਾਗਾਏ ਸੋਈ। ਜਿਸ ਪਰਮਾਤਮਾ ਦੇ ਸੋ ਮੋਹ ਦੇ ਵਿੱਚ ਤੁਸੀਂ ਸੰਸਾਰ ਦੇ ਸੁੱਤੇ ਹੋਏ ਹੋ, ਉਹੀ ਪਰਮਾਤਮਾ ਜਗਾਏਗਾ। ਇੱਕ ਬਾਣੀ ਦਾ ਪਵਿੱਤਰ ਫਰਮਾਨ ਹੈ ਪਿਆਰਿਓ, ਅਗਿਆਨੇ ਲਾਏ ਸਵਾਲਿਆ ਗੁਰ ਗਿਆਨੇ ਲਾਏ ਜਗਾਵੇਗੋ। ਅਗਿਆਨਤਾ 'ਚ ਲਾ ਕੇ ਜੀਵਨ ਨੂੰ ਸਵਾਇਆ ਹੋਇਆ, ਜਿੱਦਣ ਕਿਰਪਾ ਕਰ ਦੇਵੇ ਗਿਆਨ ਦੀ ਦਾਤ ਬਖਸ਼ਦੇ ਜੀਵ ਜਾਗ ਪੈਂਦਾ। ਹਰ ਰੋਜ਼ ਆਨੰਦ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ ਦਾ ਤਿੰਨਾਂ ਗੁਣਾਂ ਰਜੋ ਤਮੋ ਸਤੋ ਗੁਣ ਵਿੱਚ ਸੰਸਾਰ ਸੁੱਤਾ ਪਿਆ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਗੁਰੂ ਦੀ ਕਿਰਪਾ ਨਾਲ ਉਹ ਵਿਅਕਤੀ ਜਾਗ ਪੈਂਦੇ ਨੇ ਜਿਹੜੇ ਨਾਮ ਨੂੰ ਜਪਦੇ ਹਨ। ਜੇਕਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ। ਸਤਿਗੁਰੂ ਕਹਿੰਦੇ ਜੇ ਅਸਲੀ ਘਰ ਜਾਣ ਲਈਏ ਨਾ, ਅਸਲੀ ਘਰ ਕਿਹੜਾ ਹੈ, ਬੇਨਤੀ ਕਰਦੇ ਜੇ ਇਹ ਘਰ ਮੈਂ ਤੁਦ ਰਹਿਣਾ ਬਸਣਾ ਸੋ ਕਰ ਚੀਤ ਨਾ ਆਇਓ। ਜਿਸ ਘਰ ਵਿੱਚ ਆਪਾਂ ਜਾਣਾ ਨਾ ਸਾਰਿਆਂ ਨੇ, ਅਸਾਂ ਪੇ ਉੱਥੇ ਜਾਣਾ, ਉਹ ਘਰ ਸਾਨੂੰ ਚੇਤੇ ਨਹੀਂ। ਆ ਜਿਸ ਘਰ ਵਿੱਚ ਕੋਈ 40 ਸਾਲ ਕੋਈ 50 ਸਾਲ ਰਹਿੰਦਾ, ਉਹ ਸਾਨੂੰ ਘਰ ਚੇਤੇ ਆਉਂਦੇ ਨੇ। ਪਰ ਜਿਹੜਾ ਅਸਲੀ ਸਾਡਾ ਘਰ ਜਿੱਥੇ ਸਾਰਿਆਂ ਨੇ ਜਾਣਾ, ਉਹ ਕਦੇ ਚੇਤਾ ਆਇਆ ਹੀ ਨਹੀਂ ਕਿ ਇੱਕ ਦਿਨ ਅਸੀਂ ਚੱਲ ਜਾਣਾ ਅਤੇ ਉਸ ਘਰ 'ਚ ਜਾਣਾ ਹੈ ਜਿੱਥੋਂ ਅਸੀਂ ਆਏ ਸੀ। ਇਸ ਲਈ ਗੁਰੂ ਜੀ ਮਿਹਰ ਕਰਦੇ ਨੇ ਕਿ ਭਾਈ ਜੇਕਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ। ਆਪਣੇ ਅਸਲੀ ਘਰ ਨੂੰ ਸਮਝ ਲਈਏ ਨਾ ਕਿ ਮੇਰਾ ਅਸਲੀ ਘਰ ਕਿਹੜਾ ਹੈ। ਤਾਂ ਨੀਂਦ ਨਾ ਹੋਈ ਦਾ ਅਰਥ ਹੈ ਤਾਂ ਮੋਹ ਰੂਪੀ ਨੀਂਦ, ਅਗਿਆਨਤਾ ਰੂਪੀ ਨੀਂਦ ਨਹੀਂ ਆਉਂਦੀ। ਜੇ ਚੱਲਦਾ ਲੈ ਚੱਲਿਆ ਕਿਸ ਸੰਭੈ ਨਾਲੇ। ਸੱਚੇ ਪਾਤਸ਼ਾਹ ਕਹਿੰਦੇ ਜੇ ਜਿਹੜਾ ਜਾਣ ਵਾਲਾ ਜੀਵ ਕੁਛ ਆਪਣੇ ਨਾਲ ਧਨ ਦੌਲਤ ਲੈ ਗਿਆ, ਕੁਛ ਆਪਣੇ ਨਾਲ ਸੋਨਾ ਚਾਂਦੀ ਆਦਿਕ ਲੈ ਗਿਆ, ਤਾਂ ਤਨ ਸੰਚੋ ਦੇਖ ਕੈ ਬੂਝੋ ਵਿਚਾਰੇ। ਤਾਂ ਤਨ ਸੰਚੋ ਦਾ ਅਰਥ ਹੈ ਤਾਂ ਤੁਸੀਂ ਇਕੱਠਾ ਕਰ ਲਓ ਪੈਸਾ ਕਿ ਸਾਡਾ ਫਲਾਣਾ ਫਲਾਣਾ ਗਿਆ ਸੀ, ਬੜੀ ਮਾਇਆ ਨਾਲ ਲੈ ਗਿਆ ਪੱਲੇ ਬੰਨ ਕੇ, ਜਿੱਦਣ ਅਸੀਂ ਜਾਣਾ ਅਸੀਂ ਵੀ ਲਾੜ ਲੈ ਜਾਂਗੇ। ਸੱਚੇ ਪਾਤਸ਼ਾਹ ਕਹਿੰਦੇ ਨੇ ਅੰਤ ਵੇਲੇ ਸਰੀਰ ਵੀ ਨਾਲ ਨਹੀਂ ਜਾਂਦਾ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਜਬ ਤੇ ਹੋਈ ਲੰਮੀ ਧਾਈ ਚੱਲੇ ਨਾਹੀ ਇੱਕ ਪੈਰੇ। ਗੁਰੂ ਅਰਜਨ ਦੇਵ ਜੀ ਦੇ ਆਪਾਂ ਰੋਜ਼ ਬਚਨ ਪੜ੍ਹਦੇ ਹਾਂ ਕਿ ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜੇ ਪੈੜੇ ਮਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹਾਂ ਪੰਥ ਤੇਰਾ ਕੋ ਨਾ ਸੁਜਾਨੂ, ਸੱਸੇ ਨੂੰ ਸਿਆਰੀ ਨੰਨੇ ਕੰਨਾਂ ਤੇ ਨੰਨੇ ਹੋੜਾ। ਇਹ ਪਾਠ ਹੈ ਸੁਜਾਨੂ ਕਿ ਜਿਹੜੇ ਰਸਤੇ ਤੇ ਕੋਈ ਤੈਨੂੰ ਪਛਾਣਦਾ ਨਹੀਂ, ਉੱਥੇ ਕੋਈ ਵੀ ਸਾਡਾ ਜਾਣਕਾਰੀ ਵਾਲਾ ਮਿਲੇਗਾ ਨਹੀਂ ਸਾਨੂੰ। ਉਸ ਮਾਰਗ ਤੇ ਕੇਵਲ ਵਾਹਿਗੁਰੂ ਦਾ ਨਾਮ ਹੀ ਤੇਰੀ ਪਛਾਣ ਹੈ, ਉੱਥੇ ਨਾਮ ਹੀ ਤੇਰੇ ਨਾਲ ਜਾਏਗਾ। ਜਹ ਮਹਾਂ ਭਿਆਨ ਤਪਤ ਬਹੁ ਕਾਮ, ਤਾਹ ਹਰ ਕੇ ਨਾਮ ਕੀ ਤੋਂ ਮੂੰਹ ਪਰਸ਼ਾਮ। ਜਿਸ ਪ੍ਰਲੋਕ ਦੇ ਮਾਰਗ ਤੇ ਜਾਂਦਿਆਂ ਬਹੁਤ ਜ਼ਿਆਦਾ ਗਰਮੀ ਹੁੰਮਸ ਹੋਵੇਗਾ, ਉੱਥੇ ਵਾਹਿਗੁਰੂ ਦਾ ਨਾਮ ਹੀ ਤੇਰੇ 'ਤੇ ਛਾਂ ਕਰੇਗਾ।
ਜੇ ਪੈੜੇ ਮਹਾਂ ਅੰਧ ਗੁਬਾਰਾ ਹਰਕਾ ਨਾਮ ਸੰਗ ਉਜੀਆਰਾ ਜਿਸ ਪ੍ਰਲੋਕ ਦੇ ਮਾਰਗ ਉੱਤੇ ਬਹੁਤ ਗੂੜਾ ਕੋਪ ਹਨੇਰਾ ਹੋਵੇਗਾ ਕੁਛ ਨਹੀਂ ਪਤਾ ਲੱਗੇਗਾ ਉੱਥੇ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ ਚਾਨਣ ਬਣ ਕੇ ਜਾਏਗਾ ਇਸ ਵਾਸਤੇ ਵਾਰ ਵਾਰ ਸਾਨੂੰ ਬਾਣੀ ਨੇ ਕਿਹਾ ਹੈ ਭਾਈ ਨਾਮ ਜਪੋ ਵਾਹਿਗੁਰੂ ਦਾ ਸਿਮਰਨ ਕਰੋ ਵਾਹਿਗੁਰੂ ਦੀ ਬੰਦਗੀ ਕਰੋ ਪਰਮਾਤਮਾ ਦੇ ਨਾਲ ਜੁੜਨਾ ਕਰੋ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤਾਂ ਧਨ ਸੰਚੋ ਦੇਖ ਕਹਿ ਬੂਝੋ ਵਿਚਾਰੇ ਇਹ ਸਮਝੋ ਚੰਗੀ ਤਰ੍ਹਾਂ ਭਾਈ ਜੇ ਕੋਈ ਦੁਨੀਆਂ ਤੋਂ ਜਾਂਦਾ ਆਪਣੇ ਨਾਲ ਕੁਛ ਲੈ ਗਿਆ ਤਾਂ ਅਸੀਂ ਵੀ ਨਾਲ ਲੈ ਜਾਂਗੇ ਕੁਛ ਨਾ ਕੁਛ ਪੱਲੇ ਬੰਨ੍ਹ ਲਓ ਜੋ ਜਾਣਾ ਹੀ ਕੁਛ ਨਹੀਂ ਨਾਲ ਗੁਰੂ ਨਾਨਕ ਦੇਵ ਜੀ ਚਲੇ ਗਏ ਸੱਚੇ ਪਾਤਸ਼ਾਹ ਜੀ ਸੋ ਮਿਸ਼ਰ ਆਦਿਕ ਦੇਸ਼ ਦੇ ਵਿੱਚ ਜਾਂਦਿਆਂ ਜਾਂਦਿਆਂ ਮਹਾਰਾਜ ਚੱਲ ਗਏ ਕਾਰੂ ਪਾਤਸ਼ਾਹ ਕੋਲ ਉਹਨੇ ਮੁਰਦਿਆਂ ਦੇ ਮੂੰਹਾਂ 'ਚ ਮਾਇਆ ਕਢਾ ਲਈ ਸੀ ਮੁਰਦਿਆਂ ਦੇ ਮੂੰਹਾਂ 'ਚੋਂ ਵੀ ਅਤੇ ਮਾਇਆ ਇੰਨੀ ਜੋੜਦੀ 40 ਗੰਜ ਮਾਇਆ ਦੇ ਜੋੜਦੇ ਪਿਆਰਿਓ ਗੰਜ ਇੱਕ ਕਮਰਾ ਕਹਿ ਰਹੀ ਬਹੁਤ ਵੱਡਾ ਕਮਰਾ ਬਣਾ ਲਿਆ ਉਹਨੂੰ ਭਰ ਲਿਆ ਉਹ ਭਰ ਗਿਆ ਦੂਜਾ ਬਣਾ ਲਿਆ ਉਹ ਭਰ ਲਿਆ 40 ਗੰਜ ਮਾਇਆ ਜੋੜਦੀ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਪੈਸੇ ਕਢਾ ਲਏ ਕਿਵੇਂ ਕਢਾ ਲਏ ਜੀ ਕਹਿੰਦੇ ਇੱਕ ਵਾਰ ਉਹਨੇ ਸਾਰੇ ਲੋਕਾਂ ਤੋਂ ਪੈਸੇ ਜਿਹੜੇ ਸੀ ਇਹ ਆਪਣੇ ਆਰਡਰ ਦੇ ਨਾਲ ਕਢਵਾ ਲਏ ਕੱਢੋ ਪੈਸੇ ਫਿਰ ਉਹ ਕਹਿੰਦਾ ਕਿ ਕਿਤੇ ਪੈਸੇ ਹੋਰ ਕਿਸੇ ਨੇ ਲੁਕੋਏ ਹੁਣ ਥੋੜ੍ਹੇ ਬਹੁਤੇ ਇੱਧਰ ਉੱਧਰ ਉਹ ਕਹਿੰਦੇ ਮਾਰੇ ਕੋਈ ਮਾਇਆ ਨਹੀਂ ਰਹਿ ਗਈ ਸਾਰੀ ਹੀ ਸਾਰੀ ਆਪਾਂ ਲੈ ਲਈ ਇੰਨਾ ਗਿਰ ਗਿਆ ਉਹਨੇ ਆਪਣੀ ਧੀ ਨੂੰ ਤਿਆਰ ਕਰਕੇ ਅਤੇ ਇੱਕ ਚੌਂਕ 'ਚ ਖਿਲਾਰ ਦਿੱਤਾ ਰਾਜੇ ਨੇ ਕਹਿੰਦਾ ਜਿਹੜਾ ਇੱਕ ਰੁਪਈਆ ਲਿਆਏਗਾ ਮੈਂ ਧੀ ਉਹਦੇ ਨਾਲ ਵਿਆਹ ਦਾਂਗਾ ਕਿਸੇ ਨੇ ਵੇਖ ਲਿਆ ਸੱਸ ਸਿੰਘ ਗਰੀਬ ਨੇ ਉਹ ਆਪਣੇ ਮਾਂ ਬਾਪ ਦੇ ਨਾਲ ਜਿੱਦ ਪਿਆ ਕਹਿੰਦਾ ਕਿ ਇੱਕ ਰੁਪਈਆ ਦਿਓ ਮੈਂ ਰਾਜੇ ਦੀ ਧੀ ਨਾਲ ਵਿਆਹ ਕਰਾਉਣਾ ਉਹ ਕਹਿੰਦੇ ਆਪਾਂ ਗਰੀਬ ਰਾਜੇ ਨੇ ਛੱਡਿਆ ਕੀ ਹੈ ਦਵਾਈ ਲੈਣ ਲਈ ਪੈਸੇ ਨਹੀਂ ਗੇ ਕੁਛ ਨਹੀਂ ਗਾ ਬੱਚੇ ਨੇ ਜਿੱਦ ਕਰਨ ਲਈ ਕਹਿੰਦਾ ਨਹੀਂ ਮੈਂ ਰਾਜਕੁਮਾਰੀ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਇੱਕ ਰੁਪਈਆ ਚਾਹੀਦਾ ਉਹ ਫਿਰ ਕਹਿਣ ਲੱਗੀ ਪੁੱਤ ਜਦੋਂ ਤੇਰੇ ਪਿਤਾ ਨੂੰ ਨੱਪਿਆ ਸੀ ਨਾ ਕਬਰ ਦੇ ਵਿੱਚ ਇੱਕ ਰੁਪਈਆ ਉਹਦੇ ਮੂੰਹ ਦੇ ਵਿੱਚ ਰੱਖ ਕੇ ਅਤੇ ਮੈਂ ਨੱਪਿਆ ਸੀ ਤੇਰੇ ਪਿਤਾ ਨੂੰ ਉਹਦੀ ਕਬਰ ਪੁੱਟ ਲਾ ਕਬਰ 'ਚੋਂ ਇੱਕ ਰੁਪਈਆ ਕੱਢ ਲਓ ਔਰ ਕੀ ਕਰਨਾ ਉਹਨੇ ਕੀ ਕੀਤਾ ਕਿ ਪਿਓ ਦੀ ਕਬਰ ਪੁੱਟੀ ਜਿਹੜਾ ਬਹੁਤ ਸਮਾਂ ਪਹਿਲਾਂ ਮਰ ਗਿਆ ਸੀ ਉਹਦੇ ਮੂੰਹ 'ਚ ਇੱਕ ਰੁਪਈਆ ਰੱਖਿਆ ਸੀ ਉਹ ਕੱਢ ਕੇ ਲੈ ਆਇਆ ਸਿਪਾਹੀਆਂ ਨੂੰ ਆ ਕੇ ਕਹਿਣ ਲੱਗਾ ਕਿ ਰੁਪਈਆ ਲੈ ਲਓ ਅਤੇ ਮੈਨੂੰ ਰਾਜਕੁਮਾਰੀ ਨਾਲ ਵਿਆਹ ਕਰ ਦਿਓ ਉਹ ਫੜ ਕੇ ਰਾਜੇ ਕੋਲ ਲੈ ਗਏ ਉਹਨੂੰ ਮੁੰਡੇ ਨੂੰ ਕਿੱਥੋਂ ਕੱਢੇ ਪੈਸੇ ਉਹ ਕਹਿਣ ਲੱਗਾ ਕਿ ਮੇਰੇ ਮਾਤਾ ਨੇ ਮੇਰੇ ਪਿਤਾ ਜੀ ਦੇ ਮੂੰਹ ਦੇ ਵਿੱਚ ਇੱਕ ਰੁਪਈਆ ਰੱਖ ਕੇ ਅਤੇ ਉਹਨੂੰ ਦਫ਼ਨ ਕੀਤਾ ਸੀ ਵਜ਼ੀਰਾਂ ਨੂੰ ਪੁੱਛਿਆ ਕਹਿੰਦੇ ਹਾਂ ਮਰਯਾਦਾ ਹੈ ਕਿ ਹਰੇਕ ਵਿਅਕਤੀ ਹਰੇਕ ਮੁਰਦੇ ਦੇ ਮੂੰਹ 'ਚ ਇੱਕ ਰੁਪਈਆ ਪਾ ਕੇ ਨੱਪਦੇ ਨੇ ਉਹਨੇ ਕਬਰਾਂ ਹੀ ਪੁੱਟਤੀਆਂ ਇਹਨਾਂ ਪੁੱਟੋ ਕਬਰਾਂ ਇੱਕ ਇੱਕ ਰੁਪਈਆ ਸਾਰੀਆਂ ਕਬਰਾਂ 'ਚੋਂ ਕੱਢ ਲਓ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਚਲੇ ਗਏ ਉਹਦੇ ਮਹੱਲ ਦੇ ਬਾਹਰ ਬਹਿ ਗਏ ਠੀਕਰੀਆਂ ਇਕੱਠੀਆਂ ਕਰਨ ਲੱਗ ਪਏ ਕਾਰੂ ਆਇਆ ਕਹਿੰਦਾ ਕੀ ਕਰਦੇ ਹੋ ਕਹਿੰਦੇ ਠੀਕਰੀਆਂ ਇਕੱਠੀਆਂ ਕਰਦੇ ਨਾਲ ਲਿਜਾਣੀਆਂ ਸੀ ਕਹਿੰਦਾ ਕਮਾਲ ਹੈ ਇਹ ਸਰੀਰ 'ਤੇ ਨਾਲ ਨਹੀਂ ਜਾਣਾ ਅਤੇ ਠੀਕਰੀਆਂ ਕਿੱਦਾਂ ਲੈ ਜਾਓਗੇ ਕਹਿੰਦੇ ਤੇਰੇ 40 ਗੰਜ ਚਲੇ ਜਾਣਗੇ ਜਿਹੜੇ ਤੂੰ ਮੁਰਦਿਆਂ ਦੇ ਮੂੰਹ 'ਚੋਂ ਕੱਢ ਕੇ ਇਕੱਠੇ ਕਰ ਲਏ ਨੇ ਇਹ ਨਾਲ ਤੇਰੇ ਚਲੇ ਜਾਣਗੇ ਹੋਸ਼ ਆਈ ਫਿਰ ਸਤਸੰਗ ਉਸਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਧਨ ਸੰਚੋ ਦੇਖ ਕਹਿ ਬੂਝੋ ਵਿਚਾਰੇ ਭਾਈ ਤਾਂ ਪੈਸਾ ਇਕੱਠਾ ਕਰੋ ਇਹ ਸਮਝ ਕੇ ਕਿ ਜਿਹੜੇ ਚੱਲ ਗਏ ਉਹ ਨਾਲ ਲੈ ਗਏ ਅਸੀਂ ਵੀ ਨਾਲ ਲੈ ਜਾਣਾ ਜਾਣਾ ਤਾਂ ਕੁਛ ਵੀ ਨਹੀਂ ਸਿਮਰਨ ਜਾਏਗਾ ਵਾਹਿਗੁਰੂ ਦੀ ਬੰਦਗੀ ਜਾਏਗੀ ਵਣਜ ਕਰੋ ਮਕਸੂਦ ਲਹਿਓ ਮਤ ਪਛੋ ਤਾਵਹੋ ਵਣਜ ਕਰੋ ਦਾ ਅਰਥ ਹੈ ਸੱਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੇ ਖੇਪ ਤੁਮਾਰੀ ਆਪਾਂ ਵਪਾਰੀ ਬਣ ਕੇ ਸੰਸਾਰ 'ਚ ਆਏ ਹਾਂ ਨਾਮ ਦਾ ਲਾਹਾ ਲੈਣਾ ਹੈ ਸਤਸੰਗੀਓ ਇਹ ਮਾਨਸ ਜਨਮ ਦਿੱਤਾ ਹੀ ਵਾਹਿਗੁਰੂ ਨੇ ਸਿਮਰਨ ਕਰਨ ਲਈ ਹੈ ਪਰਮਾਤਮਾ ਦੀ ਬੰਦਗੀ ਕਰਨ ਲਈ ਇਹ ਮਾਨਸ ਜਨਮ ਮਿਲਿਆ ਸਤਸੰਗੀਓ ਜੇ ਸਿਮਰਨ ਨਾ ਕਰਾਂਗੇ ਜੇ ਬੰਦਗੀ ਨਾ ਕਰਾਂਗੇ ਤਾਂ ਸਤਸੰਗੀ ਮਾਨਸ ਜਨਮ ਜਿਹੜਾ ਹੈ ਇਹ ਅਜਾਈ ਚਲਾ ਜਾਏਗਾ ਬੜਾ ਪਿਆਰਾ ਬਚਨ ਗੁਰਬਾਣੀ ਦਾ ਸੱਚੇ ਪਾਤਸ਼ਾਹ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਸਲੋਕ ਮਹੱਲਾ ਪਹਿਲਾ ਤੁੰਮੀ ਤੁੰਮਾ ਵਿਸ ਅੱਕ ਧਤੂਰਾ ਨਿੰਮ ਫਲ ਮਨ ਮੁੱਖ ਵਸਹਿ ਤਿਸ ਜਿਸ ਤੂੰ ਚੇਤਨ ਆਵਹੀ ਪੰਜ ਜ਼ਹਿਰ ਨੇ ਲਿਖੇ ਪੰਜ ਜ਼ਹਿਰ ਤੁੰਮੀ ਤੁੰਮਾ ਵਿਸ ਅੱਕ ਧਤੂਰਾ ਨਿੰਮ ਫਲ ਮਨ ਮੁੱਖ ਵਸਹਿ ਤਿਸ ਖਿਆਲ ਕਰਨਾ ਬਾਣੀ ਦੇ ਸਤਸੰਗੀਓ ਪੜ੍ਹਦਿਆਂ ਪੜ੍ਹਦਿਆਂ ਜਿੱਥੇ ਮੰਮਾ ਅਤੇ ਨੰਨੇ ਸਿਆਰੀ ਆ ਜਾਏ ਉਹ ਮਨ ਵੱਖਰਾ ਅਤੇ ਮੰਮੇ ਓਂਕੜ ਖੱਖੇ ਸਿਆਰੀ ਮੁੱਖ ਵੱਖਰਾ
ਆਮ ਤੌਰ 'ਤੇ ਜਿਹੜਾ ਮਾਨਮੁੱਖ ਹੁੰਦਾ ਮੰਮਾ ਨੰਨਾ ਮੰਮੇ ਉਂਕੜ ਖੱਖੇ ਸਿਹਾਰੀ ਜਾਂ ਮੰਮਾ ਨੰਨਾ ਮੰਮੇ ਉਂਕੜ ਖੱਖਾ ਹੁੰਦਾ ਉਹਦਾ ਮਾਨਮੁੱਖ। ਜਿੱਥੇ ਵੀ ਨੰਨੇ ਨੂੰ ਸਿਹਾਰੀ ਲੱਗ ਜਾਏ ਉਹ ਨੰਨਾ ਵੱਖਰਾ ਜਾਂਦਾ, ਉਹ ਮਨ ਵੱਖਰਾ ਅਤੇ ਮੁੱਖ ਵੱਖਰਾ ਜਾਂਦਾ। ਅਤੇ ਗੁਰੂ ਜੀ ਕਹਿੰਦੇ ਤੁੰਮੀ ਤੁੰਮਾ ਵਿਸ ਅੱਕ ਧੂਰਾ ਨਿੰਮ ਫਲ ਮਨ ਮੁੱਖ ਵਸੇ ਤਿਸ ਜਿਸ ਤੂੰ ਚੇਤਨ ਆਵੇ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿੰਨੇ ਜ਼ਹਿਰ ਨੇ ਨਾ ਉਸ ਬੰਦੇ ਦੇ ਮਨ ਵਿੱਚ ਵੀ ਉਸ ਬੰਦੇ ਦੇ ਮੁੱਖ ਵਿੱਚ ਵੀ ਵੱਸਦੇ ਜਿਹਨੂੰ ਰੱਬ ਚੇਤੇ ਨਹੀਂ ਆਉਂਦਾ। ਜਿਹੜੇ ਪੰਜ ਜ਼ਹਿਰ ਸੱਸੇ ਜ਼ਹਿਰ ਗਿਣੇ ਹਨ ਆਪਾਂ, ਕਹਿੰਦੇ ਉਸ ਵਿਅਕਤੀ ਦੇ ਮੂੰਹ ਦੇ ਵਿੱਚ ਇਹ ਵੱਸਦੇ ਨੇ, ਉਹਦੇ ਮਨ ਵਿੱਚ ਇਹ ਸਾਰੇ ਜ਼ਹਿਰ ਵੱਸਦੇ ਜਿਸ ਤੂੰ ਚੇਤਨ ਆਵੇ। ਜਿਹਨੂੰ ਉਹ ਪਰਮਾਤਮਾ ਵਾਹਿਗੁਰੂ ਯਾਦ ਨਹੀਂ ਆਉਂਦਾ ਸਤਸੰਗੀ ਸਮਝੋ, ਉਹਦੇ ਮੂੰਹ 'ਚ ਸਾਰੇ ਇਹ ਜ਼ਹਿਰ ਵੱਸਦੇ ਨੇ। ਇਸ ਵਾਸਤੇ ਜਿਹੜੇ ਨਾਮ ਨੂੰ ਭੁੱਲ ਗਏ ਨੇ ਉਹ ਪਰਮਾਤਮਾ ਦੇ ਦੇਣਦਾਰ ਨੇ ਸਤਸੰਗੀਓ। ਵਣਜ ਕਰੋ ਮਕਸੂਦ ਲਹਿਓ, ਕਹਿੰਦੇ ਨਾਮ ਦਾ ਵਪਾਰ ਕਰੋ, ਕੁਛ ਨਾ ਕੁਛ ਲਾਹਾ ਪ੍ਰਾਪਤ ਕਰੋ। ਮਤ ਪਛੋਤਾਵ ਹੋ ਮਤਾ ਅੰਤ ਨੂੰ ਪਛੋਤਾਓ, ਈਹਾਂ ਖਾੜ ਚੱਲੋ ਹਰ ਲਾਹਾ ਆਗੇ ਬਸਣ ਸਹੇਲਾ। ਰੋਜ਼ ਹੀ ਆਪਾਂ ਪੜ੍ਹਦੇ ਹਾਂ ਸੋਹਲੇ ਸਾਹਿਬ ਦੀ ਬਾਣੀ ਦੇ ਵਿੱਚ ਕਿ ਇੱਥੇ ਕੁਛ ਨਾ ਕੁਛ ਲਾਹਾ ਖੱਟ ਕੇ ਜਾਓ ਤਾਂ ਪਰਲੋਕ ਵਿੱਚ ਸੁਖੀ ਵਸੋਂਗੇ ਭਾਈ। ਓ ਗੁਣ ਛੋਡੋ ਗੁਣ ਰਵਹੋ ਐਸੇ ਤੱਤ ਪਰਾਵਹੋ, ਔਗਣਾਂ ਨੂੰ ਛੱਡ ਦਿਓ, ਗੁਣ ਕਰੋ, ਕੁਛ ਨਾ ਕੁਛ ਗੁਣ ਗ੍ਰਹਿਣ ਕਰਨਾ ਕਰੋ। ਐਸੇ ਤੱਤ ਪਰਾਵੋ, ਐਸਾ ਜਿਹੜਾ ਤੱਤ ਹੈ ਸਿਧਾਂਤ ਹੈ ਅਸਲੀਅਤ ਹੈ ਉਹਨੂੰ ਆਪਣੇ ਪੱਲੇ ਬੰਨੋ। ਧਰਮ ਭੂਮ ਸਤਬੂ ਬੀਜ ਕਰ ਐਸੀ ਕਿਰਤ ਕਮਾਵਹੋ, ਧਰਮ ਭੂਮ ਸੱਤ ਬੀਜ ਕਰ, ਆਪਣਾ ਜਿਹੜਾ ਸਰੀਰ ਹੈ ਨਾ ਇਹਨੂੰ ਧਰਮ ਦੀ ਭੂਮੀ ਬਣਾਉਣਾ ਕਰੇ, ਭਾਵ ਕਿ ਧਰਮ ਦੀ ਇਹ ਧਰਤੀ ਬਣਾਉਣਾ ਕਰੇ, ਸਰੀਰ ਨੂੰ ਪਵਿੱਤਰ ਰੱਖਣਾ ਕਰੇ ਨਾਮ ਸਿਮਰਨ ਬਾਣੀ ਸੇਵਾ ਦੇ ਰਾਹੀਂ। ਸੱਤ ਬੀਜ ਕਰ ਅਤੇ ਫਿਰ ਸੱਚ ਦਾ ਬੀਜ ਬੀਜੇ, ਭਾਵ ਜਿਹੜਾ ਸਰੀਰ ਹੈ ਇਹਨੂੰ ਧਰਮ ਦੀ ਧਰਤੀ ਬਣਾ ਲਏ, ਸ਼ੁੱਧ ਨਿਰਮਲ ਧਰਤੀ ਬਣਾ ਲਵੇ ਇਹ ਸਰੀਰ ਦੇ ਵਿੱਚ। ਫਿਰ ਸੱਤ ਬੀਜ ਕਰ, ਸੱਚੇ ਨਾਮ ਦਾ ਬੀਜ ਬੀਜਣਾ ਕਰੇ। ਐਸੀ ਕਿਰ ਸਕਮਾਵਹੋ, ਗੁਰੂ ਨਾਨਕ ਦੇਵ ਜੀ ਕਹਿੰਦੇ ਐਸੀ ਖੇਤੀ ਕਰੋ, ਐਸੀ ਖੇਤੀਬਾੜੀ ਕਰੋ ਕਿ ਪਰਮੇਸ਼ਰ ਦੇ ਨਾਮ ਦਾ ਬੀਜ ਬੀਜਣਾ ਕਰੋ। ਤਾਂ ਵਾਪਾਰੀ ਜਾਣੀਓ ਲਾਹਾ ਲੈ ਜਾਵਹੋ, ਤਾਂ ਭਾਈ ਅਸਲੀ ਵਪਾਰੀ ਹੈ ਜਿਹੜਾ ਨਾਮ ਦਾ ਲਾਹਾ ਲੈ ਕੇ ਜਾਂਦਾ ਹੈ। ਨਹੀਂ ਤਾਂ ਚੱਲੇ ਜੁਆਰੀ ਦੋਏ ਹੱਥ ਝਾਰ, ਜਿਵੇਂ ਇੱਕ ਜੁਆਰੀ ਆ ਜੂਆ ਖੇਡਦਾ ਹੈ ਸਾਰਾ ਕੁਝ ਹਾਰ ਕੇ ਅਤੇ ਹੱਥ ਝਾੜ ਕੇ ਤੁਰ ਗਿਆ। ਇੱਦਾਂ ਜੇ ਸਿਮਰਨ ਨਹੀਂ ਕਰਾਂਗੇ, ਭਜਨ ਨਹੀਂ ਕਰਾਂਗੇ, ਸਤਸੰਗਤ ਨਹੀਂ, ਕੋਈ ਸੇਵਾ ਨਹੀਂ, ਕੋਈ ਨੇਕੀਆਂ ਕੋਈ ਪਰਉਪਕਾਰ ਨਹੀਂ ਕੀਤੇ, ਜਿੱਦਣ ਦੁਨੀਆਂ ਤੋਂ ਜਾਣਾ ਹੈ ਅਤੇ ਦੋਨੋਂ ਹੱਥ ਝਾੜ ਕੇ ਭਾਵ ਆਹ ਸੰਸਾਰ ਵੀ ਗਵਾ ਲਿਆ ਔਰ ਪ੍ਰਲੋਕ ਵੀ ਗਵਾ ਲਿਆ, ਦੋਨੋਂ ਹੀ ਸੰਸਾਰ ਗਵਾ ਕੇ ਅਤੇ ਇੱਥੋਂ ਬੰਦਾ ਪਛਤਾਉਂਦਾ ਚਲਾ ਗਿਆ, ਭਲੇ ਕੁਛ ਨਾ ਪਿਆ, ਤਾਂ ਵਪਾਰੀ ਜਾਣੀ ਉਹ। ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚਾ ਵਪਾਰੀ ਤਾਂ ਜਾਣਿਆ ਜਾਂਦਾ ਹੈ, ਲਾਹਾ ਲੈ ਜਾਵਹੋ, ਜੇ ਨਾਮ ਦਾ ਲਾਹਾ ਲੈ ਕੇ ਜਾਵਾਂਗੇ, ਕੋਈ ਸਿਮਰਨ ਦਾ ਲਾਹਾ ਲੈ ਕੇ ਜਾਵਾਂਗੇ, ਕੋਈ ਬੰਦਗੀ ਦਾ ਲਾਹਾ ਲੈ ਕੇ ਜਾਵਾਂਗੇ, ਤਾਂ ਸਤਸੰਗੀ ਅੱਗੇ ਜਾ ਕੇ ਮਾਣ ਸਨਮਾਨ ਹੁੰਦਾ, ਤਾਂ ਅੱਗੇ ਜਾ ਕੇ ਇੱਜ਼ਤ ਮਿਲਦੀ ਸਤਸੰਗੀਓ। ਲੇਖਾ ਪੜ੍ਹੀਏ ਹਰ ਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੇ ਕੋਈ ਹਰ ਦਰ ਸਦ ਢੋਈ, ਜਮ ਕਾਲ ਮਿਲੇ ਦੇ ਭੇਡ ਸੇਵਕ ਨਿਤ ਹੋਈ। ਜੇ ਇੱਥੋਂ ਨਾਮ ਦਾ ਲਾਹਾ ਲੈ ਕੇ ਜਾਵਾਂਗੇ, ਨਾਮ ਸਿਮਰਨ ਭਜਨ ਬੰਦਗੀ ਕਰਾਂਗੇ, ਪ੍ਰਲੋਕ ਵਿੱਚ ਧਰਮ ਰਾਜਾ ਵੀ ਫਿਰ ਸਤਿਕਾਰ ਕਰਦਾ, ਉਹ ਵੀ ਪਿਆਰੇ ਮਾਣ ਸਨਮਾਨ ਦਿੰਦਾ ਹੈ। ਇਸ ਲਈ ਲਾਹਾ ਲੈ ਜਾਹੋ, ਕੁਛ ਨਾਮ ਦਾ ਸਿਮਰਨ ਦਾ ਲਾਹਾ ਲੈ ਕੇ ਜਾਈਏ। ਕਰਮ ਹੋਵੇ ਸਤ ਗੁਰ ਮਿਲੇ, ਭਾਈ ਜੇ ਪੂਰੇ ਕਰਮ ਹੋਣ, ਸ੍ਰੇਸ਼ਟ ਕਰਮ ਹੋਣ, ਪਿਛਲੇ ਜਨਮ ਦੇ ਦਾਨ ਪੁੰਨ ਭਜਨ ਬੰਦਗੀ ਕੀਤੀ ਹੋਵੇ ਨਾ, ਤਾਂ ਪੂਰਾ ਗੁਰੂ ਮਿਲਦਾ ਸਤਸੰਗੀਓ। ਹਰੇਕ ਨੂੰ ਪੂਰਾ ਗੁਰੂ ਨਹੀਂ ਮਿਲਦਾ, ਬਹੁਤ ਵੱਡੇ ਭਾਗ ਹੋਣ ਤਾਂ ਜਾ ਕੇ ਵਾਹਿਗੁਰੂ ਦੀ ਬਖਸ਼ਿਸ਼ ਮਿਲਦੀ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ ਆਪਣੀ ਕਥਾ ਵਿੱਚ ਜ਼ਿਕਰ ਵਾਰ ਵਾਰ ਕਰਿਆ ਕਰਦੇ ਸੀ। ਕਹਿੰਦੇ ਜਿੱਡਾ ਭਾਰੀ ਕੋਈ ਬਹੁਤ ਵੱਡਾ ਬੋੜ ਦਾ ਰੁੱਖ ਹੋਵੇ, ਜਿੰਨੇ ਉਹਨੂੰ ਪੱਤੇ ਲੱਗੇ ਨੇ, ਇੰਨੇ ਚੰਗੇ ਕਰਮ ਹੋਣ ਤਾਂ ਮਾਨਸ ਜਨਮ ਮਿਲਦਾ ਸਤਸੰਗੀਓ। ਫਿਰ ਕਹਿੰਦੇ ਜਿੰਨੇ ਉਸ
ਬੋਹੜ ਦੇ ਰੁੱਖ ਨੂੰ ਵੀ ਫਲ ਲੱਗੇ ਨੇ, ਫਲ ਗੋਲਾਂ ਜਿਹੀਆਂ, ਜਿੰਨੇ ਪੱਤੇ ਜਿੰਨੇ ਗੋਲਾਂ ਲੱਗੀਆਂ ਫਲ ਲੱਗੇ ਨੇ, ਇੰਨੇ ਚੰਗੇ ਭਾਗ ਹੋਣ ਤਾਂ ਗੁਰਸਿੱਖਾਂ ਦੇ ਘਰ ਵਿੱਚ ਜਨਮ ਹੁੰਦਾ ਪਿਆਰਿਓ। ਜਿੰਨੇ ਫਿਰ ਉਹਨਾਂ ਗੋਲਾਂ 'ਚ ਬੀਜ ਨੇ, ਇੱਕ ਇੱਕ ਗੋਲ ਦੇ ਵਿੱਚ ਹਜ਼ਾਰ ਹਜ਼ਾਰ ਬੀਜ ਹੁੰਦਾ, ਖਸਖਸ ਦੇ ਦਾਣਿਆਂ ਵਰਗਾ, ਕਿੰਨੀਆਂ ਗੋਲਾਂ ਨੇ ਇੱਕ ਇੱਕ ਬੀਜ, ਕਿੰਨੇ ਕਿੰਨੇ ਬੀਜ ਨੇ ਇੱਕ ਇੱਕ ਗੋਲ ਵਿੱਚ। ਇੰਨੇ ਚੰਗੇ ਕਰਮ ਕੀਤੇ ਹੋਣ ਤਾਂ ਜਾ ਕੇ ਪੂਰਾ ਗੁਰੂ ਮਿਲਦਾ ਸਤਸੰਗੀਓ, ਪੂਰਾ ਗੁਰੂ ਐਵੇਂ ਨਹੀਂ ਮਿਲ ਜਾਂਦਾ। ਇਸ ਲਈ ਵਾਸਤੇ ਕਰਮ ਹੋਵੇ ਸਤਿਗੁਰ ਮਿਲੇ, ਚੰਗੇ ਕਰਮ ਹੋਣ, ਚੰਗੇ ਭਾਗ ਹੋਣ ਤਾਂ ਪੂਰਾ ਸਤਿਗੁਰ ਮਿਲਦਾ। ਬੂਝੈ ਵਿਚਾਰਾ, ਜੇ ਕੋਈ ਇਸ ਚੀਜ਼ ਨੂੰ ਵਿਚਾਰ ਕੇ ਸਮਝੇ, ਨਾਮ ਵਖਾਣੈ ਸੁਣੇ ਨਾਮ, ਨਾਮੇ ਵਿਵਹਾਰਾ। ਫਿਰ ਗੁਰੂ ਵਾਲਾ ਬਣ ਕੇ ਗੁਰੂ ਤੋਂ ਨਾਮ ਲੈ ਕੇ, ਗੁਰੂ ਦਾ ਨਾਮ, ਵਾਹਿਗੁਰੂ ਦਾ ਨਾਮ ਜਪੇ, ਸੁਣੇ ਨਾਮ, ਨਾਮ ਨੂੰ ਸੁਣਨਾ ਕਰੇ, ਨਾਮੇ ਵਿਵਹਾਰਾ, ਫਿਰ ਨਾਮ ਦਾ ਹੀ ਵਣਜ ਵਪਾਰ ਕਰੇ, ਫਿਰ ਨਾਮ ਦਾ ਹੀ ਵਿਹਾਰ ਕਰੇ। ਜਿਉਂ ਲਾਹਾ ਤੋਟਾ ਤਿਵੈ, ਜਿਵੇਂ ਪਿਆਰੇ ਗੁਰਮੁਖਾਂ ਨੂੰ ਨਾਮ ਦਾ ਲਾਹਾ ਹੈ, ਮਨਮੁੱਖਾਂ ਨੂੰ ਨਿੱਤ ਹੀ ਤੋਟਾ ਹੈ, ਘਾਟਾ ਹੀ ਘਾਟਾ ਹੈ। ਵਾਟ ਚੱਲਦੀ ਆਈ, ਇਹ ਆਦਿ ਕਾਲ ਤੋਂ ਜਿਹੜਾ ਇਹ ਸਿਲਸਿਲਾ ਚੱਲਦਾ ਆ ਰਿਹਾ, ਕੋਈ ਲਾਹਾ ਖੱਟ ਕੇ ਚੱਲ ਜਾਂਦਾ, ਕੋਈ ਆਪਣਾ ਸਤਸੰਗੀ ਉੱਥੇ ਇੱਥੇ ਸਾਰਾ ਕੁਛ ਗਵਾ ਕੇ ਚੱਲ ਜਾਂਦਾ। ਜੋ ਤਿਸ ਭਾਵੈ ਨਾਨਕਾ, ਸਾਈ ਵਡਿਆਈ। ਸਮਾਪਤੀ 'ਤੇ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਨੇ, ਜੋ ਤਿਸ ਭਾਵੈ ਨਾਨਕਾ, ਕਿ ਜਿਹੜਾ ਉਸ ਪਰਮਾਤਮਾ ਨੂੰ ਭਾ ਜਾਵੇ, ਜਿਹਦਾ ਸਿਮਰਨ ਕੀਤਾ, ਸੇਵਾ ਕੀਤੀ, ਬੰਦਗੀ ਕੀਤੀ ਵਾਹਿਗੁਰੂ ਨੂੰ ਭਾ ਜਾਵੇ, ਸਾਈ ਵਡਿਆਈ ਪਾਈ, ਉਹਨੂੰ ਹੀ ਵਡਿਆਈ ਮਿਲਦੀ ਪਰਲੋਕ ਵਿੱਚ ਅਤੇ ਇੱਥੇ ਵੀ। ਉਹਨਾਂ ਨੂੰ ਲੋਕ ਸਦਾ ਵਾਸਤੇ ਯਾਦ ਰੱਖਦੇ ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਵਾਹਿਗੁਰੂ ਦੀ ਭਗਤੀ ਕੀਤੀ। ਸਤਸੰਗੀਓ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਏਮਨਾਬਾਦ ਵਿਖੇ ਤਿੰਨ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ। ਪਹਿਲਾ ਸ਼ਬਦ ਹੈ, ਜਿਨ ਸਿਰ ਸੂਹਣ ਪੱਟੀਆਂ, ਮੰਗੀ ਪਾਏ ਸੰਧੂਰ, ਸੋ ਸਿਰ ਕਾਤੀ ਮੁੰਨੀਆਂ, ਗਲ ਵਿੱਚ ਆਵੇ ਧੂੜ। ਦੂਸਰਾ ਸ਼ਬਦ ਸੀ, ਕਹਾਂ ਸੁਖੇਲ ਤਬੇਲਾ ਘੋੜੇ, ਕਹਾਂ ਭੇਰੀ ਸਹਿਨਾਈ, ਕੁਛ ਨਹੀਂ ਰਹਿ ਗਿਆ। ਹੁਣ ਤੀਸਰਾ ਸ਼ਬਦ ਮਹਾਰਾਜ, ਜਿਹੜੇ ਲੋਕ ਰੋ ਰਹੇ ਸੀ ਆਪਣੇ ਦੁਨੀਆਂ ਤੋਂ, ਜਿਹੜੇ ਤੁਰ ਗਏ ਸੀ, ਉਹਨਾਂ ਲਈ ਸ਼ਬਦ ਉਚਾਰਿਆ, ਵੇਖੋ ਭਾਈ ਦੁਨੀਆਂ 'ਤੇ ਰਹਿਣਾ ਕਿਸੇ ਨਹੀਂ। ਜਿਵੇਂ ਇੱਕ ਗਵਾਲਾ ਗਾਵਾਂ ਚਾਰਨ ਆਉਂਦਾ ਹੈ ਅਤੇ ਗਾਵਾਂ ਚਾਰ ਕੇ ਤੁਰ ਗਿਆ, ਇੱਦਾਂ ਹੀ ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਕੁਛ ਸਮਾਂ ਇੱਥੇ ਜ਼ਿੰਦਗੀ ਬਤੀਤ ਕਰਨੀ, ਫਿਰ ਤੁਰ ਜਾਂਗੇ। ਇਕੱਲੇ ਆਏ ਹਾਂ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹੇ ਰਾਜਾ ਰਾਣਾ। ਗੁਰੂ ਮਿਹਰ ਕਰਨ, ਨਾਮ ਦੀ ਦਾਤ ਬਖਸ਼ਣ, ਸਿਮਰਨ ਦੀ ਦਾਤ ਬਖਸ਼ਣ, ਸਤਸੰਗ ਦੀਆਂ ਘੜੀਆਂ ਵਾਹਿਗੁਰੂ ਬਖਸ਼ਿਸ਼ ਕਰੇ। ਸ਼ੁਕਰ ਗੁਰੂ ਕਾ, ਆਪ ਸਰਬੱਤ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਨਾਮ ਦਾਨ ਬਖਸ਼ਣ, ਸਰਬੱਤ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨ। ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ।

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਜਿਨ੍ਹਾਂ ਦੇ ਸ਼ਹੀਦੀ ਪੁਰਬ 16 ਤਰੀਕ ਮੰਗਲਵਾਰ ਨੂੰ ਆ ਰਹੇ ਹਨ, ਸੋ ਕੱਲ੍ਹ ਸ਼ਾਮ ਦੇ ਜੋ ਸਮੇਂ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਮੰਗਲਵਾਰ ਤਕਰੀਬਨ 5 ਵਜੇ 5:15 ਵਜੇ ਦੇ ਕਰੀਬ ਹੋਣਗੇ। ਫਿਰ ਕੁਛ ਸਮੇਂ ਵਾਸਤੇ ਕੀਰਤਨ ਅਤੇ ਸ੍ਰੀ ਰਹਿਰਾ ਸਾਹਿਬ ਦੇ ਪਾਠ ਵਿਸ਼ੇਸ਼ ਦੀਵਾਨ ਸਜਣਗੇ। ਸਭ ਸੰਗਤਾਂ ਨੇ ਸਾਹਿਬਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਬੜਾ ਗਜਬ ਦਾ ਖਿਆਲ ਪੇਸ਼ ਕਰ ਰਹੇ ਨੇ। ਉਹਨਾਂ ਨੇ ਵਿਚਾਰ ਦਿੱਤੀ ਕਿ ਸੰਸਾਰ 'ਚ ਜਿਹੜੀ ਪੂਜਾ ਹੋ ਰਹੀ ਹੈ ਪਰਮਾਤਮਾ ਦੀ ਪੂਜਾ, ਵੈਸੇ ਤਾਂ ਪੂਜਾ ਕਹਿੰਦੇ ਕਿਨੂੰ ਨੇ, ਸਾਰੀ ਦੁਨੀਆ ਹੀ ਰੱਬ ਦੀ ਪੂਜਾ 'ਚ ਲੱਗੀ ਹੋਈ ਹੈ। ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੂਜਾ ਕੀਚੈ ਨਾਮ ਧਿਆਈ ਹੈ, ਬਿਨ ਨਾਮ ਹੈ ਪੂਜ ਨਾ ਹੋਏ। ਕਿ ਨਾਮ ਤੋਂ ਬਿਨਾਂ ਦੂਸਰੀ ਪੂਜਾ ਜਿਹੜੀ ਹੈ ਉਹ ਕੋਈ ਪੂਜਾ ਨਹੀਂ, ਕਰਮ ਕਾਂਡ ਹੋ ਸਕਦਾ ਹੈ, ਕਵਾਇਤ ਹੋ ਸਕਦੀ ਹੈ ਔਰ ਬਹੁਤੇ ਤੌਰ 'ਤੇ ਪਖੰਡ ਹੁੰਦਾ ਹੈ ਔਰ ਪਖੰਡ ਨੂੰ ਹੀ ਲੋਕ ਪੂਜਾ ਸਮਝ ਲੈਂਦੇ ਨੇ ਔਰ ਇਹਦੇ ਨਾਲ ਬਹੁਤ ਸਾਰੀ ਹਿੰਸਾ ਜਿਹੜੀ ਹੈ ਉਹ ਸੰਸਾਰ ਵਿੱਚ ਹੋਈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਇਹ ਜਿਹੜੇ ਦਰਖਤ ਨੇ, ਫੁੱਲ ਬੂਟੇ ਨੇ, ਜੋ ਨੇਚਰ ਹੈ, ਕਿਉਂਕਿ ਪਰਮਾਤਮਾ ਦਾ ਵਸੇਬਾ ਜਿਹੜਾ ਉਹਦੀ ਕੁਦਰਤ ਦੇ ਵਿੱਚ ਹੁੰਦਾ ਹੈ। ਜੇ ਕਿਸੇ ਨੂੰ ਪੁੱਛਣਾ ਕਿ ਰੱਬ ਰਹਿੰਦਾ ਕਿੱਥੇ, ਸ੍ਰੀ ਆਸਾ ਕੀ ਵਾਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਰੱਬ ਦਾ ਐਡਰੈਸ ਹੈ ਕਿ ਬਲਹਾਰੀ ਕੁਦਰਤ ਵਸਿਆ, ਉਹ ਆਪਣੀ ਕੁਦਰਤ ਦੇ ਵਿੱਚ ਵਿਦਿਆਮਾਨ ਹੈ, ਬਿਰਾਜਮਾਨ ਹੈ, ਕੁਦਰਤ ਕਰਕੇ ਵਸਿਆ ਸੋਏ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਬੜਾ ਪ੍ਰਸੰਨ ਹੈ ਇਸ ਕੁਦਰਤ ਦੇ ਵਿੱਚ, ਇਹ ਫੁੱਲ ਬੂਟੇ ਲਹਿਰਾ ਰਹੇ ਨੇ, ਹਵਾਵਾਂ ਚੱਲਦੀਆਂ ਨੇ, ਖੁਸ਼ਬੂ ਜਿਹੜੀ ਹੈ ਉਹ ਤਾਰੀ ਹੁੰਦੀ ਹੈ, ਪ੍ਰਸੰਨਤਾ ਜਾਗਦੀ ਹੈ। ਅਤੇ ਸਤਿਗੁਰ ਕਹਿੰਦੇ ਨੇ, ਭਗਤ ਕਬੀਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੇ, ਮਾਲਣ ਜਿਹੜੀ ਹੈ ਇਹ ਫੁੱਲ ਤੋੜ ਕੇ ਲਿਆ ਕੇ ਅਤੇ ਪੱਥਰ ਦੇ ਅੱਗੇ ਭੇਟਾ ਕਰਦੀ ਹੈ। ਪੱਥਰ ਜਿਹੜਾ ਉਹਦੇ 'ਚ ਕੁਝ ਰੱਬ ਨਹੀਂ ਹੁੰਦਾ, ਪੱਥਰ ਸੰਬੋਲਿਕ ਭਾਵੇਂ ਹੋਵੇ ਲੇਕਿਨ ਜਿਉਂਦੀ ਜਾਗਦੀ ਚੀਜ਼ 'ਤੇ ਨਹੀਂ ਨਾ। ਔਰ ਇਹ ਦੇਖਿਆ ਗਿਆ ਕਿ ਆਦਮੀ ਜਿਹਦੀ ਪੂਜਾ ਕਰਦਾ, ਜਿਹਦੀ ਆਰਾਧਨਾ ਕਰਦਾ, ਜਿਸ ਨੂੰ ਧਿਆਉਂਦਾ ਹੈ, ਉਹੋ ਜਿਹਾ ਹੀ ਹੋ ਜਾਂਦਾ। ਜਿਹਦੀ ਅਸੀਂ ਪੂਜਾ ਕਰਦੇ ਹਾਂ, ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਗਦੀ ਜੋਤ ਦੀ ਪੂਜਾ ਕਰਨ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਦਾਇਤ ਕੀਤੀ ਹੈ। ਸਿੱਖ ਨੂੰ ਹੁਕਮ ਹੈ ਕਿ ਇਸ ਜਾਗਤ ਜੋਤ, ਜਾਗਤ ਜੋਤ ਦੇ ਵਿੱਚ ਅਤੇ ਪੱਥਰ 'ਚ ਬੜਾ ਫਰਕ ਹੈ। ਜਿਹੜਾ ਜਿਉਂਦੀ ਜਾਗਦੀ ਚੀਜ਼ ਦੀ ਸੇਵਾ ਕਰੇਗਾ, ਉਸਨੂੰ ਧਿਆਏਗਾ, ਉਹ ਖੁਦ ਵੀ ਉਹਦਾ ਮਨ ਜਿਹੜਾ ਉਹ ਜਾਗਣਾ ਸ਼ੁਰੂ ਹੋ ਜਾਏਗਾ, ਸੋਤੀਆਂ ਬਿਰਤੀਆਂ ਵੀ ਜਾਗ ਪੈਣਗੀਆਂ। ਅਤੇ ਜਿਹੜਾ ਪੱਥਰ ਦੇ ਨਾਲ ਆਪਣੇ ਮਨ ਨੂੰ ਜੋੜੇਗਾ, ਜ਼ਾਹਿਰ ਉਹ ਵੀ ਪੱਥਰ ਹੋ ਜਾਏਗਾ। ਅਤੇ ਪੱਥਰ ਦੇ ਨਾਲ ਫੁੱਲਾਂ ਨੂੰ ਮਾਰਿਆ ਜਾਵੇ, ਕੋਮਲ ਚੀਜ਼ ਨੂੰ ਮਾਰਿਆ ਜਾਵੇ, ਤਾਂ ਨੁਕਸਾਨ ਜਿਹੜਾ ਉਹ ਕੋਮਲਤਾ ਦਾ ਜ਼ਿਆਦਾ ਹੁੰਦਾ ਹੈ, ਪੱਥਰ ਦਾ ਕੋਈ ਨੁਕਸਾਨ ਨਹੀਂ। ਜੋ ਪਾਹਨ ਕੋ ਕਹਿ ਤੇ ਦੇਵ, ਸਤਿਗੁਰ ਦੀ ਬਾਣੀ ਕਹਿੰਦੀ ਹੈ।

ਕਬੀਰ ਸਾਹਿਬ ਕਹਿੰਦੇ ਨੇ ਜੀਵਨ ਨੂੰ ਮੌਤ ਦੇ ਉੱਤੇ ਅਰਪਣ ਕਰਨਾ ਕੋਈ ਸਿਆਣਪ ਥੋੜ੍ਹੀ ਹੈ। ਇੱਕ ਜਿਉਂਦੀ ਜਾਨ, ਕਿਉਂਕਿ ਫੁੱਲਾਂ 'ਚ ਜਾਨ ਹੈ। ਅੱਜ ਕੱਲ੍ਹ ਸਾਇੰਸ ਵੀ ਕਹਿਣ ਲੱਗ ਪਈ ਹੈ ਇਹਨਾਂ ਦਰੱਖਤਾਂ ਦੇ ਵਿੱਚ, ਇਸ ਬਨਸਪਤੀ ਦੇ ਵਿੱਚ ਪ੍ਰਾਣ ਹਨ, ਜਾਨ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪ੍ਰਕਿਰਤੀ ਦੇ ਨਾਲ ਜਿਹੜਾ ਪਿਆਰ ਕਰਦਾ ਉਹ ਬਿਲਕੁਲ ਰੱਬ ਦੇ ਨੇੜੇ ਨੇੜੇ ਜਾਈ ਜਾਂਦਾ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਕਵਿਤਾ ਲਿਖੀ ਹੈ ਗੁਲਾਬ ਦੇ ਫੁੱਲ ਦੀ, ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਵਹਿਕ ਦੀ ਲਾਈ। ਉਹ ਕਹਿੰਦੇ ਨੇ ਡਾਲੀ ਦੇ ਨਾਲ ਤੋੜ ਕੇ ਜੇ ਤੂੰ ਲੈ ਗਿਆ ਤੇਰੇ ਇਕੱਲੇ ਜੋਗਾ ਰਹਿ ਜਾਂਗਾ ਇਹ ਸਾਰਾ ਜੋ ਵਾਤਾਵਰਨ ਹੈ। ਜੇ ਹਜ਼ਾਰ ਗਾਹਕ ਵੀ ਮੇਰੀ ਦੁਕਾਨ 'ਤੇ ਆਉਂਦਾ ਤਾਂ ਇੱਕ ਵੀ ਖਾਲੀ ਨਹੀਂ ਸੀ ਜਾਣਾ। ਤੂੰ ਜੀਵਨ ਨੂੰ ਤੋੜ ਕੇ ਲੈ ਗਿਆ ਇੱਥੋਂ, ਅਤੇ ਉਹ ਵੀ ਪਲਕ ਛਪਕਦਾ ਮੇਲਾ ਰੂਪ ਰੰਗ ਨੱਸ ਜਾਈ। ਤੋ ਇਹ ਸਾਡੇ 'ਚ ਵੀ ਇਹ ਮਨਮਤ ਚੱਲਦੀ ਹੈ ਕਿ ਫੁੱਲਾਂ ਨੂੰ ਤੋੜ ਕੇ ਪੂਜਾ ਲਈ ਵਰਤਿਆ ਜਾਂਦਾ। ਤੋ ਥੋੜ੍ਹਾ ਜਿਹਾ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿ ਕੌਨਸ਼ੀਅਸ ਹੋ ਕੇ ਇਸ ਚੀਜ਼ ਦਾ ਥੋੜ੍ਹਾ ਧਿਆਨ ਰੱਖਿਆ ਜਾਏ, ਕਿਉਂਕਿ ਭਗਤ ਕਬੀਰ ਸਾਹਿਬ ਜੀ ਬਾਣੀ 'ਚ ਫੁਰਮਾਨ ਕਰ ਰਹੇ ਹਨ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਲਕ ਦੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ

ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਬਿਨਾਸੀ ਤਾਕੀ ਸੇਵ ਨ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੇ ਨ ਭਾਈ ਸਤਿਗੁਰ ਪੂਰਾ ਬੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦੀਆ ਏਕਾ ਲਿਵ ਲਾਈ ਰਹਾਉ ਰਾਖ ਲਿਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਉਣਾ ਤੂਣ ਹੈ ਛੁੱਟ ਹੈ ਨਿਕਟ ਨ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਹ ਗੌੜੀ ਦੀਪੀ ਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰੂ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਹੋ ਸੋਹਿਲਾ ਸਿਵਰਿਹੋ ਸਿਰਜਣ ਹਾਰੋ ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ ਹਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਾਹੋ ਨਿਤ ਨਿਤ ਜੀੜੇ ਸੰਭਾਲਿਅਨ

ਗੁਰਗੁਰ ਇੱਕ ਹੋਵੇ ਸਨੇਕ, ਬਾਬਾ ਜੈ ਕਰ ਕਰਤੇ ਕਿਰਤ ਹੋਏ, ਸੋ ਕਰ ਰਾਖ ਉਡਾਈ ਤੋਏ ਰਹਾਉ, ਵਿਸਵੇ ਚਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੋ ਹੋਆ, ਸੂਰਜ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਹੁ ਚੰਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਉਣ ਚੌਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ ਜਿਹ ਰਿੱਠੇ ਸਬਦ ਫਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਇਆ ਮੇ ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀ ਧਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਨ ਸੋਹੇ ਹਿਰਦੇ ਨਾ ਵਸਾਏ। ਘਰ ਦਰ ਮਹਿਲ ਸਤਿਗੁਰੂ ਦਿਖਾਇਆ, ਰੰਗ ਸਿਰ ਰਲੀਆਂ ਮਾਣੈ।

ਗੈ ਪਛਤਾਹੇ। ਸਤਿਗੁਰ ਸੇ ਸਦਾ ਸੁਖ ਪਾਇਆ, ਫਿਰ ਦੁੱਖ ਨ ਲਾਗੈ ਧਾਏ। ਨਾਨਕ ਹਰ ਭਗਤ ਪ੍ਰਾਪਤ ਹੋਈ, ਜੋਤੀ ਜੋਤ ਸਮਾਏ। ਭੈਰੋ ਮਹੱਲਾ ਤੀਜਾ। ਵਾਜਗੁਰੂ ਜਗਤ ਬੋਰਾਨਾ, ਭੁੱਲਾ ਚੋਟਾਂ ਖਾਈ। ਮਰ ਮਰ ਜੰਮੇ ਸਦਾ ਦੁੱਖ ਪਾਏ, ਦਰ ਕੀ ਖਬਰ ਨਾ ਪਾਈ। ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ, ਹਿਰਦੇ ਹਰ ਨਾਮ ਮੀਠਾ ਸਦ ਲਾਗਾ। ਗੁਰ ਸ਼ਬਦੇ ਭਵਜਲ ਤਰਨਾ ਰਹਾਓ, ਭੇਖ ਕਰੈ ਬਹੁਤ ਚਿਤ ਡੋਲੈ। ਅੰਤਰ ਕਾਮ ਕ੍ਰੋਧ ਅਹੰਕਾਰ, ਅੰਤਰ ਤਿਸਾ ਭੂਖ ਅਤ ਬਹੁਤੀ ਭੁਗਤ ਫਿਰੇ ਦਰਬਾਰ। ਗੁਰ ਕੇ ਸ਼ਬਦ ਮਰੇ ਫਿਰ ਜੀਵੈ, ਤਿਨ ਕੋ ਮੁਕਤ ਦੁਆਰ। ਅੰਤਰ ਸ਼ਾਂਤ ਸਦਾ ਸੁਖ ਹੋਵੇ, ਹਰ ਰਾਖਿਆ ਔਰ ਧਾਰ। ਜੋ ਤਿਸ ਭਾਵੈ ਤਿਵੇ ਚਲਾਵੈ, ਕਰਨਾ ਕਿਛੂ ਨਾ ਜਾਏ। ਨਾਨਕ ਗੁਰਮੁਖ ਸ਼ਬਦ ਸੰਭਾਲੇ, ਰਾਮ ਨਾਮ ਵਡਿਆਈ। ਭੈਰੋ ਮਹੱਲਾ ਤੀਜਾ। ਹਉਮੈ ਮਾਇਆ ਮੋਹਿ ਖਵਾਇਆ, ਦੁੱਖ ਟੇ ਦੁੱਖ ਖਾਏ। ਅੰਤਰ ਲੋਭ ਹਲਕ ਦੁੱਖ ਭਾਰੀ, ਬਿਨ ਵਿਵੇਕ ਭਰਮਾਏ। ਮਨ ਮੁਖ ਤ੍ਰਿਗ ਜੀਵਨ ਸੰਸਾਰ, ਰਾਮ ਨਾਮ ਸੁਪਨੇ ਨਹੀਂ ਚੇਤਿਆ। ਹਰ ਸਿਓ ਕਦੇ ਨ ਲਾਗੈ ਪਿਆਰ ਰਹਾਓ, ਪਸਵਾ ਕਰਮ ਕਰੇ ਨੇ ਬੂਝੇ। ਕੂੜ ਕਮਾਵੇ ਕੂੜੋ ਹੋਏ, ਸਤਿਗੁਰ ਮਿਲ ਤਾਂ ਉਲਟੀ ਹੋਵੇ। ਖੋਜ ਲਹੇ ਜਨ ਕੋਏ, ਹਰ ਹਰ ਨਾਮ ਹਿਰਦੇ ਸਦ ਵਸਿਆ। ਪਾਇਆ ਗੁਣੀ ਨਿਧਾਨ, ਗੁਰਪ੍ਰਸਾਦੀ ਪੂਰਾ ਪਾਇਆ। ਚੂਕਾ ਮਨ ਅਭਿਮਾਨ, ਆਪੇ ਕਰਤਾ ਕਰੇ ਕਰਾਏ। ਆਪੇ ਮਾਰਗ ਪਾਏ, ਆਪੇ ਗੁਰਮੁਖ ਦੇ ਵਡਿਆਈ। ਨਾਨਕ ਨਾਮ ਸਮਾਏ, ਭੈਰੋ ਮਹੱਲਾ ਤੀਜਾ। ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜੇ ਪਾਏ ਫਾਥੇ ਜਮ ਜਾਲਾ। ਸਤਿਗੁਰ ਕਰੇ ਮੇਰੀ ਪ੍ਰਤਪਾਲਾ, ਹਰ ਸੁਖਦਾਤਾ ਮੇਰੇ ਨਾਲਾ। ਗੁਰ ਉਪਦੇਸ਼ ਪਹਿਲਾ ਦਿਹਾਰੇ ਉਚਰੈ, ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਓ। ਮਾਤਾ ਉਪਦੇਸੇ ਪ੍ਰਹਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ। ਜੀਓ ਲਿਹੋ ਉਭਾਰੇ, ਪ੍ਰਹਲਾਦ ਕਹੈ ਸੁਣੋ ਮੇਰੀ ਮਾਏ। ਰਾਮ ਨਾਮ ਨਾ ਛੋਡਾਂ ਗੁਰ ਦੀਆ ਬੁਝਾਏ, ਸੰਡਾ ਮਰਕਾ ਸਭ ਜਾਏ ਪੁਕਾਰੇ। ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾਲੇ, ਦੁੱਟ ਸਭਾ ਮੈਂ ਮੰਤਰ ਪਕਾਇਆ। ਪ੍ਰਹਲਾਦ ਕਾ ਰਾਕਾ ਹੋਏ ਰਗੁਰਾਇਆ, ਹਾਥ ਖੜਗ ਕਰ ਧਾਇਆ ਅਤ ਅਹੰਕਾਰ। ਹਰ ਤੇਰਾ ਕਹਾ ਤੁਝ ਲੈ ਅਵਾਰ, ਖਿਨਮੈ ਭਿਆਨ ਰੂਪ ਨਿਕਸਿਆ ਥੰਮ ਅਪਾੜ। ਹਰਨਾਕਸ ਨਖੀ ਬਿਧਾਰਿਆ, ਪ੍ਰਹਲਾਦ ਲਿਆ ਉਭਾਰ। ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ, ਪ੍ਰਹਲਾਦ ਜਨ ਕੇ ਇੱਕੀ ਕੁਲ ਉਧਾਰੇ। ਗੁਰ ਕੈ ਸ਼ਬਦ ਹੋਮੇ ਬਿਖ ਮਾਰੇ, ਨਾਨਕ ਰਾਮ ਨਾਮ ਸੰਤ ਨਿਸਤਾਰੇ। ਭੈਰੋ ਮਹੱਲਾ ਤੀਜਾ। ਆਪੇ ਦੈਤ ਲਾਏ ਦਿੱਤੇ ਸੰਤ ਜਨਾ ਕੋ, ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨ ਆਈ। ਤਿੰਨ ਮਨ ਦੁੱਖ ਨਾ ਹੋਈ, ਜੁਗ ਜੁਗ ਭਗਤਾਂ ਕੀ ਰੱਖਦਾ ਆਇਆ। ਦੈਤ ਪੁੱਤਰ ਪ੍ਰਹਲਾਦ ਗਾਇਤਰੀ ਤਰਪਣ, ਕਿਛੂ ਨਾ ਜਾਣੈ ਸ਼ਬਦੇ ਮੇਲ ਮਿਲਾਇਆ ਰਹਾਓ। ਅੰਦਨ ਭਗਤ ਕਰੇ ਦਿਨ ਰਾਤੀ, ਦੁਬਦਾ ਸ਼ਬਦੇ ਖੋਈ। ਸਦਾ ਨਿਰਮਲ ਹੈ ਜੋ ਸੱਚ ਰਾਤੇ, ਸੱਚ ਵਸਿਆ ਮਨ ਸੋਈ। ਮੂਰਖ ਦੁਬਦਾ ਪੜੈ ਮੂਲ ਨਾ ਪਛਾਣੈ, ਬਿਰਥਾ ਜਨਮ ਗਵਾਇਆ। ਸੰਤ ਜਿਨ੍ਹਾਂ ਕੀ ਨਿੰਦਾ ਕਰੈ, ਦੁਸ਼ਟ ਦੈਤ ਚੜਾਇਆ। ਪ੍ਰਹਲਾਦ ਦੁਬਦਾ ਨਾ ਪੜੈ, ਹਰ ਨਾਮ ਨਾ ਛੋਡੈ, ਡਰੇ ਨਾ ਕਿਸੇ ਦਾ ਡਰਾਇਆ। ਸੰਤ ਜਿਨ੍ਹਾਂ ਕਾ ਹਰ ਜੀਉ ਰਾਖਾ, ਦੈਤੈ ਕਾਲ ਨੇੜਾ ਆਇਆ। ਆਪਣੀ ਪੈ ਜੇ ਆਪੇ ਰਾਖੈ, ਭਗਤਾਂ ਦੇ ਵਡਿਆਈ। ਨਾਨਕ ਹਰਨਾਕਸ ਨਖੀ ਬਿਦਾਰਿਆ, ਅੰਧੇ ਦਰ ਕੀ ਖਬਰ ਨਾ ਪਾਈ। ਰਾਗ ਪਹਿਰੋ ਮਹੱਲਾ ਚੌਥਾ। ਚੌਪ ਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਜਨ ਸੰਤ ਕਰ ਕਿਰਪਾ ਪਗ ਲਾਇਣ, ਗੁਰ ਸ਼ਬਦੀ ਹਰ ਭੱਜ ਸੁਰਤ ਸਮਾਇਣ। ਮੇਰੇ ਮਨ ਹਰ ਭੱਜ ਨਾਮ ਨਰਾਇਣ, ਹਰ ਹਰ ਕਿਰਪਾ ਕਰੇ ਸੁਖਦਾਤਾ। ਗੁਰਮੁਖ ਭਾਵਜਲ ਹਰ ਨਾਮ ਤਰਾਇਣ ਰਹਾਓ, ਸੰਗਤ ਸਾਧ ਮੇਲ ਹਰ ਗਾਇਣ। ਗੁਰਮਤੀ ਲੇ ਰਾਮ ਰਸਾਇਣ, ਗੁਰਸਾਧੂ ਅੰਮ੍ਰਿਤ ਗਿਆਨ ਸਰਨਾਇਣ। ਸਭ ਕਿਲ ਵਿਖ ਪਾਪ ਗਏ ਗਵਾਇਣ, ਤੂੰ ਆਪੇ ਕਰਤਾ ਸ੍ਰੇਸ਼ਟ ਤਰਾਇਣ।

ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ਼ ਸਭ ਦੁੱਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮੇਲੋ ਗੁਰ ਪੂਰਾ ਸਤ ਸੰਗਤ ਸੰਗ ਸਿੰਧ ਪੋ ਤਰੀ ਰਹਾਉ ਜਗ ਜੀਵਨ ਧਿਆਏ ਮਨ ਹਰ ਸਿਮਰੀ ਕੋਟ ਕਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਧੂਰ ਮੁਖ ਪਰੀ ਇਸਨਾਨ ਕੀਓ ਅੜਸੜ ਸੁਰਸਰੀ ਹਮ ਮੂਰਖੋ ਹਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਾਰਨ ਹਰੀ ਭੈਰੋ ਮੁਹੱਲਾ ਚੌਥਾ ਸੋ ਕ੍ਰਿਤ ਕਰਨੀ ਸਾਲ ਜਪ ਮਾਲੀ ਹਿਰਦੇ ਦੇਖ ਚੱਲੇ ਤੁਧ ਨਾਲੀ ਹਿਰਦੇ ਫੇਰ ਚੱਲੇ ਤੁਧ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮੇਲੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਓ ਗੁਰਮੁਖ ਸੇਵਾ ਘਾਲ ਜਿਨ ਕਹਲੀ ਤਿਸ ਘੜੀਏ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿੱਚ ਕਾਇਆ ਨਗਰ ਲੱਦਾ ਹਰ ਭਾਲੀ ਹਮ ਬਾਰਕ ਹਰ ਪਿਤਾ ਪ੍ਰਿਤ ਪਾਲੀ ਜਨ ਨਾਨਕ ਤਾਰੋ ਨਜ਼ਰ ਨਿਹਾਲੀ ਭੈਰੋ ਮੁਹੱਲਾ ਚੌਥਾ ਸਭ ਘੱਟ ਤੇਰੇ ਤੂੰ ਸਭਨਾ ਮਾਹੇ ਤੁਝ ਤੇ ਬਾਹਰ ਕੋਈ ਨਾਹੇ ਹਰ ਸਕਦਾ ਤਾਂ ਮੇਰੇ ਮਨ ਜਾਪ ਹੋਂ ਤੁਧ ਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਓ ਜੈ ਜੈ ਦੇਖਾ ਤੈ ਹਰ ਪ੍ਰਭ ਸੋਏ ਸਭ ਤੇਰੇ ਵਸ ਦੂਜਾ ਅਵਰ ਨਾ ਕੋਏ ਜਿਸ ਕੋ ਤੁਮ ਹਰ ਰਾਖਿਆ ਪਾਵੈ ਤਿਸ ਕੇ ਨੇੜੇ ਕੋਏ ਨਾ ਜਾਵੇ ਤੂੰ ਜਲ ਥਲ ਮਹੀਲ ਸਭ ਤੈ ਭਰਪੂਰ ਜਨ ਨਾਨਕ ਹਰ ਜਪ ਹਾਜਰਾ ਹਜੂਰ ਭੈਰੋ ਮੁਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਜੋ ਸੋ ਗੁਰਮਤ ਹਿਰਦੇ ਹਰ ਨਾਮ ਸੰਹਾਰ ਮਧਸੂਦਨ ਜਪੀਏ ਔਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰ ਕਾਢੇ ਮਾਰ ਰਹਾਉ ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਕਾਰਜ ਹਰ ਆਪ ਸਵਾਰ ਤਿਨ ਚੂਕੀ ਮੋਹਤਾ ਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕਿਛ ਕੀ ਜੈ ਜੇ ਕਿਛ ਹੋਵੇ ਹਰ ਬਾਹਰ ਜੋ ਕਿਛ ਕਰੇ ਸੋਈ ਭਲ ਹੋਸੀ ਹਰ ਧਿਆਵੋ ਅੰਦਰ ਨਾਮ ਮੁਰਾਰ ਹਰ ਜੋ ਕਿਛ ਕਰੇ ਸੋ ਆਪੇ ਸਵਾਮੀ ਉਹ ਪੂਛਣਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮੇਲਿਆ ਸਤਿਗੁਰ ਕਿਰਪਾ ਧਾਰ ਭੈਰੋ ਮੁਹੱਲਾ ਚੌਥਾ ਤੇ ਸਾਧੂ ਹਰ ਮੇਲੋ ਸਵਾਮੀ ਜਿਨ ਜਪਿਆ ਗਤ ਹੋਏ ਹੁਮਾਰੀ ਤਿਨ ਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤਿਨ ਕੋ ਹੋਂ ਬਲਹਾਰੀ ਹਰ ਹਿਰਦੇ ਜਪ ਨਾਮ ਮੁਰਾਰੀ ਹਰ ਹਿਰਦੇ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ ਹਮ ਦਾਸਨ ਦਾਸ ਕੀਜੇ ਪਨਹਾਰੀ ਰਹਾਉ ਤਿਨ ਮਤ ਊਤਮ ਤਿਨ ਪਤ ਊਤਮ ਜਿਨ ਹਿਰਦੇ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸਵਾਮੀ ਹਰ ਸਿਮਰਤ ਗਤ ਹੋਏ ਹੁਮਾਰੀ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰ ਗੈ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵੈ ਤਿਨ ਨੱਕ ਕਾਟੇ ਸਿਰ ਜਿਨ ਹਾਰੀ ਹਰ ਆਪ ਬੁਲਾਵੈ ਆਪੇ ਬੋਲੈ ਹਰ ਆਪ ਨਿਰੰਜਨ ਨਿਰੰਕਾਰ ਨਿਰਹਾਰੀ ਹਰ ਜਿਸ ਤੂੰ ਮਿਲੈ ਸੋ ਤੁਧ ਮਿਲਸੀ ਜਨ ਨਾਨਕ ਕਿਹਾ ਇਹ ਜੰਤ ਵਿਚਾਰੀ ਭੈਰੋ ਮੁਹੱਲਾ ਚੌਥਾ ਸਤਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਪੀਨਾ ਤਿਨ ਹਮ ਸਰੇਵੇ ਨਿਤ ਚਰਣੇ ਜਗ ਜੀਵਨ ਹਰ ਧਿਆਏ ਤਰਣੇ ਅਨੇਕ ਅਸੰਖ ਨਾਮ ਹਰ ਤੇਰੇ ਨਾ ਜਾਹੀ ਜੇ ਵਾਇਤ ਗਣਨੇ ਰਹਾਉ ਗੁਰਸਿੱਖ ਹਰ ਬੋਲੋ ਹਰ ਗਾਵੋ ਲੇ ਗੁਰਮਤਿ ਹਰ ਜਪਣੇ ਜੋ ਉਪਦੇ ਸੁਣੇ ਗੁਰ ਕੇਰਾ ਸੋ ਜਨ ਭਾਵੇ ਹਰ ਸੁਖ ਕਣੇ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਿ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾਂ ਹਰ ਤਰਣੇ ਨਾਨਕ ਜਨ ਪਾਇਆ ਮਤ ਗੁਰਮਤ
जप हर हर पार पवणे भैरो मुहला पांजवा। घर पहला एक ओंकार सतगुर प्रसाद सगली थीत पास डार राखी अष्टम थीत गोविंद जन्मासी भरम भूले नर करत कचरायण जन्म मरण ते रहत नारायण रहाओ। कर पंजीर खवायो चोर ओ जन्म न मर रे साकत ढोर सगल पराध दे लरोनी सगल पराध दे लोरोनी सो मुख जलो जित कह ठाकर जोनी जन्म न मरे न आवे न जाए नानका प्रभ रहो समाए। भैरो मुहला पांजवा। उठत सुखिया बैठत सुखिया भौ नहीं लाग है जा ऐसे बुझिया राखा एक हमारा स्वामी सगल कटाका अंतर जामी रहाओ। सोए अचिंता जाग अचिंता जहा कहां प्रभ तू वरतंता कर सुख वसिया बाहर सुख पाया कहो नानक गुर मंत्र दृढ़ाया। भैरो मुहला पांजवा। वर्त न रहो न महरम दाना तैसे भी जो रखे न दाना एक गुसाई अल्लो मेरा हिंदू तुर्क दुहान बेरा रहाओ। हज काबे जाओ न तीर्थ पूजा एको से भी अवर ना दूजा पूजा करो ना निवाज गुजारो एक निरंकार ले हृदय नमस्कारो ना हम हिंदू ना मुसलमान अल्लाह राम के पिंड प्राण कहो कबीर एह किया वखाना गुर पीर मिल खुद खसम पछाना। भैरो मुहला पांजवा। दस मिर्गी सहजे बांध आनी पांच मिर्ग बेदे सहब की बानी संत संग ले चढ़ियो शिकार मृग पकड़े बिन घोर हथियार रहाओ अखीर बिरत बाहर आयो तहाए हेरा पायो कर कै गाय मृग पकड़े कर आने हाट चुक चुक ले गए बांडे बाट यो हेरा कीनो दान नानक कह कर केवल नाम। भैरो मुहला पांजवा। जे सो लोच लोच खवाया साकत हर हर चीत न आया संत जना की लेहो मते साध संग पावो परम गते रहाओ। पाथर को बो नीर पवाया नै पी गए अदक सुकाया खड़ शास्त्र मूर्खे सुनाया जैसे जैसे दह दस पवन चलाया बिन कण खलहान जैसे गाहन पाया त्यो साकत ते को ना बरासाया तित ही लागा जित को लाया को नानक प्रभ बणत बनाया। भैरो मुहला पांजवा। जियो प्राण जन रचियो शरीर जिने अपाए तिन को पीर गुर गोबिंद जी के काम हालत पलत जाकी साध शाम रहाओ। प्रभ आराधन निर्मल रीत साध संग बिनसी विपरीत ही मीत हीत धन ने पारणा धन धन मेरे नारायण। नानक बोले अमृत बाणी एक बिना दूजा नहीं जाने। भैरो मुहला पांजवा। आगे दह पाछे नारायण मद भाग हर प्रेम रसायण प्रभु हमारे शास्त्र सौण सुख सहज आनंद ग्रह पौन रहाओ। रसना नाम करन सुन जीवे प्रभ सिमर सिमर अमर थिर थीवे जन्म जन्म के दुख निवारे अनहद शब्द वजे दरबारे कर कृपा प्रभ लिए मिलाए नानक प्रभ शरणागत आए। भैरो मुहला पांजवा। कोट मनोरथ आवे हाथ जम मार कै संगी पांथ गंगा जल गुर गोबिंद नाम जो सिमरे तिस की गत होवे पीवत बोड़ना जोन परमाम रहाओ। पूजा जाप ताप स्नान सिमरत नाम पै नह काम राजमाल साधन दरबार सिमरत नाम पूर्ण आचार नानक दास यो किया विचार बिन हर नाम मिथ्या सब शार। भैरो मुहला पांजवा। लेपन लागो तिल का मूल दुष्ट ब्राह्मण मुआ होए कैसूल हर जन राखे पार ब्रह्म आप पापी मुआ गुर प्रताप रहाओ। अपना खासम जन आप त्याया याना पापी ओह आप पचाया प्रभ मात पिता अपने दास कर खवाला निंदका माथा इहां उहां काला
जन नानकी परमेश्वर सुनी अरदास मलेश पापी पचिया भया निरास। भैरो मोहल्ला पांजवा खूब खूब खूब खूब खूब तेरो नाम झूठ झूठ झूठ झूठ दुनि गुमान रहाओ नगज तेरे बंदे दीदार अपार ना बिना सब दुनिया चार अचार्ज तेरी कुदरत तेरे कदम सलाह गनीव तेरी सहपत सच्चे पातशाह नी धरिया धर पने खुदाए गरीब नवाज दिन रहन त्याए नानको खुद खसम मेहरवान अल्लाह न विसरे दिल जी प्राण। भैरो मोहल्ला पांजवा साच पदार्थ गुरमुख लहो प्रभ का पाणा सत कर सहो जीवत जीवत जीवत रहो राम रसन नित उठ पीवहो हर हर हर हर रसना कहो रहाओ कलजुग में एक नाम उधार नानक बोले ब्रह्म विचार। भैरो मोहल्ला पांजवा सतगुर सेव सर्व फल पाए जन्म जन्म की मैल मिटाए पतत पावन प्रभ तेरो नाओ पूर्व कर्म लिखे गुण गाओ रहाओ साधु तूर होवे साधु संग होवे उधार सोभा पावे प्रभ कै द्वार सर्व कल्याण चरण प्रभ सेवा धूर बांछे सब सुर नर देवा नानक पाया नाम निधान हर जप जप उधरिया सगल जहान। भैरो मोहल्ला पांजवा अपने दास को कंठ लगावे निंद को अगन में पावे पापी तेरा के नारायण पापी की गत कत हो नाही पापी पचिया आप कमायण रहाओ दास राम जीव लागी प्रीत निंद की होई विपरीत पार ब्रह्म अपना बिरद प्रगटाया दुखी अपना कीता पाया आए न जाई रहा समाई नानक दास हर की सरनाई। राग पहरो मोहल्ला पांजवा चौप दे घर दूजा एक ओंकार सतगुर प्रसाद श्री धर मोहन सगल अपावन निरंकार सुखदाता ऐसा प्रभ छोड़ करे अन सेवा कवन बिख्या रस माता रे मन मेरे तू गोबिंद भाज अवर अपाव सगल मैं देखे जो चितविय तिस बिगरस काज रहाओ ठाकर छोड़ दासी को सिमरै मन मुख आंद अज्ञाना हर की भगत करे तिन निंद निगुरे पशु समाना जियो पिंड तन धन सब प्रभ का साकत कहते मेरा अहमद दुरमत है मैली बिन गुर भाव जल फेरा होम जग जपता सब संजम तट तीर्थ नहीं पाया मिटिया आप पै सरनाई गुरमुख नानक जागत तराया। भैरो मोहल्ला पांजवा बन में पेख्यो त्रिण में पेख्यो ग्रह पेख्यो उदासाए दंड धार जट धार पेख्यो वर्त नेम तीर्थाए संत संग पेख्यो मन माए ऊब प्याल सर्ब में पूरन रस मंगल गुण गाय रहाओ योग भेख सन्यास है पेख्यो जद जंगम कापड़ाए तपी तपी सर मुन में पेख्यो नट नाटक निरताए चौ में पेख्यो खट में पेख्यो दस अष्टी सिमरताए सब मिल एको एक वखान है तो किसते कहो दराए अगह अगे बेअंत स्वामी ने कीम कीम की माए जन नानक तिन कै बल बल जाई है जय कट पर गटियाए। भैरो मोहल्ला पांजवा निकट बुझे सो बुरा क्यों कर बिख सांचे नित डरदा फिरे है निकटे अर भेद न पाया बिन सतगुर सब मोही माया नेड़े नेड़े सब को कह गुरमुख भेद विरला को लह रहाओ निकट न देखे पर ग्रह जाए दर बहरे मिथ्या कर खाए पई ठगौरी हर संग न जानिया बाज गुरु है भरम भलानिया निकट न जाने बोले कूड़ माया मोह मूठा है मूड़ अंतर वात दसांतर जाए बाज गुरु है भरम भलाए जिस मस्त कर्म लिखिया ललाट सतगुर सेवे खुले कपाट अंतर बाहर निकटे सोए जर नानक आवे न जावे कोए। भैरो मोहल्ला पांजवा
ਜਿਸ ਤੂੰ ਰਾਖੇ ਤਿਸ ਕੌਣ ਮਾਰੈ, ਸਭ ਤੁਝੀ ਅੰਤਰ ਸਗਲ ਸੰਸਾਰ ਹੈ, ਕੋਟ ਅਭਾਵ ਚਿਤਵਤ ਹੈ ਪ੍ਰਾਣੀ, ਸੋ ਹੋਵੇ ਜੇ ਕਰੇ ਚੋਜ ਵਡਾਣੀ, ਰਾਖੋ ਰਾਖੋ ਕਿਰਪਾ ਤਹਾਰ, ਤੇਰੀ ਸਰਨ ਤੇਰੇ ਦਰਬਾਰ ਹਾਉ, ਜਿਨ ਸੇਵਿਆ ਨਿਰਭਉ ਸੁਖ ਦਾਤਾ, ਤਿੰਨ ਪਉ ਦੂਰ ਕੀਆ ਏਕ ਪਰਾਤਾ, ਜੋ ਤੂੰ ਕਰੇ ਸੋਈ ਫੁਨ ਹੋਏ, ਮਾਰੇ ਨ ਰਾਖੇ ਦੂਜਾ ਕੋਏ, ਕਿਆ ਤੂੰ ਸੋਚੇ ਮਾਨਸ ਬਾਣ, ਅੰਤਰ ਜਾਮੀ ਪੁਰਖ ਸਜਾਣ, ਏਕ ਟੇਕੇ ਕੋ ਆਧਾਰ, ਸਭ ਕੇ ਜਾਣੇ ਸਿਰ ਜਿਣਹਾਰ, ਜਿਸ ਉਪਰ ਨਦਰ ਕਰੇ ਕਰਤਾਰ, ਤਿਸ ਜਨ ਕੇ ਸਭ ਕਾਜ ਸਵਾਰ, ਜਿਸ ਤਿਸ ਕਾ ਰਾਖਾ ਏਕੋ ਸੋਏ, ਜਨ ਨਾਨਕ ਅੱਪੜ ਨਾ ਸਾਕੈ ਕੋਏ, ਭੈਰੋ ਮੁਹੱਲਾ ਪੰਜਵਾ, ਤੋ ਕੜੀਏ ਜੇ ਹੋਵੇ ਬਾਹਰ, ਤੋ ਕੜੀਏ ਜੇ ਵਿਸਰੇ ਨਰ ਹਰ, ਤੋ ਕੜੀਏ ਜੇ ਦੂਜਾ ਪਾਏ, ਕਿਆ ਕੜੀਏ ਜਾਂ ਰਹਿਆ ਸਮਾਏ, ਮਾਇਆ ਮੋਹੇ ਕੜੇ ਕੜ ਪਚਿਆ, ਬਿਨ ਨਾਵੇ ਭਰਮ ਭਰਮ ਭਰਮ ਖਪਿਆ ਰਹਾਉ, ਤੋ ਕੜੀਏ ਜੇ ਦੂਜਾ ਕਰਤਾ, ਤੋ ਕੜੀਏ ਜੇ ਅਨਿਆਏ ਕੋ ਮਰਤਾ, ਤੋ ਕੜੀਏ ਜੇ ਕਿਸ ਜਾਣੇ ਨਾਹੀਂ, ਕਿਆ ਕੜੀਏ ਜਾਂ ਭਰਪੂਰ ਸਮਾਹੀ, ਤੋ ਕੜੀਏ ਜੇ ਕਿਸ ਹੋਏ ਤਿੰਘਾਣੇ, ਤੋ ਕੜੀਏ ਜੇ ਭੂਲ ਰੰਝਾਣੈ, ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ, ਤਬ ਕਾੜਾ ਛੋੜ ਅਚਿੰਤ ਹਮ ਸੋਤੇ, ਪ੍ਰਭ ਤੂੰ ਹੈ ਠਾਕਰ ਸਭ ਕੋ ਤੇਰਾ, ਜੋ ਭਾਵੇ ਤੋ ਕਰੇ ਨਬੇਰਾ, ਦੁਤੀਆ ਨਾਸਤ ਹਰ ਇੱਕ ਰਹਿਆ ਸਮਾਏ, ਰਾਖੋ ਪੈਜ ਨਾਨਕ ਸਰਨਾਏ, ਭੈਰੋ ਮੁਹੱਲਾ ਪੰਜਵਾ, ਬਿਨ ਬਾਜੇ ਕੈਸੋ ਨਿਰਤਕਾਰੀ, ਬਿਨ ਕੰਠੇ ਕੈਸੇ ਗਾਵਨ ਹਾਰੀ, ਜੀਲ ਬਿਨਾ ਕੈਸੇ ਬਜੈ ਰਬਾਬ, ਨਾ ਬਿਨਾ ਬਿਰਥੇ ਸਭ ਕਾਜ, ਨਾ ਬਿਨਾ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਭਰਿਆ ਰਹਾਉ, ਬਿਨ ਜਿਹਵਾ ਕਹਾ ਕੋ ਬਕਤਾ, ਬਿਨ ਸਰਬਨਾ ਕਹਾ ਕੋ ਸੁਣਤਾ, ਬਿਨ ਨੇਤਰਾ ਕਹਾ ਕੋ ਪੇਖੈ, ਨਾ ਬਿਨਾ ਨਰ ਕਹੀ ਨਾ ਲੇਖੈ, ਬਿਨ ਵਿਦਿਆ ਕਹਾ ਕੋਈ ਪੰਡਤ, ਬਿਨ ਅਮਰੇ ਕੈਸੇ ਰਾਜ ਮੰਡਤ, ਬਿਨ ਬੁਝੇ ਕਹਾ ਮਨ ਠਹਿਰਾਨਾ, ਨਾ ਬਿਨਾ ਸਭ ਜਗ ਬਹੁਰਾਨਾ, ਬਿਨ ਬੈਰਾਗ ਕਹਾ ਬੈਰਾਗੀ, ਬਿਨ ਹੋ ਤਿਆਗ ਕਹਾ ਕਹੂ ਤਿਆਗੀ, ਬਿਨ ਰਸ ਬਿਨ ਬਸ ਪੰਚ ਕਹਾ ਮਨ ਚੂਰੇ, ਬਿਨ ਬਸ ਪੰਚ ਕਹਾ ਮਨ ਚੂਰੇ, ਨਾ ਬਿਨਾ ਸਦ ਸਦ ਹੀ ਚੂਰੇ, ਬਿਨ ਗੁਰ ਦੀਖਿਆ ਕੈਸੇ ਗਿਆਨ, ਬਿਨ ਪੇਖੇ ਕੋ ਕੈਸੋ ਧਿਆਨ, ਬਿਨ ਪੈ ਕਥਨੀ ਸਰਬ ਵਿਕਾਰ, ਕਹੋ ਨਾਨਕ ਦਰ ਕਾ ਵਿਚਾਰ, ਭੈਰੋ ਮੁਹੱਲਾ ਪੰਜਵਾ, ਹੋਮੇ ਰੋਗ ਮਨ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤ ਗੁਰ ਜੋਗੀ ਰਹਾਉ, ਜਿਹਵਾ ਰੋਗ ਮੀਨ ਗ੍ਰਾਸਿਆਨੋ, ਬਾਸਨ ਰੋਗ ਭੌਰ ਬਿਨਸਾਨੋ, ਏਤ ਰੋਗ ਕਾ ਸਗਲ ਸੰਸਾਰਾ, ਤ੍ਰਿਬਦ ਰੋਗ ਮੈਂ ਬਦੇ ਬਿਕਾਰਾ, ਰੋਗੇ ਮਰਤਾ ਰੋਗੇ ਜਨਮੇ, ਰੋਗੇ ਫਿਰ ਫਿਰ ਜੋਨੀ ਭਰਮੈ, ਰੋਗ ਬੰਧ ਰਹਿਣ ਰਤੀ ਨਾ ਪਾਵੈ, ਬਿਨ ਸਤਿਗੁਰ ਰੋਗ ਕਤੇ ਨਾ ਜਾਵੇ, ਪਾਰ ਬ੍ਰਹਮ ਜਸ ਕੀ ਨੀ ਦਇਆ, ਬਾਂਹ ਪਕੜ ਰੋਗੋਂ ਕੱਢ ਲਿਆ, ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਰੋਗ ਗੁਰ ਰੋਗ ਮਟਾਇਆ, ਭੈਰੋ ਮੁਹੱਲਾ ਪੰਜਵਾ, ਚੀਤ ਆਵੇ ਤਾਂ ਮਹਾ ਆਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ, ਚੀਤ ਆਵੇ ਤਾਂ ਸਰਦਾ ਪੂਰੀ, ਚੀਤ ਆਵੇ ਤਾਂ ਕਬੇ ਨਾ ਝੂਰੀ, ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰ ਪੂਰੇ ਦੀਓ ਰੰਗ ਲਾਏ ਰਹਾਉ, ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ, ਚੀਤ ਆਵੇ ਤਾਂ ਸਦ ਧਨਵੰਤਾ, ਚੀਤ ਆਵੇ ਤਾਂ ਸਦ ਨਿਬਰੰਤਾ, ਚੀਤ ਆਵੇ ਤਾਂ ਸਭ ਰੰਗ ਮਾਣੈ, ਚੀਤ ਆਵੇ ਤਾਂ ਚੂਕੀ ਕਾਣ, ਚੀਤ ਆਵੇ ਤਾਂ ਸਹਿਜ ਕਰ ਪਾਇਆ, ਚੀਤ ਆਵੇ ਤਾਂ ਸੁਨ ਸਮਾਇਆ, ਚੀਤ ਆਵੇ ਸਦ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ, ਭੈਰੋ ਮੁਹੱਲਾ ਪੰਜਵਾ, ਬਾਪ ਹਮਾਰਾ ਸਦ ਚਰਨ ਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਬਨਾਸੀ, ਕੁਟੰਬ ਹਮਾਰਾ ਨਿਜ ਘਰ ਵਾਸੀ, ਹਮ ਸੁਖ ਪਾਇਆ ਤਾਂ ਸਭੇ ਸਹੇਲੇ, ਗੁਰ ਪੂਰੇ ਪਿਤਾ ਸੰਗ ਮੇਲੇ ਰਹਾਉ, ਮੰਦਰ ਮੇਰੇ ਸਭ ਤੇ ਉੱਚੇ, ਦੇਸ਼ ਮੇਰੇ ਬੇਅੰਤ ਅਪੂਛੇ, ਰਾਜ ਹਮਾਰਾ ਸਦ ਹੀ ਨਿਹਚਲ,
माल हमारा कूटा बेचल, शोभा मेरी सब जोगे अंतर, बाज हमारी थान थनांतर, कीर्त हमारी घर घर होई, भगत हमारी सब नी लोई, पिता हमारे प्रगटे माज, पिता पूत रल कीनी सांझ, को नानक जो पिता पतीने, पिता पूते के रंग लीने, भैरो मोहल्ला पांजवा, निर्वैर पुरख सतगुर प्रभ दाते, हम अपराधी तुम बखसाते, जिस पापी को मिले नट होई, सरण आवे ता निर्मल होई, सुख पाया सतगुरु मनाए, सब फल पाए गुरु त्याए, सब फल पाए गुरु त्याए रहाओ, पार ब्रह्म सतगुर आदेश, मन तन तेरा सब तेरा देश, चूका पड़दा ता नदरी आया, खासम तू है सब ना केराया, तिस भाणा सूके काट हरिया, तिस भाणा ता थल सिर सरिया, तिस भाणा ता सब फल पाए, चिंत गई लग सतगुर पाए, हराम खोर निर्गुण को तूठा, मन तन शीतल मन अमृत बूठा, पार ब्रह्म गुर भय दयाला, नानक दास देख भय निहाला, भैरो मोहल्ला पांजवा, सतगुर मेरा बे मोहताज, सतगुर मेरे सच्चा साज, सतगुर मेरा सब सका दाता, सतगुर मेरा पुरख बिधाता, गुर जैसा नाही को देव, जिस मस्तक भाग सुलागा सेव रहाओ, सतगुर मेरा सर्ब प्रित पालै, सतगुर मेरा मार जवालै, सतगुर मेरे की वडियाई, प्रगट पई है सबनी थाई, सतगुर मेरा तान नितान, सतगुर मेरा घर दी बाण, सतगुर कहो साध बल जाया, प्रगट मार्ग जिन कर दिखलाया, जिन गुर सेव्या तिस भौ ना ब्यापै, जिन गुर सेव्या ते दुख ना संतापै, नानक सोदे सिमरत बेद, पार ब्रह्म गुर नाही भेद, भैरो मोहल्ला पांजवा, नाम लैत मन प्रगट पिया, नाम लैत पाव तन ते गया, नाम लैत सगल परबाया, नाम लैत अड़सठ मजनाया, तीर्थ हमरा हर को नाम, गुर उपदेसिया तत ज्ञान रहाओ, नाम लैत दुख दूर पराना, नाम लैत अत मूड सग्याना, नाम लैत प्रगट उजियारा, नाम लैत छुटे जंजारा, नाम लैत जम नेड़ ना आवै, नाम लैत दरगह सुख पावै, नाम लैत परब कहे सबास, नाम हमारी साची रास, गुर उपदेश कहो एह सार, हर कीर्त मन नाम आधार, नान कुदरे नाम पुने चार, अवर कर्म लोकै पतियार, भैरो मोहल्ला पांजवा, नमस्कार ताको लख बार, ए मन दीजे ताको वार, सिमरन ताके मिटे संताप, होए आनंद न व्यापै ताप, ऐसो हीरा निर्मल नाम, जस जपत पूर्ण सब काम रहाओ, जाके दृढ़ दा दुख डेरा टहै, अमृत नाम शीतल मन गहै, अनक भगत जाके चरण पुजारी, सकल मनोरथ पूर्ण हारी, खिन में ऊणे सुबर भरिया, खिन में सूके कीने हरिया, खिन में थावे को दीनो थान, खिन में माणे को दीनो मान, सब में एक रहया भर पूरा, सो जापे जै सत गुर पूरा, हर कीर्तन ताको आधार, को नानक जैसे आप दयार, भैरो मोहल्ला पांजवा, मोहे दहागन आप सिंगारी, रूप रंग दे नाम सवारी, मिट्यो दुखर सगल संताप, गुर होए मेरे माई बाप, सगी सेरी मेरे ग्रहत आनंद, कर कृपा भेटे मोहे कांत रहाओ, तापत बुझी पूर्ण सव आसा, मिटे अंधेर पै परगासा, अनहद शब्द अचार्य बिस्माद, गुर पूरा पूरा प्रसाद, जाको प्रगट पै गोपाल, ताके दर्शन सदा निहाल, सर्व गुणा ताके बहुत निदान, जाको सतगुर दियो नाम, जाको भेट्यो ठाकर अपना, मन तन शीतल हर हर जपना, को नानक जो जन प्रभ पाए, ताकि रेन सगल बिरला को पाए, भैरो मोहल्ला पांजवा, चेतवत पाप न आलकावे, बेसवा भजत कछ न शरमावे, सारो दिन समझूरी करै, हर सिमन की बेला वज बजर सर पर, हर सिमन की वेला बजर सर पर, माया लग भूलो संसार, आप लाया भलावन हार है, राच रहा बिरथा व्यवहार हाओ, पेखत माया रंग बिहाए, गड़बड़ करे कौडी रंग लाए, अंध व्यवहार बंद मन तावे, करने हार ना जी मैं आवै,
ਕਹਿ ਕਰਤ ਕਰਤ ਐਹੀ ਦੁੱਖ ਪਾਇਆ, ਪੂਰਨ ਹੋਤ ਨ ਕਾਰਜ ਮਾਇਆ। ਕਾਮ ਕ੍ਰੋਧ ਲੋਭ ਮਨ ਲੀਨਾ, ਤੜਫੂਆ ਜੋ ਜਲ ਬਿਨ ਮੀਨਾ। ਜਿਤਕੇ ਰਾਖੇ ਹੋਏ ਹਰ ਆਪ, ਹਰ ਹਰ ਨਾਮ ਸਦਾ ਜਪ ਜਾਪ। ਸਾਧ ਸੰਗ ਹਰ ਕੇ ਗੁਣ ਗਾਇਆ, ਨਾਨਕ ਸਤਿਗੁਰ ਪੂਰਾ ਪਾਇਆ। ਪੈਰੋ ਮੁਹੱਲਾ ਪੰਜਵਾਂ, ਆਪਣੀ ਦਇਆ ਕਰੇ ਸੋ ਪਾਏ, ਹਰ ਕਾ ਨਾਮ ਮਨ ਵਸਾਏ। ਸਾਚ ਸ਼ਬਦ ਹਿਰਦੇ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਰਾਮ ਨਾਮ ਜੀ ਕੋ ਆਧਾਰ, ਗੁਰਪ੍ਰਸਾਦ ਜਪੋ ਨਿਤ ਭਾਈ, ਧਾਰ ਲੈ ਸਾਗਰ ਸੰਸਾਰ ਰਹਾਉ। ਜਿਨ ਕੋ ਲਿਖਿਆ ਹਰ ਇਹੋ ਨਿਧਾਨ, ਸੇ ਜਨ ਦਰਗਹਿ ਪਾਵੈ ਮਾਨ। ਸੂਖ ਸਹਿਜ ਆਨੰਦ ਗੁਣ ਗਾਓ, ਆਗੈ ਮਿਲਣ ਥਾਵੈ ਥਾਓ। ਜੁਗੇ ਜੁਗੰਤਰ ਇਹੋ ਤਤ ਸਾਰ, ਹਰ ਸਿਮਰਨ ਸਾਚਾ ਵਿਚਾਰ। ਜਿਸ ਲੜ ਲਾਏ ਲੈ ਸੋ ਲਾਗੈ, ਜਨਮ ਜਨਮ ਕਾ ਸੋਇਆ ਜਾਗੈ। ਤੇਰੇ ਭਗਤ ਭਗਤਨ ਕਾ ਆਪ, ਆਪਣੀ ਮਹਿਮਾ ਆਪੇ ਜਾਪ। ਜੀ ਜੰਤ ਸਭ ਤੇਰੇ ਹਾਥ, ਨਾਨਕ ਕੇ ਪ੍ਰਭ ਸਦ ਹੀ ਸਾਥ। ਭੈਰੋ ਮਹੱਲਾ ਪੰਜਵਾਂ, ਨਾਮ ਹਮਾਰੇ ਅੰਤਰ ਜਾਮੀ, ਨਾਮ ਹਮਾਰੇ ਆਵੈ ਕਾਮੀ। ਰੋਮ ਰੋਮ ਰਵਿਆ ਹਰ ਨਾਮ, ਸਤਿਗੁਰ ਪੂਰੇ ਕਿਨੋ ਦਾਨ। ਨਾਮ ਰਤਨ ਮੇਰੇ ਭੰਡਾਰ, ਅਗਮ ਅਪੋਲ ਅਮੋਲਾ ਅਪਰ ਅਪਾਰ ਰਹਾਉ। ਨਾਮ ਹਮਾਰੇ ਨਿਚਲ ਧਨੀ, ਨਾਮ ਕੀ ਮਹਿਮਾ ਸਭ ਮੈਂ ਬਨੀ। ਨਾਮ ਹਮਾਰੇ ਪੂਰਾ ਸਾਹੁ, ਨਾਮ ਹਮਾਰੇ ਬੇਪਰਵਾਹ। ਨਾਮ ਹਮਾਰੇ ਭੋਜਨ ਭਾਉ, ਨਾਮ ਹਮਾਰੇ ਮਨ ਕਾ ਸਵਾਹੁ। ਨਾਮ ਨ ਵਿਸਰੇ ਸੰਤ ਪ੍ਰਸਾਦ, ਨਾਮ ਲੈ ਤਨ ਹਦ ਪੂਰੇ ਨਾਦ। ਪ੍ਰਭ ਕਿਰਪਾ ਤੇ ਨਾਮ ਨੌ ਨਿਧ ਪਾਈ, ਗੁਰ ਕਿਰਪਾ ਤੇ ਨਾਮ ਸਿਓਬਨ ਆਈ। ਧਨਵੰਤੇ ਸਹੀ ਪ੍ਰਧਾਨ, ਨਾਨਕ ਜਾ ਕੇ ਨਾਮ ਨਿਧਾਨ। ਭੈਰੋ ਮੁਹੱਲਾ ਪੰਜਵਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰੇ ਜੀ ਪ੍ਰਾਨ ਸੁਖਦਾਤਾ। ਤੂੰ ਮੇਰਾ ਠਾਕਰ ਹੋਂ ਦਾਸ ਤੇਰਾ, ਤੁਝ ਬਿਨ ਅਵਰਨਾ ਨਹੀਂ ਕੋ ਮੇਰਾ। ਕਰ ਕਿਰਪਾ ਕਰੋ ਪ੍ਰਭਦਾਤ, ਤੁਮਰੀ ਔਤਤ ਕਰੋ ਦਿਨ ਰਾਤ। ਰਹਾਉ ਹਮ ਤੇਰੇ ਜੰਤ, ਤੂੰ ਬਜਾਵਨ ਹਾਰਾ, ਹਮ ਤੇਰੇ ਭਿਖਾਰੀ, ਦਾਨ ਦੇ ਦਤਾਰਾ। ਤੋ ਪ੍ਰਸਾਦ ਰੰਗ ਰਸ ਮਾਣੇ, ਘਟ ਘਟ ਅੰਤਰ ਤੁਮੇ ਸਮਾਣੇ। ਤੁਮਰੀ ਕਿਰਪਾ ਤੇ ਜਪੀਏ ਨਾਓ, ਸਾਧ ਸੰਗ ਤੁਮਰੇ ਗੁਣ ਗਾਓ। ਤੁਮਰੀ ਦਇਆ ਤੇ ਹੋਏ ਦਰਦ ਬਿਨਾਸ, ਤੁਮਰੀ ਮਿਆ ਤੇ ਕਮਲ ਵਿਗਾਸ। ਹੋਂ ਬਲਹਾਰ ਜਾਓ ਗੁਰਦੇਵ, ਸਫਲ ਦਰਸ਼ਨ ਜਾ ਕੇ ਨਿਰਮਲ ਸੇਵ। ਦਇਆ ਕਰੋ ਠਾਕਰ ਪ੍ਰਭ ਮੇਰੇ, ਗੁਣ ਗਾਵੇ ਨਾਨਕ ਨਿਤ ਤੇਰੇ। ਭੈਰੋ ਮੁਹੱਲਾ ਪੰਜਵਾਂ, ਸਭ ਤੇ ਉੱਚ ਜਾ ਕਾ ਦਰਬਾਰ, ਸਦਾ ਸਦਾ ਤਾਕੋ ਜੋਹਾਰ। ਉੱਚੇ ਤੇ ਉੱਚਾ ਜਾ ਕਾ ਥਾਨ, ਕੋਟ ਅਗਾ ਮਿਟੇ ਹਰ ਨਾਮ। ਤਿਸ ਸਰਣਾਈ ਸਦਾ ਸੁਖ ਹੋਏ, ਕਰ ਕਿਰਪਾ ਜਾ ਕੋ ਮੇਲੈ ਸੋਇ ਰਹਾਉ। ਜਾ ਕੇ ਕਰਤਵ ਲਖੇ ਨਾ ਜਾਹੇ, ਜਾ ਕਾ ਪ੍ਰਭਾਸਾ ਸਭ ਘਟ ਮਾਏ। ਪ੍ਰਗਟ ਭਇਆ ਸਾਧੂ ਕੈ ਸੰਗ, ਭਗਤ ਰਾਧੇ ਅਨ ਦਿਨ ਰੰਗ। ਦੇਂਦੇ ਤੋਟ ਨਹੀਂ ਭੰਡਾਰ, ਖਿਨਮੇ ਥਾਪ ਥਾਪਨਹਾਰ। ਜਾ ਕਾ ਹੁਕਮ ਨਾ ਮੇਟੈ ਕੋਏ, ਸਿਰ ਪਾਤਸ਼ਾਹ ਸਾਚਾ ਸੋਏ। ਜਿਸ ਕੀ ਓਟ ਤਿਸੇ ਕੀ ਆਸਾ, ਦੁੱਖ ਸੁਖ ਅਮਰਾ ਤਿਸ ਹੀ ਪਾਸਾ। ਰਾਖ ਲੀਨੋ ਸਭ ਜਨ ਕਾ ਪੜਦਾ, ਨਾਨਕ ਤਿਸ ਕੀ ਔਸਤ ਕਰਦਾ। ਭੈਰੋ ਮੁਹੱਲਾ ਪੰਜਵਾਂ, ਰੋਵਨ ਹਾਰੀ ਰੋਜ ਬਨਾਇਆ, ਬਲਨ ਵਰਤਨ ਕੋ ਸੰਬੰਧ ਚੇਤ ਆਇਆ। ਬੂਝ ਬੈਰਾ ਕਰੇ ਜੇ ਕੋਏ, ਜਨ ਮਰਨ ਫਿਰ ਸੋਗ ਨਾ ਹੋਏ। ਵਿਖਿਆ ਕਾ ਸਭ ਧੰਤ ਪਸਾਰ, ਵਿਰਲੇ ਕੀਨੋ ਨਾਮ ਆਧਾਰ ਰਹਾਉ। ਤ੍ਰਿਵਦ ਮਾਇਆ ਰਹੀ ਬਿਆਪ, ਜੋ ਲਪਟਾਨੋ ਤਿਸ ਦੁਖ ਸੰਤਾਪ। ਸੁਖ ਨਾਹੀ ਬਿਨ ਨਾਮ ਧਿਆਏ, ਨਾਮ ਨਿਧਾਨ ਬਡ ਭਾਗੀ ਪਾਏ। ਸਵਾਂਗੀ ਸਿਓ ਜੋ ਮਨ ਰਿਝਾਵੈ, ਸਵਾਂਗ ਅਤਾਰਿਆ ਫਿਰ ਪਛਤਾਵੈ। ਮੇਘ ਕੀ ਛਾਇਆ ਜੈਸੇ ਬਰਤਨ ਹਾਰ, ਤੇਸੋ ਪ੍ਰਪੰਚ ਮੋਹ ਬਿਕਾਰ। ਏਕ ਵਸ ਜੇ ਪਾਵੈ ਕੋਏ, ਪੂਰਨ ਕਾਜ ਤਾਹੀ ਕਾ ਹੋਏ। ਗੁਰਪ੍ਰਸਾਦ ਜਿਨ ਪਾਇਆ ਨਾਮ, ਨਾਨਕ ਆਇਆ ਸੋ ਪਰਵਾਨ। ਭੈਰੋ ਮੁਹੱਲਾ ਪੰਜਵਾਂ, ਸੰਤ ਕੇ ਨਿੰਦਾ ਜੋਨੀ ਭਵਨਾ, ਸੰਤ ਕੇ ਨਿੰਦਾ ਰੋਗੀ ਕਰਨਾ। ਸੰਤ ਕੇ ਨਿੰਦਾ ਦੁਖ ਸਹਾਮ, ਡਾਨ ਦੈਤ ਨਿੰਦਕ ਕੋ ਜਾਮ। ਸੰਤ ਸੰਗ ਕਰੇ ਜੋ ਬਾਦ, ਤੇ ਨਿੰਦਕ ਨਾਹੀ ਕਿਛ ਸਾਧ। ਰਹਾਉ ਭਗਤ ਕੀ ਨਿੰਦਾ ਕੰਧ ਛਿਦਾਵੈ, ਭਗਤ ਕੀ ਨਿੰਦਾ ਨਰਕ ਪੁੰਝਾਵੈ। ਭਗਤ ਕੀ ਨਿੰਦਾ ਕਰ ਮੈਂ ਗਲੈ, ਭਗਤ ਕੀ ਨਿੰਦਾ ਰਾਜ ਤੇ ਟਲੈ। ਨਿੰਦਕੀ ਗਤ ਕਤਹੂ ਨਾਹੇ, ਆਪ ਬੀਜ ਆਪੇ ਹੀ ਖਾਹੇ।
ਚੂਰ ਜਾਰ ਜਵਾਰ ਤੇ ਬੁਰਾ ਅਣਹੋਂ ਦਾ ਭਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਹਤਰੇ ਜੋ ਪੂਜੇ ਪੈਰ ਆਦਿ ਪੁਰਖ ਨਿੰਦਕ ਭੁਲਾਇਆ ਨਾਨਕ ਕਿਰਤ ਨ ਜਾਏ ਮਿਟਾਇਆ ਭੈਰੋ ਮਹੱਲਾ ਪੰਜਵਾਂ ਨਾਮ ਹਮਾਰੇ ਬੇਦ ਹਰ ਨਾਦ ਨਾਮ ਹਮਾਰੇ ਪੂਰੇ ਕਾਜ ਨਾਮ ਹਮਾਰੇ ਪੂਜਾ ਦੇਵ ਨਾਮ ਹਮਾਰੇ ਗੁਰ ਕੀ ਸੇਵਾ ਗੁਰ ਪੂਰੇ ਦਿਰੜਿਓ ਹਰ ਨਾਮ ਸਭ ਤੇ ਉਤਮ ਹਰ ਹਰ ਕਾਮ ਰਹਾਉ ਨਾਮ ਹਮਾਰੇ ਮਜਨ ਇਸਨਾਨ ਨਾਮ ਹਮਾਰੇ ਪੂਰਨ ਦਾਨ ਨਾਮ ਲੈ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤ ਨਾਮ ਹਮਾਰੇ ਸੋਹਣ ਸੰਯੋਗ ਨਾਮ ਹਮਾਰੇ ਤ੍ਰਿਪਤ ਸੁਭੋਗ ਨਾਮ ਹਮਾਰੇ ਸਗਲ ਆਚਾਰ ਨਾਮ ਹਮਾਰੇ ਨਿਰਮਲ ਵਿਵਹਾਰ ਜਾ ਕੇ ਮਨ ਵਸਿਆ ਪ੍ਰਭ ਏਕ ਸਗਲ ਜਨਾ ਕੀ ਹਰ ਹਰ ਟੇਕ ਮਨ ਤਨ ਨਾਨਕ ਹਰ ਗੁਣ ਗਾਓ ਸਾਧ ਸੰਗ ਜਿਸ ਦੇਵੈ ਨਾਉ ਭੈਰੋ ਮਹੱਲਾ ਪੰਜਵਾ ਨਿਰਥਨ ਕੋ ਤੁਮ ਦੇਵੋ ਤਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰ ਸਵਾਮੀ ਤਾਤੇ ਬਿਰਥਾ ਕੋਈ ਨਾ ਜਾਇ ਰਹਾਓ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀ ਕਾ ਮਟਾਵੋ ਪ੍ਰਭ ਸੋਗ ਨਿਥਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਧ ਹੋਏ ਚਤਰ ਸੁਗਿਆਨ ਸਗਲ ਭਿਆਨ ਕਾ ਭੋ ਨਸੈ ਜਾਨ ਆਪਣੇ ਕਹਿ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੁਖ ਨਿਧਾਨ ਤਤ ਗਿਆਨ ਹਰਿ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਹੇ ਨਾਨਕ ਸਾਧੂ ਸੰਗ ਸਮਾਏ ਭੈਰੋ ਮਹੱਲਾ ਪੰਜਵਾ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਤ ਸਭ ਨਸੈ ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ ਹੋਏ ਏਕ ਪਰੀਤ ਸੰਤ ਮੰਡਲ ਤਹਾਂ ਕਾ ਨਾਓ ਪਾਰ ਬ੍ਰਹਮ ਕੇਵਲ ਗੁਣ ਗਾਓ ਰਹਾਓ ਸੰਤ ਮੰਡਲ ਮੈਂ ਜਨ ਮਰਨ ਰਹੈ ਸੰਤ ਮੰਡਲ ਮੈਂ ਜਮ ਕਿਛੂ ਨਾ ਕਹੈ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮੈਂ ਨਾਮ ਵਖਾਣੀ ਸੰਤ ਮੰਡਲ ਕਾ ਨਿਹਚਲ ਆਸਨ ਸੰਤ ਮੰਡਲ ਮੈਂ ਪਾਪ ਬਿਨਾਸਨ ਸੰਤ ਮੰਡਲ ਮੈਂ ਨਿਰਮਲ ਕਥਾ ਸੰਤ ਸੰਗ ਹੋਮੇ ਦੁੱਖ ਨਸਾ ਸੰਤ ਮੰਡਲ ਕਾ ਨਹੀਂ ਬਿਨਾਸ ਸੰਤ ਮੰਡਲ ਮੈਂ ਹਰ ਗੁਣ ਤਾਸ ਸੰਤ ਮੰਡਲ ਠਾਕਰ ਬਿਸਰਾਮ ਨਾਨਕ ਓਤ ਪੋਤ ਭਗਵਾਨ ਭੈਰੋ ਮਹੱਲਾ ਪੰਜਵਾ ਰੋਗ ਕਵਨ ਜਾ ਰਾਖੈ ਆਪ ਤਹ ਜਨ ਹੋਏ ਨਾ ਦੁਖ ਸੰਤਾਪ ਜਿਸ ਉਪਰ ਪ੍ਰਭ ਕਿਰਪਾ ਕਰੈ ਤਿਸ ਉਪਰ ਤੇ ਕਾਲ ਪਰ ਹਰੈ ਸਦਾ ਸਿਖਾਈ ਹਰ ਹਰ ਨਾਮ ਜਿਸ ਚੀਤ ਆਵੇ ਤੇ ਸਦਾ ਸੁਖ ਹੋਵੈ ਨਿਕਟ ਨੇ ਆਵੇ ਤਾਂ ਕੇ ਜਾਮ ਰਹਾਉ ਜਾਬੇ ਨਾਸੋ ਤਬ ਕਿਨੇ ਅਪਾਇਆ ਕਵਨ ਮੂਲ ਤੇ ਕਿਆ ਪ੍ਰਗਟਾਇਆ ਆਪੇ ਮਾਰ ਆਪ ਜੀਵਾਲੈ ਆਪਣੇ ਭਗਤ ਕੋ ਸਦਾ ਪ੍ਰਿਤ ਪਾਲੈ ਸਭ ਕੇ ਜਾਣੋ ਤਿਸ ਕੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਦੁਖ ਭੰਜਨ ਤਾ ਕਾ ਹੈ ਨਾਓ ਸੁਖ ਪਾਵੇ ਤਿਸ ਕੇ ਗੁਣ ਗਾਓ ਸੁਣ ਸਵਾਮੀ ਸੰਤ ਨੇ ਅਰਦਾਸ ਜੀਉ ਪ੍ਰਾਨ ਤਨ ਤੁਮਰੈ ਪਾਸ ਇਹ ਜਗ ਤੇਰਾ ਸਭ ਤੁਝੇ ਧਿਆਏ ਕਰ ਕਿਰਪਾ ਨਾਨਕ ਸੁਖ ਪਾਏ ਭੈਰੋ ਮਹੱਲਾ ਪੰਜਵਾ ਤੇਰੀ ਟੇਕ ਰਹਾ ਕਲ ਮਾਹੇ ਤੇਰੀ ਟੇਕ ਤੇਰੇ ਗੁਣ ਗਾਏ ਤੇਰੀ ਟੇਕ ਨਾ ਪੋਹੈ ਕਾਲ ਤੇਰੀ ਟੇਕ ਬਿਨਸੇ ਜੰਜਾਲ ਦੀਨ ਦੁਨੀਆ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਏਕ ਰਹਾਓ ਤੇਰੀ ਟੇਕ ਕਰੋ ਆਨੰਦ ਤੇਰੀ ਟੇਕ ਜਪੋ ਗੁਰਮੰਤ ਤੇਰੀ ਟੇਕ ਤਰੀਏ ਭੋ ਸਾਗਰ ਰਾਖਣ ਹਾਰ ਪੂਰਾ ਸੁਖ ਸਾਗਰ ਤੇਰੀ ਟੇਕ ਨਾਹੀ ਭੋ ਕੋਏ ਅੰਤਰ ਜਾਮੇ ਸਾਚਾ ਸੋਏ ਤੇਰੀ ਟੇਕ ਤੇਰਾ ਮਨ ਤਾਣ ਇਹਾਂ ਊਹਾਂ ਤੂੰ ਦੀ ਬਾਣ ਤੇਰੀ ਟੇਕ ਤੇਰਾ ਭਰਵਾਸਾ ਸਗਲ ਧਿਆਵੇ ਪ੍ਰਭ ਗੁਣ ਤਾਸਾ ਜਪ ਜਪ ਅਨੰਦ ਕਰੇ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣ ਤਾਸਾ ਭੈਰੋ ਮਹੱਲਾ ਪੰਜਵਾ ਪ੍ਰਥਮੇ ਛੋਡੀ ਪਰਾਈ ਨਿੰਦਾ ਉਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕਿਨੋ ਦੂਰ ਪਰਮ ਵੈਸਨੋ ਪ੍ਰਭ ਭੇਖ ਹਜੂਰ ਐਸੋ ਤਿਆਗੀ ਵਿਰਲਾ ਕੋਏ ਹਰ ਹਰ ਨਾਮ ਜਪੇ ਜਨ ਸੋਏ ਰਹਾਉ ਅਹਮਦ ਕਾ ਛੋਡਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ
ਨਾਮ ਧਿਆਏ ਹਰ ਹਰ ਹਰੇ। ਸਾਧ ਜਿਨ੍ਹਾਂ ਕੇ ਸੰਗ ਨਿਸਤਰਾ, ਸਾਧ ਜਿਨ੍ਹਾਂ ਕੇ ਸੰਗ ਨਿਸਤਰੇ, ਬੈਰੀ ਮੀਤ ਹੋਏ ਸਮਾਨ, ਸਰ ਮੈਂ ਪੂਰਨ ਭਗਵਾਨ। ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਗੁਰਪੂਰੇ ਹਰ ਨਾਮ ਦਿੜਾਇਆ, ਕਰ ਕਿਰਪਾ ਜਿਸ ਰਾਖੈ ਆਪ, ਸੋਈ ਭਗਤ ਜਪੇ ਨਾਮ ਜਾਪ, ਮਨ ਪ੍ਰਗਾਸ ਗੁਰ ਤੇ ਮਤ ਲਈ, ਕਹੋ ਨਾਨਕ ਤਾਂ ਕੀ ਪੂਰੀ ਪਈ। ਭੈਰੋ ਮਹੱਲਾ ਪੰਜਵਾਂ। ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਭੇਖੇ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸੂਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਏ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ ਹੋ ਰਹਾਉ। ਬੰਧਨ ਮਾਤ ਪਿਤਾ ਸੁਤ ਬਣਤਾ, ਬੰਧਨ ਕਰਮ ਧਰਮ ਹੋ ਕਰਤਾ, ਬੰਧਨ ਕਾਟਨ ਹਾਰ ਮਨ ਵਸੈ, ਤੋ ਸੁਖ ਪਾਵੇ ਨਿਜ ਘਰ ਬਸੈ। ਸਭ ਜਾਚਕ ਪ੍ਰਭ ਦੇਵਨ ਹਾਰ, ਗੁਣ ਨਿਧਾਨ ਬੇਅੰਤ ਅਪਾਰ, ਜਿਸਨੂੰ ਕਰਮ ਕਰੇ ਪ੍ਰਭ ਆਪਣਾ, ਹਰ ਹਰ ਨਾਮ ਤਿਨੇ ਜਨ ਜਪਣਾ। ਗੁਰ ਆਪਣੇ ਆਗੇ ਅਰਦਾਸ, ਕਰ ਕਿਰਪਾ ਪੁਰਖ ਗੁਣਤਾਸ, ਕਹੋ ਨਾਨਕ ਤੁਮਰੀ ਸਰਨਾਈ, ਜੋ ਭਾਵੇ ਤਿਉ ਰੱਖੋ ਗੁਸਾਈ। ਭੈਰੋ ਮਹੱਲਾ ਪੰਜਵਾਂ। ਗੁਰਮਿਲ ਤਿਆਗਿਓ ਦੂਜਾ ਭਾਓ, ਗੁਰਮੁਖ ਜਪਿਓ ਹਰ ਕਾ ਨਾਉ, ਬਿਸਰੀ ਚਿੰਤ ਨਾਮ ਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ। ਕਰ ਕਿਰਪਾ ਆਪਣੀ ਸੇਵਾ ਲਾਏ, ਸਾਧੂ ਸੰਗ ਸਰਬ ਸੁਖ ਪਾਏ ਰਹਾਉ। ਰੋਗ ਦੋਖ ਗੁਰ ਸ਼ਬਦ ਨਿਵਾਰੇ, ਨਾਮ ਔਖਦਲ ਮਨ ਭੀਤਰ ਸਾਰੇ, ਗੁਰ ਪੇੜਤ ਮਨ ਭਇਆ ਆਨੰਦ, ਸਰਬ ਨਿਧਾਨ ਨਾਮ ਭਗਵੰਤ। ਜਨਮ ਮਰਨ ਕੀ ਮਿੱਟੀ ਜਮ ਤਰਾਸ, ਸਾਧ ਸੰਗਤ ਊਂਦ ਕਮਲ ਵਿਗਾਸ, ਗੁਣ ਗਾਵਤ ਨੇ ਚਲ ਬਿਸਰਾਮ, ਪੂਰਨ ਹੋਏ ਸਗਲੇ ਕਾਮ, ਦੁਲੱਭ ਦੇ ਆਈ ਪਰਵਾਨ, ਸਫਲ ਹੋਈ ਜਪ ਹਰ ਹਰ ਨਾਮ, ਕਹੋ ਨਾਨਕ ਪ੍ਰਭ ਕਿਰਪਾ ਕਰੀ, ਸਾਸ ਗਰਾਸ ਜਪੋ ਹਰ ਹਰੀ। ਭੈਰੋ ਮਹੱਲਾ ਪੰਜਵਾਂ। ਸਭ ਤੇ ਉਜਾ ਜਾ ਕਾ ਨਾਉ, ਸਦਾ ਸਦਾ ਤਾਕੇ ਗੁਣ ਗਾਉ, ਜਿਸ ਸਿਮਰਤ ਸਗਲਾ ਦੁੱਖ ਜਾਏ, ਸਰਬ ਸੁਖ ਵਸੇ ਮਨ ਆਏ, ਸਿਮਰ ਮਨਾ ਤੂੰ ਸਾਚਾ ਸੋਏ, ਹਲਤ ਪਲਤ ਤੁਮਰੀ ਗਤ ਹੋਏ ਰਹਾਉ। ਪੁਰਖ ਨਿਰੰਜਨ ਸਿਰ ਜਨਹਾਰ, ਜੀ ਜੰਤ ਦੇਵੇ ਆਹਾਰ, ਕੋਟ ਖਤੇ ਖਿਨ ਬਖਸਨ ਹਾਰ, ਭਗਤ ਭਾਏ ਸਦਾ ਨਿਸਤਾਰ, ਸਾਚਾ ਤਨ ਸਾਚੀ ਵਡਿਆਈ, ਗੁਰਪੂਰੇ ਤੇ ਨਿਹਚਲ ਮਤ ਪਾਈ। ਕਰ ਕਿਰਪਾ ਜਿਸ ਰਾਖਣ ਹਾਰਾ, ਤਾਕਾ ਸਗਲ ਮਿਟੇ ਅੰਧਿਆਰਾ, ਭਾਰ ਬ੍ਰਹਮ ਸਿਉ ਲਾਗੋ ਧਿਆਨ, ਪੂਰਨ ਪੂਰ ਰਹੋ ਨਿਰਬਾਨ, ਭਰਮ ਭਉ ਮੇਟ ਮਿਲੇ ਗੋਪਾਲ, ਨਾਨਕੋ ਗੁਰ ਭੈ ਦਿਆਲ। ਭੈਰੋ ਮਹੱਲਾ ਪੰਜਵਾਂ। ਜਿਸ ਸਿਮਰਤ ਮਨ ਹੋਏ ਪ੍ਰਗਾਸ, ਮਿਟੇ ਕਲੇਸ ਸੁਖ ਸਹਿਜ ਨਿਵਾਸ, ਤਿਸੇ ਤੇ ਪ੍ਰਾਪਤ ਜਿਸ ਪ੍ਰਭ ਦੇ, ਪੂਰੇ ਗੁਰ ਕੀ ਪਾਏ ਸੇਵਾ, ਸਰਬ ਸੁਖਾ ਪ੍ਰਭ ਤੇਰੋ ਨਾਉ, ਆਠ ਪੈਰ ਮੇਰੇ ਮਨ ਗਾਓ ਰਹਾਉ। ਜੋ ਇੱਛੇ ਸੋਈ ਫਲ ਪਾਏ, ਹਰ ਕਾ ਨਾਮ ਮਨ ਵਸਾਏ, ਆਵਣ ਜਾਣ ਰਹੇ ਹਰ ਧਿਆਏ, ਭਗਤ ਪਾਏ ਪ੍ਰਭ ਕੀ ਲੈ ਵਲਾਏ। ਬਿਨਸੇ ਕਾਮ ਕ੍ਰੋਧ ਅਹੰਕਾਰ, ਟੂਟੇ ਮਾਇਆ ਮੋਹ ਪਿਆਰ, ਪ੍ਰਭ ਕੀ ਟੇਕ ਰਹੇ ਦਿਨ ਰਾਤ, ਪਾਰ ਬ੍ਰਹਮ ਕਰੇ ਜਿਸ ਦਾਤ, ਕਰਨ ਕਰਾਵਨ ਹਾਰ ਸਵਾਮੀ, ਸਗਲ ਘਟਾਕੇ ਅੰਤਰ ਜਾਮੀ। ਕਰ ਕਿਰਪਾ ਆਪਣੀ ਸੇਵਾ ਲਾਏ, ਨਾਨਕ ਦਾਸ ਤੇਰੀ ਸਰਨ ਆਏ। ਭੈਰੋ ਮਹੱਲਾ ਪੰਜਵਾਂ। ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ, ਹਰ ਸਿਮਰਨ ਛਾੜ ਪਰਮ ਗਤ ਚਾਹੈ, ਮੂਲ ਬਿਨਾ ਸਾਖਾ ਕਤਿਆ ਹੈ। ਗੁਰ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮੈਲ ਉਤਾਰੈ, ਬੰਧਨ ਕਾਠ ਹਰ ਸੰਗ ਮਿਲਾਏ ਰਹਾਓ। ਤੀਰਥ ਨਹਾਏ ਕਹਾ ਸੁਚ ਸੈਲ, ਮਨ ਕੋ ਵਿਆਪੈ ਹੋਮੇ ਮੈਲ, ਕੋਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ, ਬਿਨ ਖਾਏ ਬੂਜੇ ਨੇ ਭੂਖ, ਰੋਗ ਜਾਏ ਤਾਂ ਉਤਰੇ ਦੁੱਖ, ਕਾਮ ਕ੍ਰੋਧ ਲੋਭ ਮੋਹ ਵਿਆਪਿਆ, ਜਿਨ ਪ੍ਰਭ ਕੀ ਨਾ ਸੋ ਪ੍ਰਭ ਨਹੀਂ ਜਾਪਿਆ। ਧਨ ਧਨ ਸਾਧ ਧਨ ਹਰ ਨਾਓ, ਆਠ ਪੈਰ ਕੀਰਤਨ ਗੁਣ ਗਾਓ, ਤਨ ਹਰ ਭਗਤਨ ਕਰਨੇ ਹਾਰ, ਸਰਨ ਨਾਨਕ ਪ੍ਰਭ ਪੁਰਖ ਅਪਾਰ। ਭੈਰੋ ਮਹੱਲਾ ਪੰਜਵਾਂ। ਗੁਰ ਸੋ ਪ੍ਰਸੰਨ ਹੋਏ ਭੋਗੈ, ਨਾਮ ਨਿਰੰਜਨ ਮਨ ਮਹਿਲੈ, ਦੀਨ ਦਿਆਲ ਸਦਾ ਕਿਰਪਾਲ, ਬਿਨਸ ਗਏ ਸਗਲੇ ਜੰਜਾਲ, ਸੂਖ ਸਹਿਜ ਆਨੰਦ ਕਨੇ, ਸਾਧ ਸੰਗ ਮਿਟੇ ਪੈ ਭਰਮਾ,
ਅੰਮ੍ਰਿਤ ਹਰ ਹਰ ਰਸਨ ਭਨੇ ਰਹਾਉ। ਚਰਨ ਕਮਲ ਸਿਉ ਲਾਗੋ ਹੇਤ, ਖਿਨ ਮੈਂ ਬਿਨ ਸਿਉ ਮਹਾ ਪਰੇਤ। ਆਠ ਪੈਰ ਹਰ ਹਰ ਜਪ ਜਾਪ, ਰਾਖਨ ਹਰ ਗੋਬਿੰਦ ਗੁਰ ਆਪ। ਆਪਣੇ ਸੇਵ ਕੋ ਸਦਾ ਪ੍ਰਿਤ ਪਾਰੈ, ਭਗਤ ਜਿਨ੍ਹਾਂ ਕੇ ਸਾਸ ਨਿਹਾਰੈ। ਮਾਨਸ ਕੀ ਕਹੋ ਕੇਤਕ ਬਾਤ, ਜਮ ਤੇ ਰਾਖੈ ਦੇ ਕਰ ਹਾਥ। ਨਿਰਮਲ ਸੋਭਾ ਨਿਰਮਲ ਰੀਤ, ਪਾਰ ਬ੍ਰਹਮ ਆਇਆ ਮਨ ਚੀਤ। ਕਰ ਕਿਰਪਾ ਗੁਰ ਦੀਨੋ ਦਾਨ, ਨਾਨਕ ਪਾਇਆ ਨਾਮ ਨਿਧਾਨ। ਭੈਰੋ ਮੁਹੱਲਾ ਪੰਜਵਾਂ, ਕਰਨ ਕਰਨ ਸਮਰੱਥ ਗੁਰ ਮੇਰਾ, ਜੀ ਪ੍ਰਾਣ ਸੁਖਦਾਤਾ ਨੇਰਾ। ਪਹਿ ਪੰਜਨ ਅਬਨਾਸੀ ਰਾਏ, ਦਰਸ਼ਨ ਦੇਖਿਆ ਸਭ ਦੁੱਖ ਜਾਏ। ਜਤ ਕਦ ਪੇਖੋ ਤੇਰੀ ਸਰਣਾ, ਬਲ ਬਲ ਜਾਈ ਸਤਿਗੁਰ ਚਰਣਾ ਰਹਾਉ। ਪੂਰਨ ਕਾਮ ਮਿਲੇ ਗੁਰਦੇਵ, ਸਭ ਫਲਦਾਤਾ ਨਿਰਮਲ ਸੇਵ। ਕਰ ਕੇ ਲੀਨੇ ਆਪਣੇ ਦਾਸ, ਰਾਮ ਨਾਮ ਰਿਧ ਦਿਉ ਨਿਵਾਸ। ਸਦਾ ਆਨੰਦ ਨਾਹੀ ਕਿਛ ਸੋਗ, ਦੁੱਖ ਦਰਦ ਨੇ ਵਿਆਪੈ ਰੋਗ। ਸਭ ਕਿਛ ਤੇਰਾ ਤੂੰ ਕਰਨੇ ਹਾਰ, ਭਾਰ ਬ੍ਰਹਮ ਗੁਰ ਅਗਮ ਅਪਾਰ। ਨਿਰਮਲ ਸੋਭਾ ਚਰਜ ਬਾਣੀ, ਪਾਰ ਬ੍ਰਹਮ ਪੂਰਨ ਮਨ ਪਹਾਣੀ। ਜਲਥਲ ਮਹਿਲ ਰਵਿਆ ਸੋਏ, ਨਾਨਕ ਸਭ ਕਿਛ ਪ੍ਰਾਪਤ ਹੋਏ। ਭੈਰੋ ਮੁਹੱਲਾ ਪੰਜਵਾਂ, ਮਨ ਤਨ ਰਾਤਾ ਰਾਮ ਰੰਗ ਚਰਣੇ, ਸਰਬ ਮਨੋਰਥ ਪੂਰਨ ਕਰਨੇ। ਆਠ ਪੈਰ ਗਾਵਤ ਭਗਵੰਤ, ਸਤਿਗੁਰ ਦੀਨੋ ਪੂਰਾ ਮੰਤ। ਸੋਵਟ ਭਾਗੀ ਜਿਸ ਨਾਮ ਪਿਆਰ, ਤਿਸਕੇ ਸੰਗ ਤਰੈ ਸੰਸਾਰ ਰਹਾਉ। ਸੋਈ ਗਿਆਨੀ ਜੇ ਸਿਮਰੈ ਏਕ, ਸੋ ਧਨਵੰਤਾ ਜਿਸ ਬੁੱਧ ਵਿਵੇਕ। ਸੋ ਕੁਲਵੰਤਾ ਜੇ ਸਿਮਰੇ ਸਵਾਮੀ, ਸੋ ਪਤਵੰਤਾ ਜੇ ਆਪ ਪਛਾਨੀ। ਗੁਰਪ੍ਰਸਾਦ ਪਰਮ ਪਦ ਪਾਇਆ, ਗੁਣ ਗੋਪਾਲ ਦਿਨ ਰਹਿਣ ਤੇ ਆਇਆ। ਟੂਟੇ ਬੰਧਨ ਪੂਰਨ ਆਸਾ, ਹਰ ਕੇ ਚਰਨ ਰਿਧਨ ਮਾਹੇ ਨਿਵਾਸਾ। ਕਹੋ ਨਾਨਕ ਜਾ ਕੇ ਪੂਰਨ ਕਰਮਾ, ਸੋ ਜਿਨ ਆਇਆ ਪ੍ਰਭ ਕੀ ਸਰਣਾ। ਆਪ ਪਵਿੱਤ ਪਾਵਨ ਸਭ ਕੀਨੇ, ਰਾਮ ਰਸਾਇਣ ਰਸਨਾ ਚੀਨੇ। ਭੈਰੋ ਮੁਹੱਲਾ ਪੰਜਵਾਂ, ਨਾਮ ਲੈਤ ਕਿਝ ਵਿਘਨ ਨਾ ਲਾਗੈ। ਨਾਮ ਸੁਣਤ ਜਮ ਦੂਰੋਂ ਭਾਗੈ, ਨਾਮ ਲੈਤ ਸਭ ਦੁੱਖੈ ਨਾਸ। ਨਾਮ ਜਪਤ ਹਰ ਚਰਨ ਨਿਵਾਸ, ਨਿਰਵਿਘਨ ਭਗਤ ਭਾਜੇ ਹਰ ਹਰ ਨਾਓ। ਰਸਕ ਰਸਕ ਹਰ ਕੇ ਗੁਣ ਗਾਓ ਰਹਾਓ। ਹਰ ਸਿਮਰਤ ਕਿਛ ਚਾਖ ਨਾ ਜੋ ਹੈ, ਹਰ ਸਿਮਰਤ ਦੈਤ ਦਿਓ ਨਾ ਪੋ ਹੈ। ਹਰ ਸਿਮਰਤ ਮੋਹ ਮਾਨ ਵਧੈ, ਹਰ ਸਿਮਰਤ ਗਰਭ ਜੋਨ ਨਾ ਰੁਦੈ। ਹਰ ਸਿਮਨ ਕੀ ਸਗਲੀ ਬੇਲਾ, ਹਰ ਸਿਮਨ ਬਹੁ ਮਾਹੇ ਅਕੇਲਾ। ਜਾਤ ਅਜਾਤ ਜਪੇ ਜਨ ਕੋਏ, ਜੋ ਜਾਪੇ ਤਿਸ ਕੀ ਗਤ ਹੋਏ। ਹਰ ਕਾ ਨਾਮ ਜਪੀਏ ਸਾਧ ਸੰਗ, ਹਰ ਕੇ ਨਾਮ ਕਾ ਪੂਰਨ ਰੰਗ। ਨਾਨਕੋ ਪ੍ਰਭ ਕਿਰਪਾ ਧਾਰ, ਸਾਧ ਸਾਧ ਸਰ ਦਿਓ ਚਿਤਾਰ। ਭੈਰੋ ਮੁਹੱਲਾ ਪੰਜਵਾਂ, ਆਪੇ ਸਾਸਤ ਆਪੇ ਵੇਦ, ਆਪੇ ਘਟ ਘਟ ਜਾਣੇ ਭੇਦ। ਜੋਤ ਸਰੂਪ ਜਾਕੀ ਸਭ ਵੱਥ, ਕਰਨ ਕਾਰਨ ਪੂਰਨ ਸਮਰੱਥ। ਪ੍ਰਭ ਕੀ ਉੜ ਗਹੋ ਮਨ ਮੇਰੇ, ਚਰਨ ਕਮਲ ਗੁਰਮੁਖ ਅਰਾਧੋ। ਦੁਸ਼ਮਣ ਦੁੱਖ ਨ ਆਵੈ ਨੇਰੇ ਰਹਾਓ। ਆਪੇ ਵਣ ਤ੍ਰਿਣ ਤ੍ਰੈ ਭਵਨ ਸਾਰ, ਜਾ ਕੇ ਸੂਤ ਪਰੋਇਆ ਸੰਸਾਰ। ਆਪੇ ਸਭ ਸ਼ਕਤੀ ਸੰਜੋਗੀ, ਆਪ ਨਿਰਵਾਣੀ ਆਪੇ ਭੋਗੀ। ਜਦ ਕਦ ਪੇਖੋ ਤਦ ਤਦ ਸੋਏ, ਤਿਸ ਬਿਨ ਦੂਜਾ ਅਵਰ ਨਾ ਕੋਏ। ਸਾਗਰ ਧਰੀਏ ਨਾਮ ਕੈ ਰੰਗ, ਗੁਣ ਗਾਵੈ ਨਾਨਕ ਸਾਧ ਸੰਗ। ਮੁਕਤ ਭੁਗਤ ਜੁਗਤ ਵਸ ਜਾ ਕੈ, ਊਣਾ ਨਾਹੀ ਕਿਛ ਜਨਤਾ ਕੈ।
कर कृपा जस होए सो प्रसन्न। नानक दा सी जन धन भैरो महला पांजवा, भगता मन आनंद गोबिंद, अस्तत पै बिन सी सब चैंद, पै परम बिन सगै खिन माहे, पार ब्रह्म वस्या मन आए। राम राम संत सदा सहाए, कर बाहर नाले परमेसर, रव रहा पूर्ण सब ठाए रहाओ। तन माल जोबन जोगत गोपाल, जी प्राण नित सुख प्रतपाल। अपने दास को दे राखे हाथ, निमख ना छोड़े साध ही साथ। हर सा प्रीतम अवर न कोए, सार संभाले साचा सोए। मात पिता सत बंद नारायण, आद जुगाद भगत गुण गायण। तसकी तर प्रभ का मन जोर, एक बिना दूजा नहीं होर। नानक कहे हो मन एहो पुरखार्थ, प्रभु हमारा सारे स्वार्थ। पैरो महला पांजवा, भै को पहु पढ़िया सिमरत हर नाम। सगल ब्याद मिटी त्रै गुण की, दास के हुए पूर्ण काम रहाओ। हर के लोग सदा गुण गाव, तिनको मिलिया पूर्ण धाम। जन कर दर्श बांछे दिन राती, हुए अपनी धर्म राय जाम। काम क्रोध लोभ मद निंदा, साध संग मिटिया अभिमान। ऐसे संत भेटे वड भागी, नानक तिन कै साध कुरबान। भैरो महला पांजवा, पंच मजमी जो पंच नराख है, मिथ्या रसना नित उठ भाख है। चक्र बनाए करे पखंड, चुर चुर पचै जैसे त्रह रांड। हर के ना बिना सब झूठ, बिन गुर पूरे मुक्त न पाइये। साची दरगह साकत मूठ रहाओ। सोई कुचील कुदरत नहीं जाने, लिपिया था इना सोच हर मन। अंतर मैला बाहर मल नित धोवै, अंतर मैला बाहर नित होवै। साची दरगह अपनी पत खोवै, माया कारण करे उपाओ। कबे न काले सीधा पाओ, जिन किया ते चीत ना आना।

ਮਿਲ ਸਖੀ ਸਹੇਲੀ ਹਰ ਗੁਣ ਬਣੇ ਹਰ ਪ੍ਰਭ ਸੰਗ ਖੇਲੈ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਹਾਗਣ ਨਾਹੀਂ ਪਿਓ ਉਹ ਘਟ ਘਟ ਰਾਵੈ ਸਰਬ ਪਰਿਓ ਗੁਰਮੁਖ ਤਿਰ ਚੀਨੈ ਸੰਗ ਦਿਓ ਗੁਰ ਨਾਮ ਦੜਾਇਆ ਜਪ ਜਪਿਓ ਬਿਨ ਗੁਰ ਭਗਤ ਨਾ ਪਉ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਤੰਦ ਰੋਏ ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ ਗੁਰਮਨ ਮਾਰਿਓ ਕਰ ਸੰਜੋਗ ਐਨਸ ਰਾਵੇ ਭਗਤ ਜੋਗ ਗੁਰ ਸੰਤ ਸਵਾ ਦੁੱਖ ਮਿਟੈ ਰੋਗ ਜਨ ਨਾਨਕ ਹਰ ਵਰ ਸਹਿਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਬਿਸਰਸ ਰੇ ਮਨ ਆਪ ਨਿਬੇੜੇ ਰਾਜ ਰਾਜ ਗੁਰਮਤਿ ਉਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਥ ਮਤ ਬਿਸਰਸ ਰੇ ਮਨ ਰਾਮ ਬੋਲ ਅਪਰੰਪਰ ਅਗਮਿ ਅਗੋਚਰ ਗੁਰਮੁਖ ਹਰਿ ਆਪ ਤੁਲਾਈ ਅਤੁਲ ਤੋਲ ਰਹਾਉ ਗੁਰਚਰਨ ਸਰੇ ਵੈ ਗੁਰ ਸਿਖ ਤੋਰ ਗੁਰ ਸੇਵਤ ਰੇ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਕਠੋਰ ਗੁਰ ਸੇਵ ਨ ਪਾਈ ਸੇ ਚੋਰ ਚੋਰ ਗੁਰ ਤੁੱਠਾ ਬਖਸ਼ੇ ਭਗਤ ਪਾਉ ਗੁਰ ਤੁੱਠੈ ਪਾਈਐ ਹਰ ਮੈਲ ਠਾਉ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਿਲਾਵੈ ਕਰੇ ਦਾਤ ਗੁਰ ਸਿੱਖ ਪਿਆਰੀ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੋ ਨਾਨਕ ਪਾਵੈ ਵਿਰਲੇ ਕੇਈ ਬਸੰਤ ਮਹੱਲਾ ਤੀਜਾ ਇੱਕ ਤੁੱਕਾ ਸਾਹਿਬ ਪਾਵੈ ਸੇਵਕ ਸੇਵ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤ ਨਾ ਛੋਡੋ ਕਿਆ ਕੋ ਹੱਸੈ ਸਾਚ ਨਾਮ ਮੇਰੇ ਹਿਰਦੈ ਵਸੈ ਰਾਉ ਜੈਸੇ ਮਾਇਆ ਮੋਹੇ ਪ੍ਰਾਣੀ ਗਲਤ ਹੈ ਤੈਸੇ ਸੰਤ ਜਨ ਰਾਮ ਨਾਮ ਰਵਤ ਹੈ ਮੈਂ ਮੂਰਖ ਮੁਗਧਿ ਉਪਰ ਕਰੋ ਦਇਆ ਤੋ ਸ਼ਰਨਾਗਤ ਰਹੋ ਪਇਆ ਕਹਿਤ ਨਾਨਕ ਸੰਸਾਰ ਕਿੰਨੇ ਫਲ ਕਾਮਾ ਗੁਰ ਪ੍ਰਸ਼ਾਦ ਕੋ ਪਾਵੈ ਅੰਮ੍ਰਿਤ ਨਾਮਾ ਮਹੱਲਾ ਪਹਿਲਾ ਬਸੰਤ ਹਿੰਡੋਲ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਬਿਪ ਪੂਜ ਮਨਾਵਹੋ ਸੋ ਕਿਰ ਤੁਲਸੀ ਮਾਲਾ ਰਾਮ ਨਾਮ ਜਪ ਬੇੜਾ ਬਾਂਧੋ ਦਇਆ ਕਰੋ ਦਇਆਲਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਟੈਗ ਦੀਵਾਲ ਕਾਹੇ ਕੱਚ ਲਾਵੋ ਰਾਓ ਕਰ ਹਰ ਹਟ ਮਾਲ ਟਿੰਡ ਪਰੋਵੋ ਤਿਸ ਪੀਤਰ ਮਨ ਜੋਵੋ ਅੰਮ੍ਰਿਤ ਸਿੰਚੋ ਭਰ ਕੇ ਆ ਰਹਿ ਤੋ ਮਾਲੀ ਕਹਿ ਹੋਵੋ ਕਾਮ ਕਰੋ ਦੁਇ ਕਰੋ ਵਸੋਲੇ ਗੋਡੋ ਧਰਤੀ ਪਾਈ ਜਿਉ ਗੋਡੋ ਤਿਉਂ ਤੁਮ ਸੁਖ ਪਾਵੋ ਕਿਰਤ ਨਾ ਮੇਠਿਆ ਜਾਈ ਬਗਲੇ ਤੇ ਫੁਨਹੰਸਲਾ ਹੋਵੇ ਜੇ ਤੂੰ ਕਰੈਂ ਦਿਆਲਾ ਪਣਵਤ ਨਾਨਕ ਦਾਸਨ ਦਾਸਾ ਦਇਆ ਕਰੋ ਦਿਆਲਾ ਬਸੰਤ ਮਹੱਲਾ ਪਹਿਲਾ ਹਿੰਡੋਲ ਸਾਹੋਰੜੀ ਵਾ ਸਭ ਕੇ ਸਾਂਝੀ ਪੀ ਵਕੜੈ ਧਨ ਵਖੇ ਆਪ ਕੁਛ ਅਜੀ ਦੋਸ ਨ ਦੇਉ ਜਾਣਾ ਨਾਹੀ ਰੱਖੇ ਮੇਰੇ ਸਾਹਿਬਾ ਹਉ ਆਪੇ ਪਰਮ ਪੁਲਾਣੀ ਅੱਖਰ ਲਿਖੈ ਸਹੀ ਗਾਵਾਂ ਅਵਰਣਾ ਜਾਣਾ ਪਾਣੀ ਰਹਾਉ ਕੱਢ ਕਸੀਦਾ ਪੈਰੈ ਝੋਲੀ ਤਾਂ ਤੁਮ ਜਾਣੋ ਨਾਰੀ ਜੇ ਕਰ ਰੱਖੈ ਬੁਰਾ ਨਾ ਚਾਖੈ ਹੋਵੈ ਕੰਤ ਪਿਆਰੀ ਜੇ ਤੂੰ ਪੜਿਆ ਪੰਡਿਤ ਬੀਨਾ ਦੋਇ ਅੱਖਰ ਦੋਇ ਨਾਵਾ ਪਣਵਤ ਨਾਨਕ ਏਕ ਲੰਘਾਏ ਜੇ ਕਰ ਸੱਚ ਸਮਾਵਾ ਬਸੰਤ ਹਿੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਦੋਏ ਮਾਈ ਦੋਏ ਬਾਪਾਂ ਪੜੀਏ ਪੰਡਤ ਕਰੋ ਵਿਚਾਰੋ
स्वामी पणता तुम देहो मती किन विद पावो प्राण पति रहाओ। पीतर अगन बनस्पत मौली सागर पंडै पाया चंद सूरज दोए कर ही पीतर ऐसा ज्ञान न पाया। राम रवंता जानी है एक माई भोग करे ताके लखन जानी है खिमा तन संग रहे। कहया सुने न खाया माने तिन्ही छेती वासा पणवत नानक दासन दासा खिन तोला खिन मासा। बसंत हिंडोल महला पहला साचा साओ गुरु सुखदाता आपे मेले भुख गवाए कर कृपा हर भगत दृढ़ाए आन दिन हर गुण गाए। मत पूर लहरे मन चेत हरी बिन गुरमुक्त नाही त्रैलोई गुरमुख पाईए नाम हरी रहाओ। बिन भगती नहीं सतगुर पाईए बिन भागा नहीं भगत हरी। बिन भागा सतसंग न पाईए कर मिले हर नाम हरी। घट घट गुप्त उपाए वेखे प्रगट गुरमुख संत जना हर हर करें सोहा रंग पीने हर जल अमृत नाम मना। जिनको तख्त मिले वड़ियाई गुरमुख से प्रदान किए पारस भेट पए से पारस नानक हर गुण संग थिए। बसंत महला तीजा कर पहला दो तुके एक ओंकार सतगुर प्रसाद महारुति मैं सद वसंत जित हरिया सब जी जंत। क्या हो आखा किरम जंत तेरा किने न पाया आद अंत। तैं साहिब की करें सेव परम सुख पावे आत्म देव राव। कर्म होवे ता सेवा करे गुर प्रसादी जीवत मरे। आंदिन साजना में उचरे इन विद प्राणी दुत्तर तरै।

ਭਾਵੇ ਕੋਈ ਰਹਾਉ ਏਕੋ ਸੇਵੋ ਅਵਰਣਾ ਕੋਈ ਜੇ ਸੇਵਿਆ ਸਦਾ ਸੋ ਕੋਈ ਨਾ ਉਹ ਮਰੇ ਨਾ ਆਵੇ ਜਾਈ ਤਿਸ ਬਿਨ ਅਵਰ ਸੇਵੀ ਕਿਉਂ ਮਾਈ ਸੇ ਜਨ ਸਾਚੇ ਜਿਨ ਸੱਚ ਪਛਾਣਿਆ ਆਪ ਮਾਰ ਸਹਿਜੇ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸੱਚ ਸੋਏ ਜਿਨ ਗਿਆਨ ਕੀਆ ਤੇ ਸਰ ਤੂੰ ਜਾਣ ਸਾਚ ਸ਼ਬਦ ਪ੍ਰਭ ਏਕ ਸਿਆਣ ਹਰ ਰਾ ਚਾਖੇ ਤਾਂ ਸੁਧੋਏ ਨਾਨਕ ਨਾਮ ਵਰਤੇ ਸੱਚ ਸੋਏ ਬਸੰਤ ਮਹੱਲਾ ਤੀਜਾ ਨਾਮ ਵਰਤੇ ਕੁੱਲਾਂ ਕਾ ਕਰੇ ਉਧਾਰ ਸਾਚੀ ਬਾਣੀ ਨਾਮ ਪਿਆਰ ਮਨ ਮੁਖ ਭੂਲੇ ਕਾਏ ਆਏ ਨਾਮੋ ਭੂਲੇ ਜਨਮ ਗਵਾਏ ਜੀਵਤ ਮਰੈ ਮਰ ਮਰਨ ਨਿਵਾਰੇ ਗੁਰ ਕੈ ਸ਼ਬਦ ਸੱਚ ਉਰਤਾਰ ਰਹਾਉ ਗੁਰਮੁਖ ਸੱਚ ਭੋਜਨ ਪਵਿੱਤਰ ਸਰੀਰਾ ਮਨ ਨਿਰਮਲ ਸਦ ਗੁਣੀ ਗਹੀਰਾ ਜੰਮੈ ਮਰੈ ਨਾ ਆਵੈ ਜਾਏ ਗੁਰ ਪ੍ਰਸਾਦੀ ਸਤ ਸਮਾਏ ਸਾਚਾ ਸੇਵੋ ਸੱਚ ਪਛਾਣੈ ਗੁਰ ਕੈ ਸ਼ਬਦ ਹਰ ਦਰ ਨਿਸ਼ਾਣੈ ਦਰ ਸਾਚੈ ਸੱਚ ਸੋਭਾ ਹੋਏ ਨਿਜ ਘਰ ਵਾਸਾ ਪਾਵੈ ਸੋਏ ਆਪ ਭੁੱਲ ਸਾਚਾ ਸੱਚ ਸੋਏ ਹੋਰ ਸਭ ਭੁੱਲੈ ਦੂਜੇ ਪਤ ਖੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸੱਚ ਸਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਪਰਮ ਪਲਾਈ ਮਾਇਆ ਮੋਹੇ ਬਹੁਤ ਦੁੱਖ ਪਾਈ ਮਨਮੁਖ ਅੰਦੇ ਠੌਰ ਨਾ ਪਾਈ ਬਿਸਟਾ ਕਾ ਕੀੜਾ ਬਿਸਟਾ ਮਾਏ ਸਮਾਈ ਹੁਕਮ ਮੰਨੇ ਸੋ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਉ ਸਾਚਰ ਤੇ ਜਿਨ ਤੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਿਲਾਏ ਸੋਏ ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨਾਂ ਮੈਂ ਮੁਕਤ ਕਰੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੈ ਪਾਈ ਸੋ ਬੂਝੈ ਜਿਸਿਆ ਬੁਝਾਏ ਸਤਿਗੁਰ ਸੇਵਾ ਨਾਮ ਦੜਾਏ ਜਿਨ ਇੱਕ ਜਾਤਾ ਸੇ ਤਨ ਪਰਵਾਨ ਨਾਨਕ ਨਾਮ ਰਤੇ ਦਰ ਨਿਸ਼ਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰੂ ਮਿਲਾਏ ਆਪ ਏ ਵਾਪ ਵਸੈ ਮਨ ਆਏ ਨੇਚਲ ਮਤ ਸਦਾ ਮਨ ਧੀਰ ਹਰ ਗੁਣ ਗਾਵੈ ਗੁਣੀ ਗਹੀਰ ਨਾਮੋ ਭੁੱਲੇ ਮਰੈ ਵਿਖਾਏ ਬਿਰਥਾ ਜਨਮ ਫਿਰਿਆ ਵੈ ਜਾਇ ਰਹਾਉ ਬਹੁ ਭੀ ਕਰੈ ਮਨ ਸ਼ਾਂਤ ਨ ਹੋਏ ਬਹੁ ਅਭਮਾਨ ਆਪਣੀ ਪਦ ਖੋਏ ਸੇ ਵਡਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ ਘਰ ਮੈਂ ਵਸਤੈ ਅਗਮ ਅਪਾਰਾ ਗੁਰਮਤਿ ਖੋਜੈ ਸ਼ਬਦ ਵਿਚਾਰਾ ਨਾਮ ਨਵ ਨਿਧ ਪਾਈ ਘਰ ਹੀ ਮਾਹੇ ਸਦਾ ਰੰਗ ਰਾਤੇ ਸਾਧ ਸਮਾਏ ਆਪ ਕਰੇ ਕਿਛ ਕਰਨਾ ਜਾਏ ਆਪੇ ਪਾਵੈ ਲੈ ਮਿਲਾਏ ਤਿਸ ਤੇ ਨੇੜੇ ਨਾਹੀ ਦੂਰ ਨਾਨਕ ਨਾਮ ਰਿਆ ਭਰਪੂਰ।

ਕਿਰਪਾ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ।

Duru, va, duru, va, duru, va, duru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru, Vaheguru, Vaheguru, Vaheguru.

वाहे गुरु।

Vaheguru, Vaheguru, Vaheguru.

를

ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਜੈਤ ਸ੍ਰੀ ਦੇ ਵਿੱਚ ਹੈ ਜੀ, ਅੰਗ 701 702 ਤੇ ਵਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮੇ, ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹਿ ਮਿਟਾਵੋ, ਸਿਮਰੋ ਜਾਸ ਬਸੰਬਰੇ, ਕਹਿ ਨਾਮ ਜਪਤ ਆਗੰਤ ਨੇਕੈ ਵੇਦ ਪ੍ਰਾਣ, ਸਿਮਰ ਸੋਧ ਆਖਿਰ ਕਿੰਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀ ਵਸਾਵੇ, ਤਾਂ ਕੀ ਮਹਿਮਾ ਗਨੀ ਨਾਵੈ, ਕਾਂਖੀ ਏਕੈ ਦਰਸ ਦੁਆਰੋ, ਨਾਨਕ ਉਨ ਸੰਗ ਮੋਹਿ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਹਾਓ, ਪ੍ਰਭ ਕੈ ਸਿਮਰਨ ਗਰਮ ਨਾਮ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਜ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵਨ ਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰ ਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੇ ਸਿਮਰਨ ਸਭ ਕੇ ਸੁਜੈ, ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਲ ਕੀ ਮਲ ਜਾਏ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮਾਏ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਦਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜੰਕੀ ਮੰਗੇਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਵਾ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਸ਼ਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਣੀ ਪਿਆ,
ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਭੇਦ ਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌ ਕੁੰਡ ਜਾਤੇ, ਹਰ ਸਿਮਰਨ ਤਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸ਼ਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸੰਤ ਮਾਰੀ ਆਇਓ ਨਾਨਕ ਕੇ ਪ੍ਰਸਾਥ। ਅਸ਼ਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੁ ਹਾਂ ਨਾਮ ਤੇਰਾ ਸੰਸਾਏ, ਜੈ ਮਹਾ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਕਿਰਮਾਏ ਉਧਾਰੀ, ਅਨਕ ਪੁੰਨ ਹੈ ਚਰਨ ਕਰਤ ਨਹੀਂ ਧਰੇ, ਹਰ ਕੋ ਨਾਮ ਕੋਟ ਪਾਪ ਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ, ਹਰ ਕਾ ਨਾਮ ਜਪਤ ਗਾਵੇ, ਜੇ ਮਾਰ ਗਏ ਜਾਤ ਕੇਲਾ, ਤੈ ਹਰ ਕਾ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈਏ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪ ਤੈ ਪਾਠ ਪਰਾਈ, ਅਨਕ ਵਿਘਨ ਜੇ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਹਉ ਮੈਲਾ ਮਲਕਬੂ ਨ ਧੋਵੇ, ਹਰ ਕਾ ਨਾਮ ਘੋਟ ਪਾਵ ਖੋਵੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰ ਕੇ ਗਨ ਜਾਏ ਨ ਕੋਸਾ, ਹਰ ਕਾ ਨਾਮ ਸੰਤੋਸਾ, ਜੈ ਪੈਂਡੇ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਜਿਆਰਾ, ਜਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੇ ਨਾਲ ਪਛਾਨੂ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜ ਕਰਖੈ, ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੇ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ,

ਤਨ ਤਨ ਰੰਗ ਰਤੇ ਰੰਗੇ ਕਹਿ ਨਾਨ ਜਨ ਕਹਿ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਹਿ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੇ ਨਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ ਨਾਇਮ ਵਿਯੋਗ ਜਨ ਰਾਤਾ ਹਰ ਨਾਨਕ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਧਨ ਜਨ ਕੋ ਆਪ ਪ੍ਰਵਦੀਨਾ ਹਰ ਹਰ ਜਨ ਕੇ ਉੜ ਸਤਾਣੀ ਹਰ ਪ੍ਰਤਾਪ ਜਨੇ ਔਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪਰ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੇ ਸੰਤ ਪ੍ਰਤਾਪ ਦੁੱਤ ਸਭ ਨਸੇ ਸੰਤ ਕਾ ਸੰਗ ਬੜਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਹ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬ੍ਰਹਮ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ

ਪ੍ਰਾਣ ਕਨਕ ਅਸਵ ਹੈਵਰ ਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮੇ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗਰਵ ਗੁਮਾਨ ਨਮਨ ਤੇ ਉੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਵਿਖਿਆ ਟਰੇ ਜਲ ਤੋਵੇ ਬਹੁ ਦੇਹ ਨੀਤ ਸੁਧ ਕਹਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਜਮ ਕਾ ਭਉ ਵਿਆਪੇ ਅਣਗ ਯਤਨ ਕਰ ਤ੍ਰਿਸ਼ਨਾ ਤ੍ਰਾਪੇ ਭੇਖ ਅਨੇਕ ਅਗਨੇ ਬੁਝੇ ਕੋਟ ਪਾਵ ਦਰਗੇ ਨਿ ਸਿਜੈ ਛੂਟ ਸੁਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ

ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ। ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਸ਼ੋਰੇ। ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ। ਜਿਸ ਜਨ ਕੋ ਪ੍ਰਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ ਸੋ ਉਗਨੀਏ ਸਭ ਤੇ ਉੱਚਾ ਜਾਕਾ ਮਨੋਏ ਸਗਲ ਕੀ ਰੀਨਾ। ਹਰ ਹਰ ਨਾਮ ਤਿਨ ਕਰ ਕਟ ਜੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ। ਪੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮ ਦਿਸ਼ਟੇਤਾ।

ਜਿਨ ਕੀਆ ਤਿਸ ਜੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕੋ ਦੈਨ ਇਹ ਹੁਣ ਨਿਰਗੁਣ ਗੁਣ ਕਛੂ ਨਮੂ ਜੇ ਬਖਸ਼ ਲਿਓ ਤੋ ਨਾਨਕ ਸੀ ਜੇ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗਤ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਪ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੁੜ ਅੰਧਵੇ ਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸੋ ਪ੍ਰੀਤ ਨਾ ਕਰੇ ਗੁਆਰ ਜਾ ਕੀ ਸੇਵਾ ਨੌਨਿਤ ਪਾਵੇ ਤਾਂ ਸੋ ਮੂੜਾ ਮਨ ਨਹੀਂ ਲਾਵੇ ਜੋਠਾ

ਤਨ ਤਿਆਗ ਕੌੜੀ ਸੰਗ ਰਚੇ ਸਾ ਛੋੜ ਝੂਠ ਸੰਗ ਮਚੇ ਜੋ ਛੱਡਣਾ ਸੋ ਅਸਥਿਰ ਕਰਮਾ ਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਏ ਤਿਸ ਪਰ ਹਰੇ ਚੰਦਨ ਲੇ ਪੂਤਾਰੇ ਧੋਏ ਗਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਲ ਪੇਖ ਅੰਤਰ ਮਲਮਾਇਆ ਸ਼ਬਦ ਸੁਣਾਏ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ

ਬਲਵਾ ਕੇ ਗ੍ਰਹਿ ਭੀਤਰ ਵਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋਹ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ

ਸ਼ਹੀਦ ਵਰਤੇ ਅਨੰਦਨ ਲਾਸ ਆਪਣੀ ਅਮਾਨ ਕਸ਼ਬੌਰ ਸਾਹ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਸਾਹਿਬ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰੋਵਤ ਜਾਨਣ ਹੇਤ ਬਿਰਕੀ ਛਾਇਆ ਸਿਮ ਰੰਗ ਲਾਵੇ ਓ ਬਿਨਸੇ ਓ ਮਨ ਪਛਤਾਵੇ ਜੋ ਦਿਸੇ ਸੋ ਚਾਲਣ ਹਾਰ ਲਾਪਟ ਰਿਓ ਤੈ ਅੰਧਨ ਦਾ ਬਟਾਊ ਸਿਓ ਜੋ ਲਾਵੇ ਨੇ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਗ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਤਿਰ ਭਗ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨਹਿ ਮਿਥਿਆ ਹਸਤ ਪ੍ਰਦਰਭ ਕੋਈ ਰਹਿ ਮਿਥਿਆ ਨੇਤਰ ਪੇਖਤ ਪ੍ਰਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਵਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਮਾਸ ਲੇਦ ਵਿਕਾਰਾ ਬਿਨ ਬੂਝੇ ਮਿਥਿਆ ਸਭ ਭੈ ਸਬਲ ਦੇ ਨਾਨਕਾਰ ਨਾਮ ਲੇ ਬਿਰਥੀ ਸਾਗਤ ਕੀ ਆਰ ਜਾ ਸਚ ਬਿਨਾ ਕਹਿ ਹੋਵਦ ਸੁਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵ ਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘੱਟ ਬਸਿਓ ਹਰ ਨਾਓ ਨਾਨਕ ਤਾ ਕਹਿ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮੰਨੀ ਪ੍ਰੀਤ ਮੁਖੋਂ ਗਣ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਰ ਭੇਖ ਨ ਕਾਹੂ ਭੀਨ ਅਵਰਭ ਦੇਸੈ ਆਪ ਨਾ ਕਰੇ ਆਪਤ ਜਾਪਤ ਜਨਮੈ ਮਰੇ ਜਿਸਕੇ ਅੰਤਰ ਵਸੈ ਨੰਕਾਰ ਤਿਸਕੀ ਸੀਖ ਤਰੇ ਸੰਸਾਰ

ਆਪ ਆਪ ਕਰਤਨ ਵੇਰਾ ਕਿਸੇ ਦੂਰ ਜਨਾਬ ਕਿਸੇ ਬੁਝਾਵਤ ਨੇਰਾ ਉਪਾਵ ਸਿਆਣ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਤਾਂ ਤਨੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਲੋ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰੱਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਵਟੰਬਰ ਹਟਾਵੇ ਤਿਸੇ ਤਿਆਗ ਕਦਮ ਲਭਾਵੇ ਜੇ ਪ੍ਰਸਾਦ ਸੁਖ ਸੇ ਸੂਈ ਜੇ ਮਨ ਆਠ ਪੈਰ ਤਾਕਾ ਜਸ ਗਾ ਵੀਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨਸਾ ਧਿਆਏ ਕੇਵਲ ਭਾਰ ਬ੍ਰਹਮ ਪ੍ਰਭਚੀ ਜਪਤ ਦਰ ਗਏ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਓ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਣਨੀ ਪਰ ਠਾਕਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾਮ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪੈਰੀ ਜੈ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤਸ ਪ੍ਰਭ ਕੋ ਕਬੂ ਨਾ ਵਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਵੇ ਆਪਣੇ ਮਨ ਜਿਨ ਤੇਰੀ ਮਨ ਬਣਤ ਬਣਾਈ ਊਠਤ ਬੈਠਤ ਸਤ ਸੇ ਧਿਆਈ ਤਿਸੇ ਧਿਆਏ ਜੋ ਇਕ ਲਖੇ ਈਹਾਂ ਊਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਜਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਚਾ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਨੇਵਨ ਮੂਰਤ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਸੁਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਬ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ

ਅਗੰਮ ਗਾਦ ਪਾਰਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀਆ ਚਰਜ ਕਥਾਸ਼ਵਰੀ ਸਾਧ ਕੇ ਸੰਗ ਮੁਕੋ ਜਲ ਹੋਤ ਸਾਧ ਸੰਗ ਮਲ ਸੰਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੋ ਗਿਆਨ ਸਾਧ ਕੇ ਸੰਗ ਮੁਝੇ ਪ੍ਰਭ ਨੇਰਾ ਸਾਧ ਸੰਗ ਸਭ ਓਤਨ ਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੇ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਗੋਚਨ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂੰ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ

ਪੈਰ ਸਾਧਕ ਸੰਗਾਂ ਵਿਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਾ ਹੀ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨ ਸਾਧ ਪ੍ਰਭੂ ਬਣ ਆਈ ਸਾਧ ਕੇ ਸੰਗ ਨਾ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ।

ਸਮੁੱਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁੱਲ ਉਧਾਰੇ ਸਾਧ ਸੰਗ ਸਾਜ ਨਮੀਤ ਕੁਟੰਬ ਨਿਸਤਾਰੇ ਸਾਧੂ ਕਹਿ ਸੰਗ ਸੋ ਤਨ ਭਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬਥਾਨ ਗਮ ਨਾਨਕ ਸਾਧ ਕਹਿ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਖਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਇਆਵਾਂ ਸੁਹੇਲਾ ਸਾਧ ਸੰਗ ਮਿਸ਼ਰ ਤਰਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧਕ ਸੰਗ ਨ ਮਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦ ਵਸੇ ਨਾਨਕ ਉਦਰੇ ਸਾਧ ਸੁਣ ਰਸੇ ਸਾਧਕ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁੰਗਾਓ ਸਾਧਕ ਸੰਗ ਨ ਮੰਤੇ ਵਿਸਰੇ ਸਾਧ ਸੰਗ ਸਰਪਰ ਨਿਸਤਰੇ ਸਾਧਕ ਸੰਗ ਲਗੇ ਪ੍ਰਮ ਮੀਠਾ ਸਾਧੂ ਕੇ ਸੰਗ ਘਟ ਘਟ ਡੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੀਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇ ਤਾ ਸੁਣੇ ਤੇ ਤਾ ਵਖਿਆਨੇ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾ ਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਭਿਖੇ ਇਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੇ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਭ ਕੋ ਸੋਗ ਬ੍ਰਹਮ ਗਿਆਨੀ ਕਹਿ ਦਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰਜੇ ਜਿਉਂ ਬਸਦਾ ਕਉ ਖੋਦੇ ਕਉ ਚੰਦਨ ਲੇ ਬ੍ਰਹਮ ਗਿਆਨੀ ਕਾ ਇਹ ਗਨਾਓ ਨਾਨਕ ਜਿਉਂ ਪਾਓ ਕਾ ਸਹਿ ਸੁਆਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨੋ ਏ ਪ੍ਰਗਾਸ ਜੈਸੇ ਧਾਰੇ ਉੱਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਇ ਅਭਾਨ ਬ੍ਰਹਮ ਗਿਆਨੀ ਉਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪੈ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਵੇ ਉੱਪਰ ਮੈਂ ਆ ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ

ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਬਲ ਭਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨ ਬ੍ਰਹਮ ਗਿਆਨੀ।

ਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਆਖਿਰ ਬ੍ਰਹਮ ਗਿਆਨੀ ਸਰਵ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨੀ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ।

ਲੋਕ ਉਰਧਾਰੇ ਜੋ ਅੰਤਰ ਨਾਮ ਸਰਮੈ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕ ਉਹ ਅਪਰਸ ਸਗਲ ਨਿਸਤਾਰੇ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਿਆ ਰੂਪ ਨ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲਕੀ ਈਸ਼ਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਨ ਅੰਤਰ ਸਿਮਰਨ ਗੋਪਾਲ ਸਭੀ ਉਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕੋ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾਰ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੇ ਤਿਸ ਭਗਵਤੀ ਕੀ ਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨ ਹਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਿਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾਵੇ ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੁਖ ਮੈਂ ਜਾਣੇ ਅਸਥੂਲ ਚੋਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੋਂ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਾਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਬ ਰੋਗ ਕਾਹੋ ਖਿਤ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੋ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਤ ਸੰਤਨ ਭਾਇ ਤਿਨ ਪਾਇਆ ਸਦਾ ਨਿਕ ਨਿਕ ਟਰ ਜਾਨ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ

ਨਾ ਆਪੇ ਕਰਨ ਕਰਾਵਣ ਜੋਗ। ਪ੍ਰਭ ਆਵੇ ਸੋਈ ਪੁਨ ਹੋਗ, ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨ ਜਾਏ ਪਾਰ ਬ੍ਰਹਮ ਕੈ ਰੰਗ, ਜੈਸੀ ਮੱਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਨਾਸ਼।

ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪਹਿ ਤੀਰਥ ਵਾਸੀ, ਕਈ ਕੋਟ ਬਨ ਭਰਮ ਮੈਂ ਆਉਂਦਾ ਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ,

ਭਵਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇਗਾਤਮ ਨਿਕੋਰ, ਕਈ ਕੋਟ ਪਰਦਰਵ ਕੋਹਿਰੇ, ਕਈ ਕੋਟ ਪ੍ਰਦੁਖ ਨਾ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਪਰਮਾਏ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਕੀ ਸਰਪੋ ਪਾਏ, ਕਈ ਕੋਟ ਪਾਥਰ ਬਿਰਖ ਨਿਭਜਾਏ, ਕਈ ਕੋਟ ਪੌਣ ਪਾਣੀ ਬੇਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਆ ਸੂਰ ਨਖੱਤਰ, ਕਈ ਕੋਟ ਦੇਵ ਦਾਨ ਮਿੰਦਰ ਸਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜ ਧੰਮ ਸਾਧਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਗ ਕਿਨ ਪ੍ਰਸਾਜ, ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ, ਸਭ ਤੇ ਨੇਰੇ ਸਭੂ ਤੇ ਦੂਰ, ਨਾਨਕਾ ਮੁਲਿਪਤ ਰਿਆ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬੋਜੋਨੀ ਫਿਰੇ, ਕਈ ਕੋਟ ਬੈਠਤੀ ਖਾਏ, ਕਈ ਕੋਟ ਕਾਲੇ ਤਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗਤਿਨ ਲਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੇ ਪਾਰ ਬ੍ਰਹਮਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਇਆ ਸੋ

ਹੋਏ ਪ੍ਰਭਾ ਸਮਾਤ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਮਕੇ ਦਾਸ ਤਿਨ ਹੋਵਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਵੇਤੇ ਸਦਾ ਨਿਹਾਰੇ ਕੋਨੇ ਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪਏ ਸਤ ਸਤਿ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਲਣੇ ਜਲ ਤਲ ਮਹੀਲ ਸੋਏ ਅਸ਼ਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਪਾਵੇ ਸੋਈ ਹੋ ਕਿਨਮੇ ਥਾ ਬੂ ਥਾਪਨ ਹਾਰਾ ਅੰਤ ਨਹੀਂ ਕਿਛ ਭਾਰਾ ਵਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਏ ਪ੍ਰਭ ਭਾਵੇ ਮਾਨੂ ਗਦ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਭਾਵੇ ਤਾਂ ਬਦਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਪਣਾਵੇ ਕਹੋ ਮਨੁੱਖ ਤੇ ਕਿਆ ਹੋਇਆ ਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਪਾਵੇ ਸੋਈ ਕਰੇ ਅਣਜਾਨ ਵਿਖਿਆ ਮੈਂ ਰਚੇ ਜੇ ਜਾਣਦੇ ਆਪ ਨਾ ਬਚੇ ਭਰਮੇ ਭੂਲਾ ਦੇ ਦਿਸ ਧਾਵੇ ਨਿਮਕ ਮਾਏ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ

ਪਸਮੰਤ ਕਿਨ ਮੈਂ ਹੋਏ ਜਾਏ ਪਸਮੰਤ। ਕਿਸੇ ਨਾਮ ਅਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰ ਗਏ ਪ੍ਰਵਾਨ। ਕੋੜ ਕਰਮ ਕਰੇ ਹਉ ਧਾਰੇ ਸਰਮ ਭਾਵੇ ਸਗਲੇ ਵਿਰਤਾਰੇ। ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਵਿਰੇ ਅਵਤਾਰ। ਅਨਕ ਜਤਨ ਕਰੇ ਆਤਮ ਨਿੰਦਰ ਵੇ ਹਰ ਦਰ ਗੇ ਕੋ ਕੈਸੇ ਗਵੇ। ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ। ਸਰਬ ਕੀ ਰੇਨ ਜਾਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਨੇ ਮੁਝਤੇ ਕਛ ਹੋਏ ਤਬ ਇਸ ਕੋ ਸੁਗੁਨਾਹੀ ਕੋਏ। ਜਬ ਇਹ ਜਾਨੇ ਮੈਂ ਕਿਛ ਕਰਤਾ ਤਬ ਲਗ ਕਰਬ ਜੋਨ ਮੈਂ ਫਿਰਤਾ। ਜਬ ਧਾਰੇ ਕੋ ਬੈਰੀ ਮੀ ਤਬ ਲਗ ਨਿਚਲ ਨਾਹੀ ਚੀਤ।

ਅਣਖ ਭੋਗ ਵਿਖਿਆ ਕੇ ਕਰੇ ਨਾ ਦਿਤਾਵੇ ਖਪਕਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸਖੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਸਦਾ ਨਾਨਕ ਕਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਆਦਗਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋਗ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਾ ਮਿਨਸੇ ਆਵੇ ਨਾ ਜਾਏ ਨਾਨਕ ਸਦੀ ਰਹਿ ਸਮਾਏ।

ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਵਖਿਆਣੇ।

ਬ੍ਰਹਸਪਤੀ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ।

ਦੁਖਨ ਤੇ ਮੁਖ ਪਵੇ ਸੰਤਨ ਕੇ ਦੁਖਨ ਕਾਗ ਜੋਨ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕ ਜੋਨ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਚਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾ ਕੋ ਨਾ ਹੈ ਨਾਨਕ ਸੰਤ ਭਾਵੇ ਤਾਂ ਓਏ ਵੀ ਗਤ ਪਾਏ ਸੰਤ ਕਾ ਨਿੰਦਕ ਮਾਤ ਆਏ ਸੰਤ ਕਾ ਨਿੰਦਕ ਖੰਡਕ ਨ ਪਾਏ ਸੰਤ ਕਾ ਨਿੰਦਕ ਮਾਤ ਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਨਾ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਓ ਸਰਬ ਰੋਗ ਸੰਤ ਕੇ ਨਿੰਦਕ ਓ ਸਦਾ ਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨੀ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਂ ਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨ ਸੁਖਤੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈ ਹੈ ਸੰਤ ਕਾ ਦੁਖੀ ਅਵਜਲ ਪਾਈ ਹੈ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾਏ ਆਪਣੇ

ਆਪੇ ਪ੍ਰਤਪਾਲ, ਸਗਲੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਆਪਣਾ ਸੀ ਪ੍ਰਭ ਆਪੇ ਆਪ, ਆਪਣ ਕੀਆ ਕੁਛ ਨਾ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ, ਤਿਸਮੇਂ ਨਾਹੀ ਤੇਰੇ ਕਿਸ ਕਾਮ ਗਤ ਨਾਮ, ਜਪ ਏਕ ਹਰ ਨਾਮ ਰੂਪ ਬੰਦ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਕਰ ਸੋ ਹੈ, ਪਰ ਧਨਵੰਤਾ ਹੋਏ ਕਿਆ ਕੋ ਕਰਵੇ, ਜਾਂ ਸਭ ਕੇ ਦਿਸਕਾ ਦੀਆ ਦਰਵੇ।

ਚਰਨ ਸਾਧ ਕੇ ਧੋਤੇ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵਡ ਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈਏ, ਆਨੰਗ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ, ਮੰਤਰਾ ਚਾਕੇ ਓੜ ਗਏ ਸੰਤਾਂ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾ ਲਣਹਾਰ, ਭੁੱਖੇ ਕੋ ਦੇਵ ਤੇ ਆਧਾਰ, ਸਰਬਨਦਾਨ ਜਾ ਕੇ ਦ੍ਰਿਸ਼ਟੀ ਮਾਏ, ਪੁਰਬ ਲਿਖੇ ਕਾ ਲੈਣਾ ਪਾਏ, ਸਾਭ ਕਿਸ ਤਿਸਕਾ ਉਹ ਕਰਨੇ ਜੋਗ, ਤਿਸਮੈਂ ਦੂ ਸਰਹ ਅਨਹੋ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਸ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ

ਰਹਿ ਸੱਚ ਹਿਰਦੇ ਸਤਿਮੁਖ ਕਹਿਤ ਸਾਚੀ ਦ੍ਰਿ ਸਚਾ ਆਕਾਰ ਸਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਤ ਸਮਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਹਿ ਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਰੀ ਅਵਨਾਸੀ ਪ੍ਰਮਨ ਮੇ ਰਾਖ ਮਾਨੁ ਕੀ ਤੂੰ ਪ੍ਰੀਤ ਆਗ ਤਿਸ ਤੇ ਪਰੇ ਨਾਹੀਂ ਕਿਛ ਕੋਏ ਸਰਬ ਨਿਰੰਤਰ ਏਕੋ ਸੋਹੇ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ।

ਨਾਹੋ ਮਨਸਾ ਪੂਰਨ ਸਰਨਾ ਜੋ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਭੋਰ ਤਿਸਦਾ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਤ ਜਾ ਕੇ ਸਭ ਥੋਕ ਸੁਣੀਆਂ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਬੀਸਰ ਕਿਸਮੈਂ ਭੋਗੀ।

ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਤੇ ਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ।

ਪਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਕਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੰਸਰਮਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸੱਤ ਜਾਕਾ ਸੱਤ ਸਥਾਨ ਪੁਰਖ ਸੱਤ ਕੇਵਲ ਪ੍ਰਧਾਨ ਕਰਤਬੂਤ ਸੱਤ ਸੱਤ ਜਾਕੀ ਬਾਣੀ ਸੱਤ ਪੁਰਖ ਸਭ ਮਾਏ ਸਮਾਣੀ ਸੱਤ ਕਰਮ ਜਾਕੀ ਰਚਨਾ ਸੱਤ ਮੂਲ ਸੱਤ ਸੱਤ ਉਤਪਦ ਸੱਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ।

ਤਾਕੀਕਤ ਹੋਏ ਆਪ ਸਤਗਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸ੍ਰਿਸ਼ਟ ਕਰਨੇ ਆਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤਿਸ ਭਾਵੇ ਸੋ ਵਰਤੀਆ।

ਤਿਸਕੀ ਮਹਿਮਾ ਕੌਣ ਮਖਾਨੋ ਤਿਸਕਾ ਗੁਣ ਕਹਿ ਏਕ ਨ ਜਾਨੋ ਆੜ ਪੈਰ ਪ੍ਰਭ ਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਲੇ ਮੰਤ ਨੇ ਆਪਣਾ ਤਿੰਨ ਜਾਂਦੇ ਜਿਨ ਜਾਣੇ ਆਪਣਾ ਪ੍ਰਭੁ ਪਛਾਤਾ ਸੋ ਜਨ ਸਲ ਥੋ ਕਾ ਦਾਤਾ ਤਿਸਕੀ ਸਰਨ ਸਲ ਸੁਖ ਪਾਵੇ ਤਿਸਕੇ ਦਰਸਭ ਭਾਵ ਮਿਟਾਵੇ।

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਚਿਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਕੋ ਕਰ ਕਿਸ਼ਨਾ ਜਨਾਵੇ ਹਰ ਨਾਮ ਦੇ ਸਤਿਆਵੇ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਰ ਪ੍ਰਾਪ ਸੁਆਮੀ ਆਪਣੀ ਕਿਰਪਾ ਜੀ ਸਾਹਿਬ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵੀ ਸਵਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਰ ਜਾਣੇ ਸੋ ਸਤਿਗੁਰ ਜਿਸ ਦੇ ਹਰ ਨਾਓ ਅਨਕ ਵਾਰ ਗੁਰ ਕੋ ਮਲ ਜਾਓ ਸਰਵਨਿਧਾਨ ਜੀ ਕਾ ਦਾਤਾ ਅੜ ਪੈਰ ਪਾਰ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਕਹਿ ਆਪ ਨੇ ਕਿਸ ਭਰਮ ਸਹਿ ਸਿਆਣ ਬੁਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ

ਨਾਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖੋ ਜਾਕਾ ਮੰਤਰ ਅੰਮ੍ਰਿਤ ਦੇਸ਼ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਇੱਥੇ ਲਏ ਮਿਲਾਏ ਜੇ ਬਾਏ ਕੁਛ ਤਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚਿਤ ਪ੍ਰਾਣੀ ਕਾਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿੰਨੇ ਨਾ ਪਾਏ ਅਨਕ ਭਗਤ ਬੰਧਨ ਨਿਤ ਕਰੇ ਚੰਨ ਕਮਲ ਹਿਰਦੇ ਸਿਮਰੇ ਸਤਿ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਨੇ

ਚ ਵਧੇ ਸੇਵਕੋ ਦੇ ਮੋਹ ਮਾਇਆ ਕੈ ਸੰਗ ਨਾਲੇ ਮਨ ਮੈਂ ਰਾਖੇ ਹਰਾ ਰੇ ਕੰਧਕਾਰ ਦੀ ਪ੍ਰਗਾਸੇ ਨਾਨ ਭਰਮ ਮੋਹ ਦੁਖਦਾ ਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅੰਧ ਭਿਆ ਦੁਖ ਨਾਠੇ ਭਾਈ ਜਨਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਰ ਸੰਗ ਜਪ ਨਾਮ ਮੁਰਾਰੀ ਤਿਤ ਭੈ ਚੁਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰੇ ਕੋ ਸੋਏ ਓਤ ਬੋਧ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕਹਿ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਵਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਧਨ ਸਾਰ ਅਸ਼ਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਅਪਾਪ ਸਭ ਮੀਨ ਵਿਸਾਰ ਹੋ ਚਰਨ ਕਮਲ ਰਿਧਮੇ ਔਰ ਆਧਾਰ ਹੋ

ਆਏ ਤਾਂ ਕੋ ਬਿਘਨ ਲਾਗੇ ਕੋਏ ਜਾਂ ਕਿਰ ਦੇ ਵਸੇ ਹਰ ਸੋਏ। ਕਲ ਤਾਡੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ। ਭਉ ਵਿੰਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਵਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ।

ਜਨ ਕੋ ਬਾਵਨ ਛੁੱਟ ਨਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੇ ਬਾਤ ਕਰੋ ਮਨ ਲਾਏ ਮਨ ਵੰਸ਼ ਨਾਨਕ ਬਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇੰਤੇ ਕਹੋ ਹੋ ਤੁਮ ਕਮ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਹਿੰਤੇ ਕਹੋ ਹੋ ਕਵਨ ਛੁਟਕਾਰ ਅਸ ਹਸਤੀ ਰਸ ਸਵਾਰੀ ਝੂਠਾ ਡੰਬ ਝੂਠ ਵਸਾਰੀ ਜਿੰਦੀ ਏ ਬੁਝੇ ਨਾਮ ਬਗਾਨਾ ਨਾਮ ਸਾਰ ਨਾਨਕ ਪਛਤਾਨਾ ਗੁਰ ਕੀ ਮਤੂ ਲਏ ਆਨੇ ਭਗਤ ਵੇ ਨਾਮ ਵੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤ ਚੰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖਜਾਏ ਆਪ ਜਪੋ ਅਬਰਾ ਨਾਮ ਜਪਾਓ ਸੁਨਤ ਗੈਤ ਰਹਿਤ ਗਤ ਪਾਵੋ ਸਾਰ ਪੂਤ ਸਦਾਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੇ ਉਤਰ ਸਮੈਲ ਬਿਨ ਸਜਾਏ ਉਮੇ ਬਿਕ ਪੈਲ ਹੋਏ ਚਿੰਦ ਬਸੇ ਸੁਗੁਨਾਲ ਸਾਸ ਗਰਾਸਨ ਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਤਨਾਰ ਪੂੰਜੀ ਸੰਚ ਕਰੋ ਵਿਹਾਰ ਈਆਂ ਸੁਖ ਦਰਗੇ ਜੈਕਾਰ ਸਭ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ

ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮਿਰ ਸਰਦਾ ਪੂਰ ਸਾਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਵੇਂ ਧਿਆਵੋ ਚਰਨ ਕਮਲ ਸਿਉਂ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਠੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਨਸ ਕੋਏ ਆਰਸ ਪਾਵੇ ਬਿਰਲਾ ਕੋਏ ਜਿਨ ਚਾਕਿਆ ਸੇ ਜੰਤਰ ਪਦਾਨੇ ਪੂਰਨ ਪੁਰਖ ਨੈਣ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕਹਿ ਸੰਗ ਪਰੇ ਸ਼ਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਨ ਲਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸਕੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਪਰਮ ਗਿਆ ਇਸ਼ ਪੁੰਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜ਼ੂਰੀ ਜਿਸਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨ ਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰਿਆ ਜਿਨ ਸਭ ਕਿਸ ਦੀ ਆ ਸੋ ਕਿਉਂ ਵਿਸਰੇ ਜੇ ਜੀਵਨ ਜੀ ਆ ਸੋ ਕਿਉਂ ਵਿਸਰੇ ਜੇ ਅਗਨ ਮੇਰਾ ਖੇ ਗੁਰਪ੍ਰਸਾਦ ਕਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਵਿਖਤੇ ਕਾਂਡੇ ਜਨਮ ਜਨਮ ਕਾ ਟੂਟਾ ਕਾਂਡੇ ਗੁਰਪੂਰੇ ਤਦੇ ਵਜਾਇਆ ਪ੍ਰਭ ਆਪਣਾ ਨਾਮ ਜਨ ਧਿਆਇਆ ਸਾਜਨ ਸੰਤ ਕਰੋਯੋ ਕਾਮ ਆਨਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀ ਚਾਰ ਸਰਵ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉੱਚੀ ਪ੍ਰੀਤ ਪ੍ਰੇਮ ਰਚਾਓ ਅਮਨ ਤਨੇ ਅੰਤਰੇ ਸੁਆਓ ਨੇਤਰੋ ਭੇਗ ਦਰਸ਼ ਹੋਏ ਮਨ ਵਿਕਸੇ ਸਾਧ ਚਰਨ ਧੋਏ ਭਗਤ ਜਿਨਾ ਕਹਿ ਮੰਤਨ ਰੰਗ ਬਿਰਲਾ ਕਹੁ ਪਾਵੇ ਸੰਗ ਏਕ ਬਸ ਦੀਜੇ ਕਰਮੇ ਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਿਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ ਤਮ ਨਿਰਗੁਣ ਹਾਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਏਕ ਨਿਮ ਖਰਕੇ ਗੁੰਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਏ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰਾਨੀਤ ਭਲੀ ਸੁਗਣੀ ਸੋਭਾ ਤਨਵੰਤ ਹਿਰਦੇਵ ਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਬਸ਼ਪਦੀ ਜਪਾ ਕਾਰੇ ਕ੍ਰਿਸ਼ਨਾ ਦਿਸ਼ਟੇਤਾ ਪਾਪੁਨ ਤਬ ਕਹਿਤੇ ਹੋ ਤਾਂ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਕਾਤ ਜਬ ਇਸਕਾ ਵਰਨ ਚੇਰ ਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਖ ਹਾਕ ਸੋਬਤ ਭਰਮ ਆਪਨ ਖੇ ਲਿਆ ਵਰਤੀ ਜਾ ਨਾਨਕ ਕਰਨੇ ਹਾਰ ਨੰਦ ਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਖ ਕੋ ਕਿਸ ਕੋ ਗਨੀ ਜਬ ਏ ਕੇ ਹਰ ਗਮ ਭਾਰ ਤਬ ਨਰਕ ਸਰੁ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸਬਾਏ ਤਬ ਸਿਰ ਸਖਤ ਕਹੋ ਕਹੋ ਕਿ ਤਰਾਏ ਜਬ ਆਪੇ ਹੈ ਆਪ ਆਪਣੀ ਜੋਤ ਰਹੇ ਤਬ ਕਵਨ ਨਿਰਾਰ ਕਵਨ ਕਦ ਡਰੇ ਆਪਣੇ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਗਮ ਭਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਸੋਏ ਤਾਪ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਸਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਧੇ ਤਬ ਕੌਣ ਛੁਟੇ ਕੌਣ ਬੰਧਨ ਵਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਮਹਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀਤ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਏ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਕ ਦੇਵ ਕਾ ਕਉ ਚੀਨ ਜਬ ਆਪਣੇ ਆਪ ਆਪ ਉਧਾਰੇ ਤੋ ਸਗਨ ਸਗਨ ਕਾਮ ਵਿਚਾਰੇ
ਜੈ ਆਪ ਨੂੰ ਚਾਪਨ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਬਿਸਮ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜੈ ਛਲ ਸ਼ਹਿਦ ਭੇਦ ਸਮਾਇਆ ਊਆ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੈ ਗੁਣ ਕਾ ਨਾਇ ਪ੍ਰਵੇਸ ਜੈ ਕਹਿ ਕੇਕ ਭਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣੇ ਆਪ ਆਪ ਪਤਿਆਰਾ ਤੈ ਕੌਣ ਕਦੇ ਗੁਣ ਸੁਣੇ ਹਾਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤੈ ਭਈ ਕਾਵਤ ਕਹੁ ਨਰਕੋ ਸੁਰਬ ਬੰਚਾਵਤ ਆਲ ਜਾਲ ਮਾਇਆ ਜੰਜਾਲ ਹੁਮੇ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀ ਵਿਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤੋ ਨਾਨਕ ਏਕੈ ਜਹ ਅਵਗਤ ਭਗਤ ਤਹ ਆਪ ਜੈ ਬਸਰੇ ਵਿਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੋਭਾ ਉਨੂੰ ਬਣੀ ਆਪੇ ਕੌਤਕ ਕਰੇ ਨੰਚੋ ਜਾਪੇ ਰਸ ਭੋਗ ਨਿਰਜੋ ਜਿਸ ਭਾਵੇ ਤਿਸ ਆਪਨ ਨਾ ਲਾਵੇ

ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ, ਅਸ਼ਪਦੀ ਆਪ ਕਦੇ ਆਪ ਸੁਣੇ ਹਾਰ, ਆਪੇ ਏਕ ਆਪ ਵਿਸਥਾਰ, ਜਾ ਤਿਸ ਭਾਵੇ ਤਾਂ ਸਿਸ਼ਟ ਪਾਏ, ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪ ਨਸੂਤ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਣ ਸਿਸ਼ਟ ਕਾ ਜੇਤਾ, ਜੀ ਜੰਤਰ ਸਭਤਾ ਕੇ ਹਾਥ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖੇ ਤਿਸ ਕੋਈ ਨ ਮਾਰੇ, ਸੋ ਮੂੰਹ ਆ ਜਿਸ ਮਨੋ ਵਿਸਾਰੇ, ਤਿਸ ਤਾ ਜਬਰ ਕਹਾ ਕੋ ਜਾਏ, ਸਭ ਸਰੇ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੇ ਸਭ ਹਾਥ, ਅੰਤਰ ਬਾਹਰ ਜਨ ਸਾਥ, ਗੁਣ ਨਿਧਾਨ ਬੇਅੰਤ ਪਾਰ, ਨਾਨਕ ਦਾਸ ਦਾ ਬਲਿਹਾਰ, ਪੂਰਨ ਪੂਰ ਹੈ ਦਿਆਲ, ਸਭੇ ਉਪਰ ਹੋਵਦ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਿਓ ਵਿਆ, ਪ੍ਰਿਤ ਪਾਲੇ ਜੀਨ ਬਪਾਤ, ਜੋ ਜੋ ਰਚਿਓ ਸੋ ਤਿਸੇ ਧਿਆਤ, ਜਿਸ ਪਾਵੇ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁੰਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਾ ਹਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਮਿਰਥੀ ਜਾਏ, ਸੇਵਕ ਕੋ ਸੇਵਾ ਬਣਿਆਏ, ਹੁਕਮੂਜ ਪਰਮ ਪਦ ਪਾਏ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਪੈ ਨਿਰਵੈਰ, ਅੰਧਨ ਪੂਜੇ ਗੁਰ ਕੇ ਪੈ।

ਨਾਮ ਤਤ ਕਰੋ ਵਿਚਾਰ ਦੁਰਲੱਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾਏ ਸੁਆਓ ਆਠ ਪੈਰ ਪਪੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨੋ ਉਪਦੇਸ਼ ਹਿਰਦੇ ਵਿਸਾਵੋ ਮਨ ਛੇ ਨਾਨ ਫਲ ਪਾਓ ਹਲਦ ਪਲਦ ਦੋਏ ਲਿਓ ਸੁਭਾਰ ਨਾ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪੋ ਜਾਏ ਸੱਚ ਬਵਾਰ ਕੋਰ ਵਪਾਰੀ ਦਰਗਹਿ ਨਿਵੇ ਖਿਪਤ ਮਾਰੀ ਏਕਾ ਟਿਕਰ ਖੋ ਮਨ ਮਾਏ ਨਾਨਕ ਬੋਰ ਨਾ ਆਵੇ ਜਾਏ ਤਿਸਤੇ ਦੂਰ ਕਾਂ ਕੋ ਜਾਏ ਉਬਰੇ ਰਾਖਣ ਆਰਤੇ ਆਏ ਨਿਰਭਉ ਜਪੈ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵ ਸੁਖ ਚਿੰਤਾ ਜਾਇ ਮਿਟੇ ਅਹੰਕਾਰ ਤਿਸ ਜਨ ਕੋਏ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਦਰਸ਼ਨ ਭੇਖਦ ਉਦਰ ਸ੍ਰਿਸ਼ਟ ਚਰਨ ਕਮਲ ਜਾਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਖ ਪ੍ਰਵਾਨ ਯੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ

ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਦਰ ਪ੍ਰਭ ਜੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਰਬ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਨਿਸ਼ਟਾਏ ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸ ਕਾ ਵਿਸਰਾਮ ਸੁਨ ਸਮਾਧਨ ਤੈ ਨਾਦ ਕਹਿ ਨ ਜਾਏ ਚਰਚ ਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਦਰ ਸੋ ਬਾਹਰ ਅਨੰਤ ਕਟ ਕਟ ਵਿਆਪ ਰਿਹਾ ਭਗਵੰਤ ਤਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਿਤਪਾਲ ਬਨਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੇਸੰਤਰ ਮਾਏ ਚਾਰ ਕੁੰਡ ਹੈ ਤਿਸੇ ਸਮਾਏ ਤਿਸਤੇ ਪਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਿਰ ਸੂਰ ਨਖਤਰ ਮੇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬੂਨ ਡੋਲੇ ਸਰਬ ਕਲਾਕ ਖੇਲੇ ਖੇਲ ਮੋਲ ਨਾ ਪਾਈਐ ਗੁਣੇ ਅਮੋਲ ਸਭ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਓ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਸਕੀਏ ਰਹਿ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਨੇ ਕੰਨ ਕਰਾਵਣ ਹਾਰ ਪ੍ਰਭ ਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਅੰਕਾਰ ਅੰਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਅਰਜਨ ਆਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਅਮਰਤਾਰਾ ਸਰਬ ਨੈਣ ਆਪੇਕਣ ਹਾਰ ਸਰਬ ਸਮਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਣਾ ਆਵਨ ਜਾਣੇ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤ ਹੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਹੋਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾਇਆ ਭਲਾ ਕਰਤੂ ਦਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਧਾਰੀ ਸਭ ਸਾਹ ਚੋਤ ਬੋਧ ਆਪ ਸੰਗਰਾਜ ਤਾਗੀ ਕਦਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਇਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਦ ਹਿਰਦੇ ਭਗਵੰਤ ਧਨ ਧਨ ਧਨ ਜਾਣੇ ਆਇਆ।

ਸ਼ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਓ ਨਾਨ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਲ ਕਰ ਪੇ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਨਿਆ ਸਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਅਰਤਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਦਰਸ ਪੀਓ ਚਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤੇਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲ ਦਾਗਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਨ ਬਾਜੇ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੇ ਪ੍ਰਢੇ ਗੋਪਾਲ ਮਾਤ ਕੇ ਮਾਤੇ ਨਾਨਕ ਉਦਰੇ ਤਿਨਕੇ ਸਾਥੇ ਸਨ ਜੋਗ ਸੁਣ ਸੁਣ ਨਹੀਂ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜਾਲ ਵਿਗਾਰਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ

ਸੁਖ ਮਨੀ ਸਹਿਜ ਗੋਵਿੰਦ ਗੁਣ ਨਾਮ ਜਿਸ ਮਨ ਵਸੇ ਸੋ ਤੇ ਨਿਧਾਨ ਸਭ ਦਿਸ਼ਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨ ਹੋਵੇ ਆਵਨ ਜਾਨ ਹਾਰ ਤਨ ਕਾਰ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਦਰ ਤਤਕਾ ਵੇਤਾ ਸੰਦਾਸੀ ਏਕ ਦਿਸ਼ਟੇਤਾ ਏ ਫਲ ਤਿਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਏਵ ਨਿਧਾਨ ਜਪੇ ਮਨ ਕੋਏ ਸਭ ਜੁਗ ਮੇ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ੍ਰ ਵੇਦ ਬਖਾਣੀ ਸਲੂ ਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸੁਣ ਨਾਨਕ ਤੇ ਆਏ

ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਜਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸੀ ਸੋ ਇੱਕ ਹੁਕਮੇ ਸਦਾ ਪਵਾਈ ਹੈ।

ਤਿਸਵੇ ਧਰਤੀ ਸਾਹਿਬ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੈ ਰੰਗ ਤਿਨਕੇ ਨਾਮ ਅਨੇਕ ਅਨੰਤ।

ਕੇ ਬਾਣੀ ਰੋ ਤਿੱਥੇ ਘਾਟ ਘੜੀਆਂ ਬਹੁਤਿਆਂ ਨੂੰ ਪਏ ਤਾਂ ਕਿ ਅਗਲਾ ਕਥਿਆ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਹੈ।

ਸਾਹਿਬ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਨ ਭਉ ਪ੍ਰਕਾਸ਼ ਸੰਤੋਸ਼ ਕਹਿ ਜੇ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਣ ਗਣਿਜੈ।

ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਭਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੁੱਗੀ ਭੁਗਤੇ ਨਮੋ ਜੋਗ ਜੇ ਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗ ਨਮਸਤ ਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਸ਼ਿਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਵਣ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਦ ਅਰਧੰ ਆਗੰ ਉਗ ਹਰਤਾ ਪਰਮ ਪਰਮ ਪਰਮੇਸ਼ਰਮ ਪਰੋਸ਼ ਪਾਲੰ ਸਦਾ ਸਰਵਦਾ ਸਿੱਧਾਤਾ ਦਿਆਲ ਅਸ਼ੇਦੀ ਪੇਦੀ ਨਾਮ ਕਾਮ ਸਮਸਤ ਉਪਰਾਜੀ ਸਮਸਤ ਸਦਾਮ ਤੇ ਰਾਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਪੈ ਹੈ ਅਬ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਜਾਸਨ ਗਾਦੇ ਬਾਦੇ ਨੰਦੀ ਸਰੂਪੇ ਨਮੋ ਸਨਮਾਨੇ ਸਮਸਤੇ ਨਿਦਾਨੇ ਨਮਸਤਮ ਨਿਨਾਤੇ ਨਮਸਤਮ ਪਰਮਾਤੇ ਨਮਸਤਮ ਆਗੰਜੇ ਨਮਸਤਮ ਪੰਜੇ ਨਮਸਤਮ ਅਕਾਲੇ ਨਮਸਤਮ ਪਾਲੇ ਨਮੋ ਸਰ ਦੇਸੇ ਨਮੋ ਸਰ ਭੇਸੇ ਨਮੋ ਰਾਜ ਰਾਜ ਨਮੋ ਸਾਹ ਸਾਜ ਨਮੋ ਸ਼ਾਹ ਸ਼ਾਹ ਨਮੋ ਮਾਹ ਮਾਹ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸਰਵ ਰੋਗੇ

ਸਰਵ ਜੀਤ, ਨਮੋ ਸਰਵ ਭੀਤ, ਨਮੋ ਸਰਵ ਗਿਆਨ, ਨਮੋ ਪਰਮਤਾਨ, ਨਮੋ ਸਰਵ ਮੰਤਰੰ, ਨਮੋ ਸਰਵ ਜੰਤਰੰ, ਨਮੋ ਸਰਵ ਦਿਰਸਨ, ਨਮੋ ਸਰਵ ਕਿਰਸਨ, ਨਮੋ ਸਰਵ ਰੰਗੇ ਤਿਰਪੰਗੀ ਅਨੰਗੇ, ਨਮੋ ਜੀਵ ਜੀਵਨ, ਨਮੋ ਬੀਜ ਬੀਜੇ ਖੀਜੇ ਪੀਜੇ ਸਮਸਤਮ ਪ੍ਰਸੀਜੇ ਕਿਰਪਾਲੰ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾ ਰਿਧਿ ਸਗਨ ਵਾਸੀ ਚਰ ਪ੍ਰਸ਼ੰਤੋ ਪ੍ਰਸਾਦ ਅੰਮ੍ਰਿਤ ਕਰ ਮੈਂ ਬ੍ਰਿਤ ਧਰ ਮੈਂ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਖਲ ਧਰਮ ਲਖ ਕਰਮ ਸਰਮ ਦਾਤਾ ਸਰਮ ਗਿਆਤਾ ਸਰਮ ਪ੍ਰਾਣ ਸਰਮ ਤ੍ਰਾਣ ਸਰਮ ਦਾਤਾ ਸਰਮ ਗਿਆਤਾ ਸਰਮ

ਗਏ ਪ੍ਰਸਾਦ। ਆਦਿ ਨੂਪ ਅਨਾਦ ਮੂਰਤ ਜੋਨ ਪੁਰਖ ਪਾਰ ਸਰਵ ਮਨ ਤਿਰਮਨ ਦੇਵ ਭੇਵ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਬਿਰਾਜੀ ਅਵਧੂਤ ਰੂਪ ਸਾਲ।

ਖੇਲ ਖੇਲ ਅਖੇਲ ਖੇਲਣ ਅੰਤ ਕੋ ਬਰੇਕ ਦੇ ਪੇਵ ਨ ਜਾਣੀ ਜੇ ਵੇਦ ਔਰਕ ਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕੇ ਜੇਵ ਤਾਤ ਮਾਤ ਨ ਜਾਤ ਜਾਕਰ ਜਨ ਮਨ ਵਹੀਨ ਚਕਰ ਬਕਰ ਫਿਰੇ ਚਤਰ ਚੱਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆ ਦੇਵ ਨਾਥ ਮੂਰਤ ਸਭਿ ਥਾਪਿਓ ਸਭੇ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਭਾਰ ਸਰਵਿਸਵਰ ਚਿਓ ਸੁਅੰਬਰ

ਗਰਭ ਗੰਜਨ ਦੁਸ਼ਟ ਭੰਜਨ ਮੁਕਦਾ ਏ ਕਾਮ ਆਪ ਰੂਪ ਅਮੀਕਾਨ ਉਸਤਦ ਏਕ ਪੁਰਖ ਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਭਾਰ ਸਰਵ ਲਾਇਕ ਸਰਵ ਘਾਇਕ ਸਰਵ ਕੋਪਿਤ ਭਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨ ਜਾਣੀ ਜੇ ਰੂਪ ਰੰਗ ਰੇਖ।

ਸਰਮ ਤ੍ਰਾਣ ਸਰਮ ਕਰਮ ਸਰਮ ਧਰਮ ਸਰਮ ਜੁਗਤਾ ਸਰਮ ਮੁਕਤਾ ਰਸਾਵਲ ਛੰਦ ਵਹਿ ਪ੍ਰਸਾਦ ਨਮੋ ਨਰਕ ਨਾਸੇ ਸਦੇਮ ਪ੍ਰਗਾਸੇ ਨੰਗਨ ਸਰੂਪੇ ਪੰਗ ਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਵਸਾਤੇ ਅਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੇ ਨਾਮੇ ਤ੍ਰਿਭੰਗੇ ਤ੍ਰਿਕਾਮੇ ਨਿਰਭੰਗੇ ਸਰੂਪੇ ਸਰਵੰਗੇ ਨੂਪੇ ਨ ਪੋਤਰੇ ਨ ਪੁੱਤਰੇ ਨ ਸਤਰੇ।

ਨੇ ਕਰਮੀ ਕਰੀਮ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲਮ ਪ੍ਰਕਾਸ਼ ਹੈ ਕਿਵੇਂ ਤੋਂ ਸੁਭਾਸ ਹੈ ਕਿ ਅਜ ਸਰੂਪ ਹੈ ਕਿਵੇਂ ਤੋਂ ਵਿਭੂਤ ਹੈ ਕਿਵੇਂ ਤੋਂ ਵਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਨੰਗ ਹੈ ਕਿਵੇਂ ਤੋਂ ਅਭੰਗ ਹੈ ਮਦਭਾਸ਼ ਚੰਦ ਵਾਹਿ ਪ੍ਰਸਾਦ।

ਪਰਮ ਤਤੰ ਅਤਤੰ ਸਰੂਪੇ ਨਮੋ ਜੋ ਜੋ ਕੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜਿਤ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾਕਾਰ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਹੋ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵਾਹ ਪ੍ਰਸਾਦ ਸੋਈਐ ਸਰਾਬ ਸੁਧ ਸਮੂਹ ਸਦਾਨ ਕੇ ਦੇਖ ਵਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਥਨ ਸੁਧ ਸਦਾਧਿਕ ਸੰਤ ਸਮੂਹ ਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕੋ ਉਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾਉ ਦੇ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਬਜਾਨ ਕੇ ਭੂ ਪਲੀ ਬਿਦਨਾ ਸੀਸ ਨਾ ਜਾਤ ਵਿਚਾਰੇ ਤੇ ਪੈ ਦੋ ਕਾਂ ਪੈ ਭੂਪਤ ਅੰਤ ਕੋ ਨਾਂਗੇ ਪਾਏ ਪਦਾਰੇ ਤੀਰਥ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੂੰਜ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਗੌਨ ਗਨੇ ਨੀ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨਯੰਤ।

ਜਮੀਨ ਜਮਾਨ ਸਬਾਨ ਕੇ ਵੇਖੇ ਪੌਣ ਆਹਾਰ ਜਦੀ ਜਦਾਰ ਸਭ ਸਵਜਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਭਜੇ ਬਿਨ ਪੂਪਦੇ ਕਰਤੀ ਬਨੇਕ ਨਾ ਲੇਖੇ ਸੁਧ ਸਵਾ ਦੁਰੰਦ ਵਾਸ ਸਾਸੁਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੇਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਵਾਸੀ ਭਗਵਾਨ ਕਿਰਪਾ ਬਿਨ

ਗਿਓ ਪਰਲੋਕ ਗਵਾਇਓ। ਬਾਸ ਕਿਉ ਵਿਖੇ ਆਣ ਸੋ ਬੈਠ ਕੇ ਐਸੇ ਹੀ ਐਸੋ ਬੈਸ ਬਤਾਇਓ। ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀ ਹੋ ਤਿਨ ਹੀ ਪ੍ਰਪਾਇਓ। ਕਾਉ ਲ ਪਾਨ ਪੂਜਤ ਰਿਓ ਸਿਰ ਕਾਉ ਲਿੰਗ ਰੇ ਲਟਕਾਇਓ। ਕਾਉ ਲਿਖਿਆ ਅਰਵਾਚੀ ਸਾਵੇ ਕਾਉ ਵਿਸ਼ਾਖ

ਮਹਾਰਾ ਨਮਸਕਾਰ ਤਿਸੇ ਕੋ ਮਾਰੀ ਸਗਲ ਪ੍ਰਜਾਜ ਨੇ ਆਪ ਸੁਆਰੀ ਸਿਵਕੁਨ ਕੋ ਸਭ ਗੁਣ ਸਦੀਓ ਸਦਰਨ ਗੋਬਲ ਮੋਬਤ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣ ਚੀਟੀ ਦੇ ਕੁੰਚਰ ਸਥੂਲਾ ਸਭ ਪਰ ਕਿਰਪਾ ਦਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਭੀਰ ਪਛਾਣੇ ਕੜਕੜ ਕੇ ਪੜਪੜ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਕਰ ਕਰ ਦੋ ਕਬੂ ਤੁਮ ਮਿਲ ਲੇ ਤਰ ਸਬੂ ਜੇਤੇ ਬਦਨ ਸਿਰ ਸਭ ਤਾਰੇ ਆਪ ਆਪਣੀ ਬੂਝ ਉਚਾਰੇ

ਦੁਸ ਦੁਖ ਤੇ ਲਿਓ ਚਾਈ। ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ ਵੇਖ ਸਕਲ ਦੇਹ ਕੋ ਹਰਤਾ ਦੁਸ ਦੋਖ ਯਨ ਕੋ ਸਹਿ ਕਰਤਾ ਸ੍ਰੀ ਹਰਿ ਤੁਜਾ ਭੈ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਿਤ ਬਲ ਪਾਵੇ ਸੋਈ।

ਨਿਰਾਕਾਰ ਸਭ ਸਵਾਰਨ ਸਭ ਨਾਂਗਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰ ਉਹ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਇੱਟਾਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ

ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਤਦ ਬਾਤ ਸਿਮਰਤ ਕੋਏ ਨਾਏ ਕਿਰਪਾ ਕਰ ਬਨਵਾਰੀਆ ਇਸ ਨਾਉ ਥਾਉ ਨਾਏ ਸ਼ਬਦ ਲਾਗ ਸੁਆਰੀਆ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਏ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦੈ ਦਿਸਕ ਨਾਮ ਲਾਗ ਸੁਆਇਆ ਗੁਰਪ੍ਰਸਾਦੀ ਮਨ ਭਿਆ ਨਿਰਮਲ ਜਿੰਨਾ ਭਾਣਾ

ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨ ਸੁਣ ਸੰਤੋ ਕਥਿਓ ਆ ਕਥ ਕਹਾਣੀ ਹੇ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨਤ ਪਰਮ ਬੁਲਾਇਆ ਮਾਇਆ ਤਾਂ ਮੋਣੀ ਤਿਨੇ ਕੀਤੀ ਜਿਨ ਢਗੋਲੀ ਪਾਈ ਆ ਕੁਰਬਾਨ ਕੀਤਾ ਤਿਸੇ ਵਿੱਟੋ ਜਨਮੋ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਏ ਕੁਟੰਬ ਤੂੰ ਜੇ ਦੇਹ ਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤਲਾਈ ਹੈ।

ਕਹਿ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਸਮਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਪ ਖਾਣੇ ਅੱਖ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤਤ ਪਾਇਕ ਵੇਖ ਪਰਸਨ ਲਵ ਲੋਭ ਓਂਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨ ਜਿਸਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਵ ਲੋਭ ਓਂਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨੇ ਕੀ ਏ ਤਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰਬਾਸ ਨਾ ਸਮਾਣੀ ਕਹੇ ਨਾਨ ਚਾਲ ਭਗਤਾਂ ਚੁਗੋ ਚੁਗ ਨਾਲੀ ਜਿਉ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਗ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵੇ ਉਹ ਸੋਇਲਾ ਸ਼ਬਦ ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੋਇਰਾ ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸੈ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰ ਇੱਕ ਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸੁ ਪਵਿੱਤ ਸੰਗ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਏ ਸੇ ਪਵੇ ਜਿਨੀ ਮਨ ਵਸਾਇਆ ਕਹੇ ਨਾਨ ਸੇ ਪਵੇ ਜਿਨੀ ਗੁਰਮੁਖਾਰ ਧਿਆਇਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋਂ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਉਹ ਸਹਿਸਾ ਇਹ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ

ਜਾ ਕੂੜੇ ਲਾਗੇ ਤਨੀ ਜਨਮ ਜੂਏ ਆ ਰਿਹਾ। ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਏ ਮਨਸਾ ਸਤ

ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜਿਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮੇ ਸਮਾਲੇ ਆਪ ਛੱਡ ਸਦਾਰੇ ਪੜਨੇ ਗੁਰਬਿਨ ਉਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖਿਆ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਾਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਰ ਬਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਵਿਖਾਣੀ ਹਰ ਅਨਿਤ ਕਰੇ ਰਸਨਾ ਕਿਹਾ ਕਿਸ ਨੂੰ ਜਾਣੇ ਚੱਜਨ ਕਾ ਲਿਆ ਮਾਇਆ ਬੋਲਣ ਭੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਈਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਗਾਇਓ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨ ਦੇ ਵਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕੇ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰੂ ਕਿਸੇ ਜਾਏ ਤੋੜੇ ਬੰਧਨ ਹੋਏ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸਿਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਜਾਗਤ ਰਹਿਣ ਵਿਹਾਣੀ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਤ ਪਾਏ ਜਿਸ ਨੂੰ ਵੰਦਨ ਹਰਲੇ ਬੁਲਾ

ਪਹੁੰਚਾਵੇ। ਉਸ ਨੂੰ ਕਿਹੋ ਪੋਏ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏਵੜਦਾਤਾ ਸੋ ਕਿਉਂ ਮਨੋ ਵਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਚਾਇਆ, ਜਦ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ।

ਗਿਆਨ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਹਰ ਆਪ ਮੂਲਕ ਹੈ ਮੁੱਲਾਂ ਪਾਇਆ ਜਾਏ ਮੁੱਲਾਂ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨਾਏ ਹਰ ਆਪ ਮੂਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ੍ਹਾਂ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ੍ਹਾਂ ਰੱਬ ਭਾਣਾ ਕਹਿ

ਪਿਆਸ ਨਾ ਜਾਏ ਔਰਤ ਕਿਤੇ ਚਿਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋਹੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ

ਕਰਮ ਕਮਾਇਆ ਤੂੰ ਸ੍ਰੀ ਰਾਜਾ, ਤੂੰ ਜਗ ਮੈਂ ਆਇਆ, ਜਿਨਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹੇ ਨਾਨਕ ਏ ਸ੍ਰੀ ਪ੍ਰਵਾਨ ਹੋਆ, ਜਿਨ ਸਤਿਗੁਰ ਸੰਚਿਤ ਲਾਇਆ, ਏ ਨੇਤਰੋ ਮੇਰੇ ਓ ਹਰ ਤੁਮੇ ਜੋਤ ਤਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਏਹੋ ਵਿਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਰੇਖਾ।

ਦ੍ਰਿਸ਼ਟੋਇ ਏ ਸਰਵਨ ਮੇਰਿਓ ਸਾਚੇ ਸੁਣਨੇ ਨੂੰ ਬਿਠਾਏ ਸਾਚੇ ਸੁਣਨੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜੇ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ।

ਤਾਂ ਸੋਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜੰਤ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੋਇਲਾ, ਸੱਚੇ ਕਰ ਗਾਵੇ। ਆਨੰਦ ਸਮਾਉਣ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸਾਹਿਬ ਜੀਓ। ਸੱਜਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ, ਮੜਭਾਗੀ ਮਾਈ ਭਾਈ, ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦਾ ਨਿਤਨੇਮ ਸਰਵਣ ਕੀਤਾ ਹੈ, ਸਤਿਗੁਰ ਰਹਿਮਤ ਕਰਨ ਆਪ ਸਾਰੇ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰਖੁਰ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼। ਆਓ ਅੰਮ੍ਰਿਤ ਵੇਲੇ ਦਾ ਸੁਹਾਵਣਾ ਸਮਾਂ, ਗੁਰੂ ਕੇ ਚਰਨਾਂ ਨਾਲ ਜੁੜਨ ਦਾ ਸਮਾਂ, ਉਸ ਵੱਡੇ ਦੀਆਂ ਵਡਿਆਈਆਂ ਕਰਨ ਦਾ ਸਮਾਂ ਜੋ ਅੰਮ੍ਰਿਤ ਵੇਲਾ ਹੈ। ਸਭ ਤੋਂ ਉੱਤਮ ਸਮਾਂ ਜੋ ਹੈ ਉਹ ਉੱਤਮ ਸਮਾਂ ਅੰਮ੍ਰਿਤ ਵੇਲੇ ਦਾ ਹੈ। ਸਾਹਿਬ ਕਹਿੰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਇਵੇ ਜਾਣੀਏ ਸਭ ਆਪੇ ਸਚਿਆਰ। ਉਹ ਸਚਿਆਰ ਸਿੱਖ ਗੁਰੂ ਕੇ ਚਰਨਾਂ 'ਚ ਬੈਠ ਕਰਕੇ ਗੁਰੂ ਦਾ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲ ਕਰਦੇ ਨੇ। ਸੋ ਆਓ ਭਾਗਾਂ ਵਾਲੇ ਹੋ, ਐਤਵਾਰ ਵਾਲਾ ਦਿਨ ਹੈ, ਜੋ ਵੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ, ਭਾਈ ਆਓ। ਸ਼ਹੀਦੀ ਹਫ਼ਤੇ ਜਾ ਰਹੇ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਹਾੜਾ ਜੋ ਹੈ ਉਹ ਮੰਗਲਵਾਰ ਹੈ, ਟਿਊਜ਼ਡੇ। ਅੱਜ ਸ਼ਾਮਾਂ ਨੂੰ ਅਖੰਡ ਪਾਠ ਪ੍ਰਕਾਸ਼ ਹੋਣੇ ਨੇ ਤਕਰੀਬਨ 5 ਵਜੇ, ਜਿਨ੍ਹਾਂ ਦੇ ਭੋਗ ਮੰਗਲਵਾਰ ਸ਼ਾਮਾਂ ਨੂੰ ਪੈਣਗੇ। ਸੋ ਸਾਰੇ ਹੀ ਮਾਈ ਭਾਈ ਦੇ ਚਰਨਾਂ 'ਚ ਬੇਨਤੀ ਹੈ, ਨਿਮਰਤਾ ਸੇ ਵੱਧ ਚੜ੍ਹ ਕੇ ਆਓ, ਉਸ ਮਹਾਨ ਗੁਰੂ ਦੀ ਯਾਦ ਦੇ ਵਿੱਚ ਬੈਠੀਏ ਅਤੇ ਖੁਸ਼ੀਆਂ ਪ੍ਰਾਪਤ ਕਰੀਏ। ਜੋ ਸੰਗਤਾਂ ਸੁਖਮਨੀ ਸਾਹਿਬ ਦੇ ਜਾਪ ਕਰਦੀਆਂ ਨੇ ਉਹਨਾਂ ਦੇ ਵੀ ਜੋ ਜਾਪ ਨੇ 40 ਦਿਨ ਪੂਰੇ ਹੋ ਜਾਣੇ ਨੇ ਮੰਗਲਵਾਰ ਨੂੰ, ਉਹ 40 ਦਿਨ ਦੀ ਅਰਦਾਸ ਜਿਹੜੀ ਹੈ ਉਹ ਵੀ ਸ਼ਾਮਾਂ ਨੂੰ ਅਖੰਡ ਪਾਠ ਦੇ ਨਾਲ ਹੀ ਹੋਵੇਗੀ। ਸੋ ਧੰਨਵਾਦੀ ਹਾਂ, ਆਓ ਹੁਣ

ਮੇਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਮਹਾਨ ਕੀਰਤਨੀ ਹੈ ਜਿਹਨਾਂ 'ਤੇ ਗੁਰਕੀਆਂ ਰਹਿਮਤਾਂ ਬਖਸ਼ਾਂ ਉਹਨਾਂ ਪਾਸੋਂ ਕੀਰਤਨ ਸਜਿਆਸਾ ਜੀ ਵਾਰ ਦਾ ਸਲਮ ਕਰੀਏ ਅਤੇ ਦੁਪਹਿਰ ਦਾ ਸਮਾਂ ਇਹਨਾਂ ਦਾ ਜੋ ਹੈ ਮੇਰਾ ਖਿਆਲ 12 ਵਜੇ ਦੇ ਲਾਗੇ ਹੈ ਉਸ ਦੇ ਵਿੱਚ ਵੀ ਆ ਕੇ ਹਾਜ਼ਰੀਆਂ ਭਰਨੀਆਂ ਅਤੇ ਗੁਰਕੀਆਂ ਖੁਸ਼ੀਆਂ ਪ੍ਰਾਪਤ ਕਰੋ ਆਓ ਕੀਰਤਨ ਸਾਨੂੰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਬਿਨ ਸਤਿਗੁਰ ਕਰੇ ਨਾ ਪਾਇਓ, ਬਿਨ ਸਤਿਗੁਰ ਕਰੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਦਿਨ ਵਿੱਚੋਂ ਮੋਹ ਚੁਕਾਇਆ। ਉੱਤਮੇ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਵਿਛਾਣੀ ਅੰਦ ਜਾਣੇ ਫਿਰ ਪਛਤਾਣੀ।

0: ਕੋਰੇ ਰੰਗ ਨਾ ਸੋਏ, ਪੈ ਵਿੱਚ ਕਮ ਚੜਾਈਏ ਸਰ ਪਹੁਤਨ ਹੋਏ। ਨਾਨਕ ਭਗਤੀ ਜੈ ਰਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ।
1: ਲਭ ਪਾਪ ਦੋਇ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ, ਕਾਮ ਨਿਤ ਸਭ ਪੁੱਛੀਏ ਬਹਿ ਬਹਿ ਕਰੇ।

ਜਿਹਨਾਂ ਕਦੋਂ ਪਾਇਆ ਤਾਂ ਤੈਨੀ ਕਸਮ ਧਿਆਇਆ ਇਹ ਨਜਨ ਤਾਂ ਕੇਵਸ ਕਿਛ ਨਾਹੀ ਤੁਦ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮੇਲਾ ਇਕ ਆਪ ਬਹੁਤ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥਾ ਤੁਦ ਆਪ।

ਸੰਕਰਮਣ ਪਾਉਂਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਜਰ ਆਈ ਜੋਬਨ ਹਾਰਿਆ।

0: ਸਕੇ ਨਾ ਕੀਏ ਜੇ ਕਿ ਜੇ ਲੇਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋਵੇ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇ ਕੁੜੀਆਂ ਥਾਏ ਨਾ ਕਾਈ ਪਾਏ ਪੌੜੀ ਜਿਤ ਸੇ ਵੈਸੋ ਪਾਈ ਸੋ ਸਾਹਿਬ ਸਦਾ ਸੰਭਾਲੀ ਹੈ ਜਿਤ ਕਿਤਾ ਪਾਈਏ ਆਪਣਾ ਸਾ ਕਾਲਪੁਰੀ ਕਿਉਂ ਕਾਲੀ ਹੈ ਮੰਦਾ ਮੁੰਡਾ ਕੀ ਚਾਹੀਦੇ ਲੰਮੀ ਅੰਦਰ ਰਿਹਾਲੀ ਹੈ ਜੋ ਸਾਹਿਬ ਲਾਲਾ ਹਾਰੀਏ ਤੇ

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸਤਿ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਵੀ ਅੰਮ੍ਰਿਤ ਵੇਲੇ ਤੋਂ ਲੈ ਕੇ ਕੀਰਤਨ ਸਰਵਣ ਕੀਤਾ ਹੈ, ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਜੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਧੰਨਵਾਦੀ ਹਾਂ ਰਾਗੀ ਜਥੇਦਾਰ, ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ, ਜਿਨ੍ਹਾਂ 'ਤੇ ਗੁਰੂ ਕੀਆਂ ਬਖਸ਼ਿਸ਼ਾਂ ਨੇ, ਰਹਿਮਤਾਂ ਨੇ। ਸਤਿਗੁਰੂ ਦੀ ਅਨੰਤ ਬਖਸ਼ਿਸ਼ ਹੋਵੇ ਤਾਂ ਕੀਰਤਨ ਦੀ ਦਾਤ ਪ੍ਰਾਪਤ ਹੁੰਦੀ ਹੈ। ਸੋ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਰਾਗੀ ਜਥਾ ਦੇ ਦਰਸ਼ਨ ਹੋਏ ਅਤੇ ਸਾਨੂੰ ਕੀਰਤਨ ਰਾਹੀਂ ਨਿਹਾਲ ਕਰਦੇ ਨੇ। ਸਾਹਿਬਾਂ ਦਾ ਫਰਮਾਨ ਹੈ ਕਿ ਭਲੋ ਭਲੋ ਰੇ ਕੀਰਤਨੀਆਂ। ਮਹਾਰਾਜ ਕਹਿੰਦੇ ਨੇ ਆ ਕੀਰਤਨੀਆਂ, ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ, ਤੂੰ ਮੈਨੂੰ ਕੀਰਤਨ ਦੇ ਨਾਲ ਜੋੜਿਆ। ਸੋ ਇਹ ਰਹਿਮਤ ਹੈ ਗੁਰੂ ਦੀ, ਜਿਹਨਾਂ 'ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਉਹਨਾਂ ਨੂੰ ਕੀਰਤਨ ਦੀਆਂ ਦਾਤਾਂ ਮਿਲਦੀਆਂ ਨੇ। ਉਸ ਵੱਡੇ ਦੀਆਂ ਵਡਿਆਈਆਂ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ, ਉਹ ਵੱਡੇ ਦੀਆਂ ਵਡਿਆਈਆਂ ਕਰਨੀਆਂ ਹਨ, ਉਹਨੂੰ ਵੱਡਾ ਕਹੋ ਜਿਹੜਾ ਸਭ ਤੋਂ ਵੱਡਾ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨ। ਸਤਿਗੁਰ ਵੱਡਾ ਕਰ ਸਲਾਹੀਏ, ਕਹਿੰਦੇ ਬਈ ਜੇ 16 ਆਨੇ ਆ, 18 ਆਨੇ ਕਹਿ, ਗੁਰੂ ਨੂੰ ਵੱਡਾ ਕਰਕੇ ਸਲਾਹ, ਗੁਰੂ ਦੀ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸੋ ਧੰਨਵਾਦੀ ਹਾਂ ਜਥੇਦਾਰ, ਸਤਿਗੁਰੂ ਮਿਹਰ ਕਰਨ, ਹੋਰ ਵੀ ਕੀਰਤਨ ਦੀਆਂ ਦਾਤਾਂ ਬਖਸ਼ਣ। ਆਓ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਜੋ ਆਪਣੇ ਪਾਸ ਆਏ ਹੋਏ ਨੇ, ਜੋ ਲਗਾਤਾਰ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਸੇਵਾ ਕਰ ਰਹੇ ਨੇ, ਉਹਨਾਂ ਪਾਸੋਂ ਅੰਮ੍ਰਿਤ ਵੇਲੇ ਦਾ ਸਾਹਿਬਾਂ ਦਾ ਫਰਮਾਨ ਹੁਕਮ, ਉਸ ਦੀ ਵਿਚਾਰ ਸਰਵਣ ਕਰੀਏ। ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ, ਉਪਰੰਤ ਦਿਨ ਦਾ ਦੀਵਾਨ ਜਿਸ ਦੇ ਵਿੱਚ ਭਾਈ ਸਾਹਿਬ ਸਰਬਜੀਤ ਸਿੰਘ ਲਾਡੀ ਹੋਣਾਂ ਦਾ ਸਮਾਂ 12:10 'ਤੇ ਹੈ। ਸੁਰ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਕੇ, ਕੀਰਤਨ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੋ ਜੀ। ਇਸ ਦੇ ਨਾਲ ਹੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ, ਸ਼ਾਮ ਨੂੰ 5 ਵਜੇ, ਅੱਜ ਸ਼ਾਮਾਂ ਨੂੰ 5 ਵਜੇ ਅਖੰਡ ਪਾਠ ਪ੍ਰਕਾਸ਼ ਹੋਣੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹਾਦਤ ਦਿਹਾੜੇ 'ਤੇ, ਜੋ ਮੰਗਲਵਾਰ ਨੂੰ ਆ ਰਿਹਾ ਹੈ। ਮੰਗਲਵਾਰ ਸ਼ਾਮਾਂ ਨੂੰ ਉਸਦੇ ਭੋਗ ਪੈਣਗੇ ਅਤੇ ਦੀਵਾਨ ਸਜੇਗਾ। ਸਭ ਮਾਏ ਭਾਅ ਦੇ ਚਰਨਾਂ 'ਚ ਬੇਨਤੀ ਹੈ, ਜੋ ਵੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ, ਵੱਧ ਚੜ੍ਹ ਕੇ ਆ ਕੇ ਸੇਵਾ ਸਿਮਰਨ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਓ ਹੁਣ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਥ ਕਲਜੋ ਕੀ ਓਟ ਸ਼ਬਦ ਗੁਰੂ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ ਸੱਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਕ ਦੁਆਰ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਮਿਹਰ ਵਰਤ ਰਹੀ ਹੈ। ਗੁਰੂ ਮਹਾਰਾਜ ਦੇ ਹਜ਼ੂਰ ਆਪ ਸਤਸੰਗੀਆਂ ਨੇ ਗੁਰੂ ਕੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਰਸ ਸੁੱਖ ਮਾਣਿਆ ਹੈ। ਕੁਝ ਸਮਾਂ ਹੋਰ ਗੁਰਸ਼ਬਦ ਦੇ ਵਿਚਾਰ ਨਾਲ ਜੁੜਾਂਗੇ। ਅੰਮ੍ਰਿਤ ਵੇਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਆਪ ਦਰ ਆਈਆਂ ਸੰਗਤਾਂ ਨੂੰ ਪਵਿੱਤਰ ਦਰਸ਼ਨ ਅਲਾਹੀ ਹੁਕਮਨਾਮਾ ਸਰਬੱਤ ਸੰਗਤ ਲਈ ਸਾਂਝਾ ਫਰਮਾਨ ਕੀਤਾ ਹੈ। ਆਏ ਹੋਏ ਮੁੱਖ ਵਾਕ ਦੀ ਵਿਚਾਰ ਸ਼੍ਰਵਣ ਕਰਾਂਗੇ। ਰਸਨਾ

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਕਿਰਪਾ ਬਖਸ਼ਿਸ਼ ਹੋਈ ਹੈ। 701 ਔਰ 702 ਅੰਗ ਅਤੇ ਅੱਜ ਦਾ ਇਹ ਪਵਿੱਤਰ ਹੁਕਮਨਾਮਾ ਸੁਸ਼ੋਭਿਤ ਹੈ ਔਰ ਜੈਤ ਸ੍ਰੀ ਰਾਗੜੀ ਹੈ ਸਤਸੰਗਿਓ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਰਚਣਹਾਰ, ਸ਼ਾਂਤੀ ਦੇ ਮੁਜੱਸਮੇ, ਦਇਆ ਦੇ ਸਾਗਰ ਪ੍ਰਤੱਖ ਹਾਰ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪ੍ਰਤੱਖ ਹਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਸੋ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਦਾ ਅਰਥ ਹੈ ਕਿ ਭਗਤੀ ਦਾ ਅਵਤਾਰ ਆ ਗਿਆ। ਗੁਰੂ ਰਾਮਦਾਸ ਜੀ ਦੇ ਘਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਗਤੀ ਦਾ ਅਵਤਾਰ ਧਾਰ ਕੇ ਜਗਤ ਉੱਤੇ ਆਏ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਕੋਈ ਫਰਕ ਨਹੀਂ ਹੈ, ਪਰਮਾਤਮਾ ਦਾ ਰੂਪ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ। ਤਾਂ ਹੀ ਭੱਟਾ ਨੇ ਕਿਹਾ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਤਿਕਾਰਯੋਗ ਰਾਗੀ ਸਾਹਿਬਾਨ ਸ਼ਬਦ ਆਪ ਨੂੰ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਕੀਰਤਨੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੱਤੀ ਤਵੀ ਉੱਤੇ ਬੈਠ ਕੇ ਵੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਔਰ ਨਾਮ ਦੀ ਦਾਤ ਮੰਗੀ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰਦੇ ਹਨ। ਕੋਈ ਜਨ ਹਰ ਸਿਓ ਦੇਵੈ ਜੋਰ, ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਕੋਈ ਐਸਾ ਰੱਬ ਦਾ ਪਿਆਰਾ, ਕੋਈ ਐਸਾ ਮਹਾਂਪੁਰਸ਼ ਜਿਹੜਾ ਮੈਨੂੰ ਵਾਹਿਗੁਰੂ ਦੇ ਨਾਲ ਜੋੜ ਦੇਵੇ, ਜੋੜੇਗਾ ਉਹ ਜਿਹੜਾ ਆਪ ਜੁੜਿਆ ਹੋਵੇਗਾ। ਜਿਹੜਾ ਆਪ ਜੁੜਿਆ ਨਹੀਂ ਪਿਆਰੇ, ਉਹ ਕਿਸੇ ਨੂੰ ਜੋੜ ਨਹੀਂ ਸਕਦਾ, ਤੋੜੇਗਾ ਜ਼ਰੂਰ ਆਪਣਿਆਂ ਕਰਤੱਬਾਂ ਦੇ ਨਾਲ, ਆਪਣੇ ਕਰਮਾਂ ਦੇ ਨਾਲ ਦੂਸਰੇ ਨੂੰ ਤੋੜੇਗਾ, ਜੋੜੇਗਾ ਨਹੀਂ ਕਦੇ ਵੀ। ਇਹ ਬੀਬੀ ਭਾਨੀ ਜੀ ਦੇ ਦੁਲਾਰੇ ਹੀ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਜੀਵਾਂ ਨੂੰ ਜੋੜਿਆ, ਜਿਨ੍ਹਾਂ ਨੇ ਜੀਆਂ ਦਾ ਭਲਾ ਕੀਤਾ ਭਲਾ। ਕੈਂਚੀ ਤੋੜਦੀ ਹੈ ਅਤੇ ਸੂਈ ਜੋੜਦੀ ਹੈ ਪਿਆਰਿਓ। ਕੈਂਚੀ ਦੀ ਵਰਤੋਂ ਕਰਕੇ ਦਰਜੀ ਕੈਂਚੀ ਨੂੰ ਪੈਰਾਂ 'ਚ ਰੱਖ ਦਿੰਦਾ ਅਤੇ ਸੂਈ ਦੀ ਵਰਤੋਂ ਕਰਕੇ ਸੂਈ ਨੂੰ ਦਰਜੀ ਆਪਣੀ ਪੱਗ ਵਿੱਚ ਮਾਣ ਦਿੰਦਾ ਹੈ, ਉਹ ਜੋੜਦੀ ਹੈ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਜੀਵਾਂ ਨੂੰ ਜੋੜਿਆ। ਜੋੜੇਗਾ ਉਹੀ ਜਿਹੜਾ ਜੁੜਿਆ ਹੋਵੇਗਾ, ਜਿਹੜਾ ਟੁੱਟਾ ਹੈ ਭਾਈ ਉਹਨੇ ਕੀ ਜੋੜਨਾ। ਬੜੀਆਂ ਬੜੀਆਂ ਸਰਾਪੀਆਂ ਰੂਹਾਂ, ਬੜੇ ਬੜੇ ਗੁਨਾਹਗਾਰ ਬੰਦੇ ਰੱਬ ਨਾਲ ਟੁੱਟੇ, ਗੁਰਮਤ ਨਾਲ ਟੁੱਟੇ ਹੋਏ ਔਰ ਅਣਮਤਾਂ ਦੇ ਵਿੱਚ ਚਲੇ ਗਏ, ਜਿਹੜੇ ਸੀ ਖੂੰਖਾਰ, ਡਾਕੂ, ਚੋਰ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਿਰਪਾ ਦੁਆਰਾ ਪੂਰਨ ਗੁਰਸਿੱਖ ਬ੍ਰਹਮ ਗਿਆਨੀ ਬਣੇ, ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਬਿਧੀ ਚੰਦ ਸਾਹਿਬ ਜੀ, ਜਿਨ੍ਹਾਂ ਦੇ ਵਿੱਚ ਭਾਈ ਮੰਝ ਜੀ ਵਰਗੇ ਮਹਾਂਪੁਰਸ਼। ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਭਾਈ ਮੰਝ, ਤੂੰ ਤਾਂ ਸਿੱਖੀ ਦਾ ਜਹਾਜ਼ ਹੈ, ਜੀਵਨ ਪਾਰ ਕਰੇਗਾ। ਭਾਈ ਬਹਿਲੋਂ, ਸਭ ਤੋਂ ਪਹਿਲੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਸਤਸੰਗੀਓ। ਬੜੇ ਬੜੇ ਧਾੜਵੀ ਅਤੇ ਖੂੰਖਾਰ ਡਾਕੂ ਭਾਈ ਲੱਖੂ ਜੀ ਵਰਗੇ ਪੂਰਨ ਬ੍ਰਹਮ ਗਿਆਨੀ ਗੁਰਸਿੱਖ ਬਣਾ ਦਿੱਤੇ, ਜਿਨ੍ਹਾਂ ਨੇ ਲਾਹੌਰ ਸ਼ਹਿਰ ਦੇ ਵਿੱਚ ਇੰਨਾ ਗੁਰਮਤ ਦਾ ਪ੍ਰਚਾਰ ਕੀਤਾ, ਇੰਨਾ ਗੁਰਮਤ ਦਾ ਪ੍ਰਚਾਰ ਕੀਤਾ, ਗੁਰਸਿੱਖ ਭੈਣਾਂ ਨੂੰ ਬਾਣੀ ਨਾਲ ਜੋੜ ਦਿੱਤਾ। ਸ਼ਰਧਾ ਸਤਿਕਾਰ ਪਰਮਾਤਮਾ ਨੇ ਭੈਣਾਂ ਨੂੰ ਬਖਸ਼ਿਆ ਹੈ ਔਰ ਬੜੇ ਸ਼ਰਧਾ ਪਿਆਰ ਨਾਲ ਉਹਨਾਂ ਕਹਿਣਾ ਕਿ ਭਾਈ ਲੱਖੂ ਜੀ ਸਾਡੇ ਘਰ ਚਰਨ ਪਾਓ, ਤੁਹਾਡੇ ਚਰਨ ਪੈਣਗੇ, ਸਾਡਾ ਘਰ ਪਵਿੱਤਰ ਹੋਵੇਗਾ, ਸਾਡਾ ਅੰਨ ਪਵਿੱਤਰ ਹੋਵੇਗਾ, ਜੀਆਂ 'ਤੇ ਭਲਾ ਹੋਵੇਗਾ। ਉਹਨਾਂ ਕਹਿਣਾ, ਭੈਣ ਜੀ
ਜਪਜੀ ਸਾਹਿਬ ਦਾ ਪਾਠ ਆਉਂਦਾ। ਜੇ ਤਾਂ ਜ਼ਬਾਨੀ ਜਪਜੀ ਸਾਹਿਬ ਦਾ ਪਾਠ ਆਉਂਦਾ ਮਿਲ ਜਾਵਾਂਗਾ। ਕਹਿੰਦੇ ਪੂਰੇ ਲਾਹੌਰ ਸ਼ਹਿਰ ਦੀਆਂ ਭੈਣਾਂ ਬੀਬੀਆਂ ਨੂੰ ਸ੍ਰੀ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਕਰਵਾ ਦਿੱਤਾ, ਕਿਉਂਕਿ ਆਪ ਬੀਬੀ ਭੈਣ ਪਾਠ ਕਰਦੀ ਹੋਵੇਗੀ ਅਤੇ ਬੱਚੇ ਨੂੰ ਗੁਰਮਤਿ ਨਾਲ ਜੋੜ ਸਕਦੀ ਹੈ। ਬੀਬੀ ਭਾਨੀ ਦੀ ਹੀ ਬਖਸ਼ਿਸ਼ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਣੀ ਦੀ ਮੂਰਤੀ ਬਣੇ ਸਤਸੰਗ ਜੀ। ਇਸ ਵਾਸਤੇ ਐਸੇ ਐਸੇ ਮਹਾਨ ਬੜੇ ਬੜੇ ਡਾਕੂ ਜਿਹੜੇ ਸੀ ਖੂੰਖਾਰ, ਉਹ ਵੀ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਦੁਆਰਾ ਬ੍ਰਹਮ ਗਿਆਨੀ ਖੁਰ ਸਿੱਖ ਬਣ ਗਏ। ਕੋਈ ਜਨ ਹਰ ਸਿਓ ਦੇਵੈ ਜੋਰ, ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਭਾਈ ਬੇਨਤੀ ਕਰੋ, ਕੋਈ ਐਸਾ ਵਾਹਿਗੁਰੂ ਦਾ ਪਿਆਰਾ ਹੈ ਜਿਹੜਾ ਮੈਨੂੰ ਵਾਹਿਗੁਰੂ ਦੇ ਨਾਲ, ਮੈਨੂੰ ਗੁਰੂ ਨਾਲ ਜੋੜ ਦੇਵੇ। ਚਰਨ ਗਹੋ ਬਕੋ ਸੁਭ ਰਸਨਾ, ਜਿਹੜਾ ਮੈਨੂੰ ਗੁਰੂ ਨਾਲ ਪਰਮਾਤਮਾ ਨਾਲ ਜੋੜ ਦੇਵੇ, ਚਰਨ ਗਹੋ, ਮੈਂ ਉਸ ਮਹਾਂਪੁਰਸ਼ ਦੇ ਚਰਨ ਪਕੜਾਂਗਾ। ਬਕੋ ਸੁਭ ਰਸਨਾ, ਅਤੇ ਰਸਨਾ ਦੇ ਨਾਲ ਉਸ ਮਹਾਂਪੁਰਸ਼ ਦੀ ਉਸਤਤੀ ਦੇ ਸ਼ੁਭ ਵਚਨ ਬੋਲਾਂਗਾ। ਜਿਹੜਾ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ, ਪਰਮਾਤਮਾ ਨਾਲ ਜੋੜ ਦੇਵੇ, ਮੈਂ ਉਹਦੇ ਉਸਤਤੀ ਦੇ ਸ਼ੁਭ ਵਚਨ ਬੋਲਾਂਗਾ। ਜਿਹੜਾ ਵਾਹਿਗੁਰੂ ਨਾਲ ਜੋੜਦਾ ਹੈ ਸਤਸੰਗੀ, ਉਹਦਾ ਮਾਣ ਸਨਮਾਨ ਹੁੰਦਾ, ਉਹਨੂੰ ਆਪਾਂ ਸਤਿਕਾਰ ਇੱਜ਼ਤ ਦਿੰਦੇ ਹਾਂ। ਗੁਰੂ ਕੇ ਵਜ਼ੀਰ, ਗੁਰੂ ਕੇ ਰਾਗੀ, ਕਥਾਵਾਚਕ, ਆਪ ਸਭ ਸੰਗਤਾਂ ਤਿੰਨਾਂ ਦਾ ਸਤਿਕਾਰ ਕਰਦੇ ਹਾਂ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਮਹਾਂਪੁਰਸ਼ ਪਿੰਡਰਾਂ ਵਾਲੇ, ਉਹ ਗੁਰਮਤਿ ਦੇ ਪ੍ਰਚਾਰ ਵਾਸਤੇ ਜਾਂਦੇ ਸੀ ਹਰੇਕ ਥਾਂ 'ਤੇ। ਇੱਕ ਵਾਰ ਕਲਕੱਤੇ ਗਏ, ਜਦੋਂ ਟ੍ਰੇਨ ਤੋਂ ਉਤਰੇ ਅਤੇ ਬਹੁਤ ਸਾਰੀਆਂ ਸੰਗਤਾਂ ਹੱਥਾਂ 'ਚ ਹਾਰ ਲੈ ਕੇ ਅਤੇ ਜਥੇ ਦਾ ਸਤਿਕਾਰ ਕਰਨ ਵਾਸਤੇ ਪਹੁੰਚੇ। ਮਹਾਂਪੁਰਸ਼ਾਂ ਨੇ ਬਚਨ ਕੀਤੇ, ਸਿੰਘੋ, ਜਿਹੜਾ ਸਤਿਕਾਰ ਸੰਗਤ ਕਰ ਰਹੀ ਹੈ ਸਾਡੇ ਬਾਣੇ ਦਾ ਅਤੇ ਸਾਡੀ ਬਾਣੀ ਦਾ ਸਤਿਕਾਰ ਹੈ, ਇਹ ਸਰੀਰ ਦਾ ਸਤਿਕਾਰ ਨਹੀਂ, ਇਹ ਸਾਡੇ ਬਾਣੇ ਦਾ ਸਤਿਕਾਰ ਹੈ। ਸਤਸੰਗੀਓ, ਰਸਤੇ ਤੁਰੇ ਆਉਂਦੇ ਹਾਂ ਅਤੇ ਸੰਗਤ ਸਤਿਕਾਰ ਕਰਦੀ, ਪਿਆਰ ਨਾਲ ਫਤਿਹ ਬੁਲਾਉਂਦੀ, ਕਿਹਨੂੰ ਕਿ ਬਾਣਾ ਪਾਇਆ ਹੋਇਆ ਬਾਣਾ, ਬਾਣੇ ਦੀ ਲਾਜ ਵਾਹਿਗੁਰੂ ਰੱਖੇ। ਇਸ ਲਈ ਸਤਸੰਗੀਓ, ਜਿਹੜੇ ਪਰਮਾਤਮਾ ਦੇ ਨਾਲ ਜੋੜਦੇ ਨੇ, ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਚਰਨ ਗਹੋ, ਉਹਨਾਂ ਦੇ ਚਰਨ ਪਕੜ ਲਓ। ਬਕੋ ਸੁਭ ਰਸਨਾ, ਅਤੇ ਰਸਨਾ ਦੁਆਰਾ ਉਹਨਾਂ ਦੀ ਉਸਤਤ ਸ਼ੁਭ ਵਚਨ ਬੋਲੋ। ਭਾਈ, ਕੋਈ ਸਾਨੂੰ ਰੱਬ ਨਾਲ ਜੋੜਦਾ ਹੈ, ਸਿਮਰਨ ਦੇ ਨਾਲ ਜੋੜਦਾ ਹੈ, ਬਾਣੀ ਨਾਲ ਜੋੜਦਾ ਹੈ, ਗੁਰੂ ਚਰਨਾਂ ਨਾਲ ਜੋੜਦਾ, ਜਿਹੜਾ ਅੰਮ੍ਰਿਤ ਦੀ ਦਾਤ ਪ੍ਰੇਰ ਕੇ ਬਖਸ਼ ਦਿੰਦਾ ਹੈ, ਉਹਦੀ ਭੇਟਾ 'ਚ ਕੀ ਦੇਣਾ ਚਾਹੀਦਾ ਹੈ, ਉਹਦਾ ਕਿੰਨਾ ਕੁ ਮਾਣ ਸਨਮਾਨ ਕਰਨਾ ਚਾਹੀਦਾ ਹੈ। ਬਿਹਾਗੜੇ ਰਾਗ ਵਿੱਚ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਫਰਮਾਨ ਹੈ, ਤੈ ਸਾਹਿਬ ਕੀ ਬਾਤ ਜੇ ਅੱਖ ਹੈ। ਤੈ ਸਾਹਿਬ ਕੀ ਬਾਤ ਦਾ ਅਰਥ ਹੈ, ਹੇ ਮਾਲਕਾ ਵਾਹਿਗੁਰੂ, ਜਿਹੜਾ ਗੁਰੂ ਦਾ ਪਿਆਰਾ ਤੇਰੀ ਗੱਲ ਆਖਦਾ ਹੈ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ। ਗੁਰੂ ਜੀ ਫਰਮਾਉਂਦੇ, ਉਹਨੂੰ ਕੀ ਦੇਣਾ ਚਾਹੀਦਾ, ਉਹਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ, ਜਿਹੜਾ ਕੋਈ ਰੱਬ ਦੇ ਨਾਲ ਜੋੜਦਾ, ਗੁਰੂ ਨਾਲ ਜੋੜਦਾ। ਸਾਨੂੰ ਅਗਲੀ ਪੰਕਤੀ 'ਚ ਗੁਰੂ ਨੇ ਕਿਹਾ ਹੈ ਕਿ ਸੀਸ ਵੱਢੇ ਕਰ ਬੈਸਣ ਦੀਜੈ, ਕਹਿੰਦੇ ਆਪਣਾ ਸਿਰ ਵੱਢ ਕੇ ਅਤੇ ਉਸ ਰੱਬ ਦੇ ਪਿਆਰੇ ਨੂੰ ਬਹਿਣ ਵਾਸਤੇ ਮੂਹੜਾ ਬਣਾ ਕੇ ਦੇ ਦਿਓ, ਇੱਥੇ ਬਹੁ, ਬਿਨ ਸਿਰ ਸੇਵ ਕਰੀਜੇ ਅਤੇ ਬਿਨਾਂ ਸਿਰ ਤੋਂ ਸੇਵਾ ਕਰੋ ਉਹਦੀ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੱਥੀਂ ਲਿਖੇ ਨੇ। ਇੱਕ ਸਰੂਪ ਅਰਬੀ ਦੇ ਵਿੱਚ ਲਿਖਿਆ ਹੋਇਆ, ਸਤਸੰਗ ਜੇਕਰ ਮਿਲਦਾ, ਜਿਹੜੇ ਸਰੂਪ ਦਮਦਮੀ ਸਾਹਿਬ ਵਾਲੀ, ਦਮਦਮਾ ਸਾਹਿਬ ਵਾਲੀ ਬੀੜ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖੀ ਹੈ, ਉਹਦੇ 'ਚ ਬਾਬਾ ਦੀਪ ਸਿੰਘ ਸਾਹਿਬ ਜੀ ਸਹਾਇਕ ਸਨ, ਮਤਲਬ ਕਲਮਾਂ ਘੜਨੀਆਂ, ਸ਼ਿਆਹੀ ਬਣਾਉਣੀ, ਪੇਪਰ ਤਿਆਰ ਕਰਨਾ, ਪੇਪਰ ਦਾ ਸਾਈਜ਼ ਤਿਆਰ ਕਰਨਾ, ਪੇਪਰ ਦੇ ਉੱਤੇ ਲੀਨਾਂ ਮਾਰਨੀਆਂ, ਪੇਪਰ ਦੇ ਚਾਰ ਸਿਰੇ ਲਈ ਵੇਲਾਂ ਵਾਹੁਣੀਆਂ, ਇਹ ਬਾਬਾ ਦੀਪ ਸਿੰਘ ਜੀ ਸੇਵਾ ਕਰਿਆ ਕਰਦੇ ਸੀ। ਸੋ ਬਾਬਾ ਦੀਪ ਸਿੰਘ ਜੀ ਇੱਕ ਦਿਨ ਮਹਾਰਾਜ ਦਾ ਸਰੂਪ ਲਿਖ ਰਹੇ ਨੇ, ਲਿਖਦਿਆਂ ਲਿਖਦਿਆਂ ਇਹ ਪਵਿੱਤਰ ਪੰਗਤੀ ਆਈ ਹੈ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕਿਆ ਦੀਜੈ, ਸੀਸ ਵੱਢੇ ਕਰ ਬੈਸਣ ਦੀਜੈ, ਜਿਣ ਬਿਣ ਸਿਰ ਸੇਵ ਕਰੀਜੈ।
ਇਹ ਬਚਨ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪੜ੍ਹਿਆ ਤੇ ਸੁਰਤੀ ਲੱਗ ਗਈ, ਸਮਾਧੀ ਲੱਗ ਗਈ। ਸਾਡਾ ਇਤਿਹਾਸ ਕਹਿੰਦਾ ਅੱਠ ਪਹਿਰ ਬਾਬਾ ਦੀਪ ਸਿੰਘ ਜੀ ਦੀ ਸੁਰਤ ਜੁੜੀ ਰਹੀ, ਉਸ ਪੰਗਤੀ ਦੀ ਕਮਾਈ ਕਰਦੇ ਰਹੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਅੰਤ ਨੂੰ ਬਿਨ ਸਿਰ ਸੇਵ ਕਰੀਜੇ। ਬਾਬਾ ਦੀਪ ਸਿੰਘ ਜੀ ਨੇ ਬਿਨਾਂ ਸਿਰ ਤੋਂ ਸੇਵਾ ਕੀਤੀ, ਆਪਣਾ ਸੀਸ ਉਤਾਰ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਕੀਤਾ। ਪਿਆਰਿਓ, ਇਸ ਲਈ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਐਸਾ ਕੋਈ ਰੱਬ ਦਾ ਪਿਆਰਾ ਮਿਲ ਪਵੇ ਜਿਹੜਾ ਸਾਨੂੰ ਗੁਰੂ ਚਰਨਾਂ ਨਾਲ ਜੋੜੇ, ਜਿਹੜਾ ਸਾਨੂੰ ਬਾਣੀ ਨਾਲ ਜੋੜੇ, ਚਰਨ ਗਹੋ ਉਹਦੇ ਚਰਨ ਪਕੜ ਲਈਏ। ਬਕੋ ਸੁਭ ਰਸਨਾ, ਅਤੇ ਆਪਣੀ ਰਸਨਾ ਜ਼ਬਾਨ ਨਾਲ ਉਹਦੀ ਉਸਤਤ ਦੇ ਸ਼ੁਭ ਬਚਨ ਬੋਲੀਏ। ਇੱਕ ਹੋਰ ਬੇਨਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫਰਮਾਨ ਹੈ ਕਿ ਜੇ ਕੋ ਜੀਓ ਕਹੇ ਉਹਨਾਂ ਕਹੋ ਜਮ ਕੀ ਤਲਬ ਨਾ ਹੋਈ। ਭਾਈ, ਜੇ ਕੋਈ ਬਾਣੀ ਪੜ੍ਹਨ ਵਾਲਿਆਂ ਨੂੰ, ਬਾਣੀ ਪੜ੍ਹਾਉਣ ਵਾਲਿਆਂ ਨੂੰ ਜੀਓ ਕਹਿੰਦੇ ਨਾ, ਆਓ ਜੀ ਆਇਆਂ ਨੂੰ, ਅਤੇ ਜਿਹੜਾ ਜੀ ਆਇਆਂ ਕਹਿੰਦਾ ਹੈ ਉਸ ਨੂੰ ਜਮਾਂ ਦਾ ਸੱਦਾ ਨਹੀਂ ਆਉਂਦਾ। ਪਿਆਰਿਓ, ਪਿਆਰ ਨਾਲ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਮਝੇ, ਜਿਹੜਾ ਸਾਨੂੰ ਬਾਣੀ ਨਾਲ, ਸਿਮਰਨ ਦੇ ਨਾਲ, ਗੁਰੂ ਨਾਲ, ਪਰਮੇਸ਼ਰ ਦੇ ਨਾਲ ਜੋੜਦਾ ਨਾ, ਜਿਹਨੂੰ ਆਪਾਂ ਜੀ ਕਹੀਏ, ਜੀ ਭਾਈ ਸਾਹਿਬ ਜੀ, ਬਾਬਾ ਜੀ, ਅਤੇ ਇਹਨਾਂ ਕਹਿਣ ਦੇ ਨਾਲ ਹੀ ਇੰਨਾ ਫਲ ਮਿਲਦਾ ਹੈ ਕਿ ਉਸ ਰੱਬ ਦੇ ਪਿਆਰੇ ਨੂੰ ਜਿਹੜਾ ਕਹਿੰਦਾ ਹੈ ਕਿਸੇ ਬਾਣੀ ਪੜ੍ਹਨ ਵਾਲੇ ਨੂੰ ਜੀ ਕਹਿ ਦਿੰਦਾ, ਉਹਨੂੰ ਜਮਾਂ ਦਾ ਸੱਦਾ ਨਹੀਂ ਆਉਂਦਾ। ਪਿਆਰਿਓ, ਅਤੇ ਗੁਰੂ ਜੀ ਕਹਿੰਦੇ ਹਨ ਕਿ ਮੈਂ ਆਪਣੀ ਰਸਨਾ ਨਾਲ ਉਸ ਰੱਬ ਦੇ ਪਿਆਰੇ ਦੀ ਉਸਤਤ ਦੇ ਸ਼ੁਭ ਬਚਨ ਬੋਲਾਂ। ਦੀਜੇ ਪ੍ਰਾਣ ਅਕੋਰ, ਪ੍ਰਾਣਾਂ ਦੀ ਅਕੋਰ ਕਹਿੰਦੇ ਭੇਟ। ਆਪਾਂ ਗੁਰੂ ਚਰਨਾਂ 'ਚ ਆਉਂਦੇ ਹਾਂ, ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਭੇਟ ਆਪਾਂ ਗੁਰੂ ਚਰਨਾਂ 'ਚ ਚੜ੍ਹਾਉਂਦੇ ਹਾਂ। ਜਿੰਨੀ ਕਿਸੇ ਦੀ ਸ਼ਰਧਾ ਹੈ, ਜਿੰਨੀ ਕਿਸੇ ਦੀ ਭਾਵਨਾ ਹੈ, ਜਿੰਨੀ ਕਿਸੇ ਦੀ ਵਿੱਤ ਹੈ, ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਸੀਸ ਹੀ ਭੇਟ ਕਰ ਦਿੱਤਾ, ਸੀਸ ਹੀ। ਅਤੇ ਗੁਰੂ ਜੀ ਕਹਿੰਦੇ ਮੈਂ ਆਪਣੇ ਪ੍ਰਾਣਾਂ ਦੀ ਭੇਟ ਦੇ ਦਿਆਂ ਰਸਨਾ, ਸੋ ਦੀਜੇ ਪ੍ਰਾਣ ਅਕੂਰ, ਆਪਣੇ ਪ੍ਰਾਣਾਂ ਦੀ ਭੇਟ ਵੀ ਉਹਨੂੰ ਦੇ ਦਈਏ ਜਿਹੜਾ ਸਾਨੂੰ ਵਾਹਿਗੁਰੂ ਦੇ ਨਾਲ, ਬਾਣੀ ਦੇ ਨਾਲ ਜੋੜਦਾ ਹੈ। ਰਹਾਓ, ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਨੇ। ਮਨ ਤਨ ਨਿਰਮਲ ਕਰ ਤਕਿਆਰੋ। ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਪੰਜਾਬ ਦੇਸ਼ 'ਚੋਂ ਆਏ ਹਾਂ, ਅਤੇ ਸਤਸੰਗ ਖੇਤੀਬਾੜੀ ਨਾਲ ਆਪਾਂ ਸੰਬੰਧਿਤ ਹਾਂ। ਜ਼ਿਆਦੇ ਆਪਣੇ ਵਿੱਚੋਂ ਬਹੁਤ ਸਾਰੇ ਗੁਰੂ ਦੇ ਪਿਆਰੇ ਖੇਤੀਬਾੜੀ ਨਾਲ ਸੰਬੰਧਿਤ ਹੈ। ਪਿੰਡਾਂ ਦੇ ਵਿੱਚ ਜਦੋਂ ਆਪਾਂ ਖੇਤੀ ਬੀਜਦੇ ਸੀ, ਕਿਆਰੇ ਬਣਾ ਲਈ ਦੇ, ਕਿਆਰੇ ਛੋਟੇ ਛੋਟੇ ਖੱਤੇ, ਖੱਤੇ ਵੀ ਕਹਿ ਦਿੰਦੇ ਹਾਂ, ਕਿਆਰੇ ਵੀ ਕਹਿ ਦਿੰਦੇ। ਪਿਆਰੇ, ਇੱਕ ਹੋਰ ਬੇਨਤੀ, ਬਾਣੀ ਪੜ੍ਹਦਿਆਂ ਖਿਆਲ ਰੱਖਣਾ ਹੈ, ਅਸੀਂ ਖਤੇ ਬਹੁਤ ਕਮਾਵਦੇ, ਉੱਥੇ ਪਾੜ ਖਤੇ ਹੈ, ਭੋਲਾ ਖੱਤੇ ਨਹੀਂ। ਖੱਤੇ ਤਾਂ ਹੁੰਦੇ ਜਿਹੜੇ ਪਿੰਡਾਂ 'ਚ ਆਪਾਂ ਕਿਆਰੇ ਬਣਾਉਂਦੇ ਹਾਂ, ਪਾਣੀ ਲਾਉਣ ਲਈ ਪਾਣੀ ਜਿਹੜਾ ਸੌਖਾ ਅਤੇ ਇੱਕੋ ਜਿਹਾ ਲੱਗ ਸਕੇ, ਅਤੇ ਖੇਤ ਦੇ ਵਿੱਚ ਵੱਖ ਵੱਖ ਵੱਟਾਂ ਬਣਾ ਕੇ ਕਿਆਰੇ ਬਣਾ ਦਿੰਦੇ ਹਾਂ, ਉਹਨੂੰ ਖੱਤੇ ਵੀ ਕਹਿੰਦੇ ਨੇ, ਖੱਤੇ। ਅਤੇ ਜਿਹੜਾ ਇਹ ਪਾਠ, ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਉੱਥੇ ਪਾਠ ਖਤੇ, ਭੋਲਾ। ਸੋ ਗੁਰੂ ਜੀ ਮਿਹਰ ਕਰਦੇ ਨੇ ਕਿ ਮਨ ਤਨ ਨਿਰਮਲ ਕਰਤ ਕਿਆਰੋ। ਆਪਣੇ ਮਨ ਨੂੰ, ਆਪਣੇ ਤਨ ਸਰੀਰ ਨੂੰ ਨਿਰਮਲ ਕਰਨਾ, ਪਵਿੱਤਰ ਕਰਨਾ, ਕਰਤ ਕਿਆਰੋ, ਇਹ ਕਿਆਰੇ ਬਣਾਉਣਾ ਕਰੋ। ਭਾਵ ਕਿ ਬਾਣੀ ਪੜ੍ਹ ਕੇ, ਸੰਗਤ ਕਰਕੇ, ਸੇਵਾ ਕਰਕੇ ਆਪਣਾ ਮਨ ਵੀ ਸ਼ੁੱਧ ਕਰਨਾ ਹੈ, ਆਪਣਾ ਸਰੀਰ ਵੀ ਸ਼ੁੱਧ ਕਰਨਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲਕਰਣੀ। ਸੇਵਾ ਤੋਂ ਬਿਨਾਂ ਹੱਥ ਅਤੇ ਪੈਰ ਨਿਸਫਲ ਨੇ। ਸੰਗਤ ਆਈ ਬੜੀ ਦੂਰ ਤੋਂ, ਕਾਬਲ ਕੰਧਾਰ ਤੋਂ ਹਜ਼ਾਰਾਂ ਮੀਲ ਚੱਲ ਕੇ ਸੰਗਤ ਆਈ। ਹੁਣ ਤਾਂ ਸਾਨੂੰ 2-4 ਕਦਮ ਤੁਰਨਾ ਔਖਾ ਹੋ ਜਾਂਦਾ। ਪਿਆਰਿਓ, ਪਿੰਡਾਂ ਵਿੱਚ ਆਏ ਹਾਂ, ਨਿੱਕਾ ਜਿਹਾ ਪਿੰਡ ਹੈ ਅਤੇ 7-8 ਗੁਰਦੁਆਰੇ। ਹੁਣ ਅਸੀਂ ਚਾਹੁੰਦੇ ਘਰੋਂ ਨਿਕਲੀਏ, ਸਾਹਮਣੇ ਗੁਰਦੁਆਰਾ ਹੋਵੇ। ਉਹ ਧੰਨ ਨੇ ਗੁਰੂ ਦੇ ਸਿੱਖ, ਹਜ਼ਾਰਾਂ ਮੀਲ ਚੱਲ ਕੇ ਆਉਂਦੇ ਸੀ, ਵੱਧ ਫਲ ਮਿਲਦਾ ਸੀ। ਪਿਆਰਿਓ, ਸੰਗਤਾਂ ਆਈਆਂ, ਥੱਕੀਆਂ ਨੇ, ਭੁੱਖੀਆਂ ਨੇ, ਬਜ਼ੁਰਗ ਨੇ, ਨਾਲ ਨਾਲ ਬੱਚੇ, ਬੀਬੀਆਂ ਮਾਤਾਵਾਂ ਨੇ, ਥੱਕੇ ਆ। ਇੰਨੀ ਹਿੰਮਤ ਨਾ ਰਹੇਗੀ ਕਿ ਦਰਬਾਰ ਸਾਹਿਬ ਚਲੇ ਜਾਈਏ। ਹਨੇਰਾ ਹੋ ਗਿਆ ਅਤੇ ਗੁਰਦੁਆਰਾ ਪਿੱਪਲੀ ਸਾਹਿਬ ਜਿੱਥੇ ਹੈ, ਅੰਮ੍ਰਿਤਸਰ ਸਾਹਿਬ ਜਾਓ, ਖਾਲਸਾ ਕਾਲਜ ਵਾਲੀ ਸੜਕ 'ਤੇ ਜਾਓ, ਅਤੇ ਉੱਥੇ ਪਿਆਰਿਓ ਇਹ ਗੁਰਦੁਆਰਾ ਸਾਹਿਬ ਹੈ।
ਸੋ ਗੁਰਦੁਆਰਾ ਪਿਪਲੀ ਸਾਹਿਬ ਇੱਥੇ ਸੰਗਤ ਆ ਕੇ ਜਿਹੜੀ ਸੀ ਇਹ ਥੱਕ ਕੇ ਅਤੇ ਆਰਾਮ ਕਰਨ ਲੱਗ ਪਈ। ਉਦੋਂ ਸ਼ਹਿਰ ਨਹੀਂ ਸੀ, ਉਦੋਂ ਬਾਹਰ ਖੇਤਾਂ ਦੇ ਵਿੱਚ ਖੁੱਲ੍ਹਾ ਥਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ ਕਿ ਸੰਗਤ ਥੱਕੀ ਆਈ ਹੈ, ਭੁੱਖੀ ਹੈ। ਗੰਗਾ ਆਪਣੇ ਮਹਿਲਾਂ ਨੂੰ ਕਹਿੰਦੇ ਨੇ, ਆਪਣੇ ਧਰਮ ਸੁਪਤਨੀ ਨੂੰ ਕਹਿੰਦੇ ਗੁਰੂ ਅਰਜਨ ਦੇਵ ਜੀ, ਗੰਗਾ ਸੇਵਾ ਦਾ ਆਪਾਂ ਨੂੰ ਅਵਸਰ ਮਿਲਿਆ, ਸੇਵਾ ਦਾ ਮੌਕਾ ਮਿਲਿਆ, ਆਪਾਂ ਸੇਵਾ ਕਰੀਏ। ਦੱਸੋ ਮਾਲਕ ਜੀ, ਕਹਿੰਦੇ ਦਾਲ ਫੁਲਕਾ ਸਬਜ਼ੀ ਆਦਿਕ ਬਣਾਓ, ਛੇਤੀ ਛੇਤੀ ਸੇਵਾਦਾਰ ਨਾਲ ਲੈ ਲਓ, ਫੁਲਕੇ ਲਾਓ ਅਤੇ ਆਪਾਂ ਸੇਵਾ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿਰ ਦੇ ਉੱਤੇ ਬਿਲਟੋਹਾ ਰੱਖ ਲਿਆ ਦੇ ਆਪਣਾ ਦਾਲ ਵਾਲਾ, ਨਾਲ ਜਿਹੜੇ ਸੀ ਸਤਸੰਗੀ ਕੜਛੀਆਂ ਭਾਂਡੇ ਲੈ ਲਏ, ਚੰਗੀ ਸੰਘਣੀ ਦਾਲ ਬਣਾ ਲਈ ਅਤੇ ਮਾਤਾ ਧੰਨ ਮਾਤਾ ਗੰਗਾ ਜੀ ਨੇ ਪ੍ਰਸ਼ਾਦੇ ਤਿਆਰ ਕੀਤੇ, ਸਿਰ 'ਤੇ ਚੁੱਕ ਲਏ। ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਭੇਸ ਵਟਾ ਕੇ ਸਿਰ 'ਤੇ ਮੜਾਸਾ ਮਾਰ ਕੇ ਅਤੇ ਤੁਰ ਪਏ। ਮੇਰਾ ਖਿਆਲ 3-4 ਕਿਲੋਮੀਟਰ ਹੈ ਪਿਪਲੀ ਸਾਹਿਬ ਦਰਬਾਰ ਸਾਹਿਬ ਤੋਂ। ਇਹਨਾਂ ਲੰਮਾ ਪੰਧ ਤੁਰ ਕੇ ਗਏ, ਜਾ ਕੇ ਸੇਵਾ ਕੀਤੀ, ਸੰਗਤਾਂ ਨੂੰ ਪ੍ਰਸ਼ਾਦਾ ਛਕਾਉਂਦੇ ਨੇ ਪਿਆਰਿਓ, ਹੱਥਾਂ 'ਤੇ ਪ੍ਰਸ਼ਾਦਾ ਦੇ ਦੇਣਾ। ਸੰਘਣੀ ਦਾਲ ਹੁੰਦੀ ਸੀ, ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਮੇਲੇ ਲੱਗਦੇ ਸੀ, ਜੋੜ ਮੇਲੇ, ਉਦੋਂ ਭਾਂਡੇ ਬਰਤਨ ਇੰਨੇ ਨਹੀਂ ਸੀ ਹੁੰਦੇ। ਸੰਘਣੀ ਦਾਲ ਬਣਾ ਲੈਣੀ ਅਤੇ ਬੜੀ ਸਤਸੰਗੀ ਦਾਲ ਸਵਾਦ ਲੱਗਣੀ, ਉੱਤੇ ਪ੍ਰਸ਼ਾਦਿਆਂ ਦੇ ਪਵਾ ਲੈਣੀ, ਛੱਕ ਕੇ ਆਨੰਦ। ਨਾ ਬਰਤਨ ਧੋਂਦਾ ਅਤੇ ਨਾ ਸਤਸੰਗੀ ਬਰਤਨਾਂ ਦੇ ਖਰਚੇ ਦਾ ਕੋਈ ਉਦੋਂ ਚਿੰਤਾ ਹੁੰਦੀ ਸੀ। ਸੋ ਹੱਥਾਂ ਦੇ ਉੱਤੇ ਪ੍ਰਸ਼ਾਦੇ ਦਿੱਤੇ ਸੰਗਤਾਂ ਦੇ ਉੱਤੇ, ਦਾਲ ਸੰਘਣੀ ਜਿਹੜੀ ਸੀ ਪਾਈ, ਸੰਗਤਾਂ ਨੇ ਛਕਿਆ, ਆਨੰਦ ਲਿਆ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਫਿਰ ਸੰਗਤਾਂ ਦੇ ਜੋੜੇ ਚਾੜਨ ਲੱਗ ਪਏ। ਮਾਤਾ ਗੰਗਾ ਜੀ ਸੰਗਤਾਂ ਦੇ ਜੋੜੇ ਚਾੜਨ ਲੱਗ ਗਏ। ਸੰਗਤਾਂ ਆਉਂਦੀਆਂ ਨੇ ਜਿਹੜੀਆਂ ਨੇੜਿਓਂ, ਉਹ ਕਹਿੰਦੀਆਂ ਗੁਰੂ ਅਰਜਨ ਦੇਵ ਜੀ ਕਿੱਥੇ ਨੇ? ਕਹਿੰਦੇ ਸੰਗਤਾਂ ਦੀ ਸੇਵਾ ਵਾਸਤੇ ਗਏ ਆ। ਸਤਸੰਗੀ ਉਹ ਜਦੋਂ ਪਤਾ ਲੱਗਿਆ ਕਿ ਆਪ ਗੁਰੂ ਅਰਜਨ ਦੇਵ ਜੀ ਸੇਵਾ ਕਰ ਰਹੇ ਨੇ ਸੰਗਤਾਂ ਦੀ, ਨਾਲ ਤਾਂ ਮਾਤਾ ਗੰਗਾ ਜੀ ਹੈ, ਸੰਗਤ ਬੜੀ ਹੈਰਾਨ ਹੋਈ। ਇਹ ਹੈ

ਫਿਰ ਕਿਆਰੇ ਬਣਾ ਕੇ ਤੇ ਆਪਾਂ ਪਾਣੀ ਲਾਉਂਦੇ ਹਾਂ। ਸਤਸੰਗਿਓ ਕਿਆਰੇ ਬਣਾ ਲਈਦੇ ਹੈ, ਫਿਰ ਕਿਆਰਿਆਂ ਨੂੰ ਪਾਣੀ ਲਾਈਦਾ ਹੈ। ਅਤੇ ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਆਪਣਾ ਮਨ ਅਤੇ ਆਪਣਾ ਤਨ ਪਵਿੱਤਰ ਕਰਨਾ ਕਿਆਰੇ ਬਣਾ ਲਏ। ਹੁਣ ਕਰਨਾ ਕਿ ਪਾਣੀ ਕਿਵੇਂ ਦੇਣਾ, ਹਰ ਸਿੰਚੈ ਸੁਧਾ ਸੰਜੋਰ। ਸੁਧਾ ਦਾ ਅਰਥ ਹੈ ਅੰਮ੍ਰਿਤ, ਹਰ ਦਾ ਅਰਥ ਹਰੀ ਦੇ ਨਾਮ ਦਾ ਜਿਹੜਾ ਨਾਮ ਅੰਮ੍ਰਿਤ ਹੈ, ਸਿੰਚੇ ਦਾ ਅਰਥ ਹੈ ਇਹ ਪਾਣੀ ਦੇਣਾ ਹੈ, ਸੰਜੋਰ ਦਾ ਅਰਥ ਹੈ ਸਵੇਰੇ ਸ਼ਾਮ ਸਿਮਰਨ ਕਰਨਾ, ਵਾਹਿਗੁਰੂ ਦਾ ਭਜਨ ਕਰਨਾ, ਵਾਹਿਗੁਰੂ ਦਾ ਨਾਮ ਜਪਣਾ, ਇਹ ਆਪਣੇ ਹਿਰਦੇ ਦੇ ਖੱਤੇ ਨੂੰ ਕਿਆਰੇ ਨੂੰ ਸਤਸੰਗ ਪਾਣੀ ਦੇਣਾ ਹੈ। ਜਿਵੇਂ ਆਪਾਂ ਹੁਣ ਗੁਰੂ ਚਰਨਾਂ 'ਚ ਬੈਠੇ ਹਾਂ, ਸੰਗਤ ਕਰ ਰਹੇ ਹਾਂ, ਮਨ ਦੀ ਪਵਿੱਤਰਤਾ, ਤਨ ਦੀ ਪਵਿੱਤਰਤਾ, ਬੇਨਤੀ ਕਰਦੇ ਹਾਂ ਕਿ 80% ਜਿਹੜੀ ਸਾਡੇ ਮਨ ਨੂੰ ਮੈਲ ਹੈ ਨਾ, ਇਹ ਮੈਲ ਸਾਡੇ ਅੱਖਾਂ ਰਾਹੀਂ ਲੱਗਦੀ ਹੈ। ਘਰਾਂ ਦੇ ਵਿੱਚ ਆਪਾਂ ਰਹਿੰਦੇ ਹਾਂ, ਪਰਦੇ ਲਾ ਲਓ, ਸਾਰੇ ਦਰਵਾਜ਼ਿਆਂ ਦੇ ਪਰਦੇ ਲਾ ਲਓ, ਰੋਸ਼ਨਦਾਨ ਵੀ ਬੰਦ ਕਰ ਦਿਓ, ਦਰਵਾਜ਼ੇ ਤਾਕੀਆਂ ਬੰਦ ਨੇ, 2-4 ਦਿਨ ਕਮਰਾ ਬੰਦ ਰਹੇ ਅਤੇ ਜਦੋਂ ਆਵਾਂਗੇ ਤਾਂ ਘੱਟਾ ਫਿਰ ਵੀ ਦਿਸੇਗਾ ਆਪਾਂ ਨੂੰ, ਵਧੋ ਵਧੀ ਅੰਦਰ ਨਾ ਚਾਹੁੰਦੇ ਹੋਏ ਘੱਟਾ ਆ ਗਿਆ। ਇੱਦਾਂ ਜਦੋਂ ਅਸੀਂ ਤੁਰਦੇ ਫਿਰਦੇ ਹਾਂ ਅਤੇ ਜ਼ਿੰਦਗੀ ਵਿੱਚ ਵਿਚਰਦੇ ਹਾਂ, ਸਾਡੇ ਮਨ ਨੂੰ ਮੈਲ ਲੱਗਦੀ ਰਹਿੰਦੀ ਲੱਗਦੀ। ਸਤਸੰਗਿਓ ਅੱਖਾਂ ਰਾਹੀਂ ਸਭ ਤੋਂ ਵੱਧ ਮੈਲ ਲੱਗਦੀ ਹੈ, ਫਿਰ ਕੰਨਾਂ ਰਾਹੀਂ ਮੈਲ ਲੱਗਦੀ ਹੈ, ਮਾੜੇ ਬਚਨ ਕਰਨ ਦੇ ਨਾਲ ਮੈਲ ਲੱਗਦੀ ਹੈ, ਮਾੜਾ ਸੁਣਨ ਦੇ ਨਾਲ ਮੈਲ ਲੱਗਦੀ ਹੈ। ਉਤਰਦੀ ਕਿਵੇਂ ਹੈ? ਅੱਖਾਂ ਨਾਲ ਗੁਰੂ ਕੇ ਦਰਸ਼ਨ ਕਰਨੇ, ਅੱਖਾਂ ਨਾਲ ਸੰਗਤ ਦੇ ਦਰਸ਼ਨ ਕਰਨੇ, ਅੱਖਾਂ ਨਾਲ ਬਾਣੀ ਦੇ ਦਰਸ਼ਨ ਕਰਨੇ ਸੱਚੇ ਪਾਤਸ਼ਾਹ ਜੀ ਦੇ, ਇਹ ਮਨ ਦੀ ਮੈਲ ਫਿਰ ਤਾਂ ਉਤਰਦੀ ਹੈ। ਮਾਵਾਂ ਭੈਣਾਂ ਬੀਬੀਆਂ ਬੈਠੀਆਂ ਨੇ, ਆਪਾਂ ਰੋਜ਼ ਭਾਂਡੇ ਸਾਫ਼ ਕਰਦੇ ਹਾਂ, ਕੱਪੜੇ ਰੋਜ਼ ਧੋਣੇ ਆ, ਘਰ ਦੇ ਵਿੱਚ ਭੈਣ ਪੋਚਾ ਆਦਿ ਲਾਉਂਦੀ ਹੈ ਸਤਸੰਗੀ, ਉਹ ਬਰਤਨਾਂ ਨੂੰ ਜਿਹੜੇ ਪਏ ਹੋਏ ਬਰਤਨ ਆਪਣੇ ਪਰਛੱਤੀਆਂ 'ਤੇ, ਉਹਨਾਂ ਨੂੰ ਆਪਾਂ ਕੱਪੜਾ ਮਾਰਦੇ ਰਹਿੰਦੇ ਤਾਂ ਕਿ ਘੱਟਾ ਮਿੱਟੀ ਉੱਤੇ ਜੰਮੇ ਨਾ, ਸੋਫਾ ਸੈੱਟਾਂ 'ਤੇ ਕੱਪੜਾ ਆਪਾਂ ਮਾਰਦੇ ਰਹਿੰਦੇ ਹਾਂ। ਇੱਦਾਂ ਹੀ ਸਾਡੇ ਮਨ ਨੂੰ ਮੈਲ ਲੱਗਦੀ ਰਹਿੰਦੀ ਹੈ, ਸੇਵਾ ਕਰਕੇ, ਸਿਮਰਨ ਕਰਕੇ, ਸੰਗਤ ਕਰਕੇ, ਬਾਣੀ ਪੜ੍ਹ ਕੇ, ਗੁਰੂ ਕੇ ਦਰਸ਼ਨ ਕਰਕੇ ਮੈਲ ਉਤਰ ਜਾਂਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਇਸ ਤਰੀਕੇ ਨਾਲ ਆਪਣੇ ਹਿਰਦੇ ਦੇ ਕਿਆਰੇ ਨੂੰ ਨਾਮ ਦਾ ਜਲ ਦਿਓ, ਇਹ ਰਸ ਮਹਿ ਮਗਨ ਹੋਤ ਕਿਰਪਾ ਤੇ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਇਹ ਰਸ, ਜਿਹੜਾ ਇਹ ਨਾਮ ਦਾ ਰਸ ਹੈ ਨਾ ਪਿਆਰਿਓ, ਇਹ ਰਸ ਮਹਿ ਮਗਨ ਹੋਤ ਕਿਰਪਾ ਤੇ, ਗੁਰੂ ਦੀ ਕਿਰਪਾ ਨਾਲ, ਵਾਹਿਗੁਰੂ ਦੀ ਕਿਰਪਾ ਨਾਲ ਇਸ ਨਾਮ ਦੇ ਰਸ ਵਿੱਚ ਜੀਵ ਮਸਤ ਹੁੰਦਾ। ਨਾਮ ਜਪਦਿਆਂ ਰਸ ਆਉਂਦਾ ਹੈ, ਸੰਗਤ ਕਰਦਿਆਂ ਆਨੰਦ ਆਉਂਦਾ ਹੈ, ਸੰਗਤ ਵਿੱਚ ਬੈਠ ਕੇ ਆਨੰਦ ਆਉਂਦਾ ਹੈ, ਰਸ ਆਉਂਦਾ ਹੈ ਸਤਸੰਗੀ। ਰਸ ਤਾਂ ਆਉਂਦਾ ਜੇ ਸਾਡੀ ਸੁਰਤ ਜੁੜ ਜਾਏ, ਰਸ ਤਾਂ ਆਉਂਦਾ ਜੇ ਸਾਡਾ ਮਨ ਜੁੜ ਜਾਏ ਬਾਣੀ ਦੇ ਵਿੱਚ। ਅਤੇ ਗੁਰੂ ਜੀ ਮਿਹਰ ਕਰਦੇ ਇਹ ਰਸ ਮਹਿ ਮਗਨ ਹੋਤ ਕਿਰਪਾ ਤੇ, ਵਾਹਿਗੁਰੂ ਦੀ ਗੁਰੂ ਦੀ ਕਿਰਪਾ ਨਾਲ ਇਸ ਨਾਮ ਦੇ ਰਸ ਵਿੱਚ ਮਨ ਮਸਤ ਹੋ ਜਾਂਦਾ ਹੈ। ਮਹਾਂ ਵਿਖਿਆ ਤੇ ਤੋਰ, ਜਿਹੜੀ ਮਹਾਂ ਵਿਖਿਆ ਨਾ ਸਤਸੰਗੀ, ਵਿਖਿਆ ਅਸਲ ਵਿੱਚ ਹੁੰਦਾ ਜ਼ਹਿਰ। ਜ਼ਹਿਰ ਕੀ ਹੈ? ਜੋ ਕੁਝ ਆਪਾਂ ਵੇਖਦੇ ਹਾਂ ਇਹ ਜ਼ਹਿਰ ਹੈ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਜਿਹੜੀ ਦੁਨੀਆਂ ਨੂੰ ਅਸੀਂ ਜ਼ਹਿਰ ਵਾਂਗ ਵੇਖਦੇ ਰੱਬ ਦਾ ਰੂਪ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਧੰਨ ਨੇ, ਜਿਨ੍ਹਾਂ ਨੇ ਸਾਰਿਆਂ ਦੇ ਵਿੱਚ ਵਾਹਿਗੁਰੂ ਨੂੰ ਵੇਖ ਲਿਆ। ਸਾਈਂ ਮੀਆਂ ਮੀਰ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ, ਆਗਿਆ ਦਿਓ, ਇਹ ਜਿੰਨੇ ਲੋਕ ਤੁਹਾਡੇ ਚਾਰ ਸਿਰੇ ਖੜ੍ਹੇ ਨਾ, ਤੁਹਾਨੂੰ ਸਜ਼ਾ ਦੇ ਰਹੇ ਨੇ, ਇਹ ਸਾਰੇ ਮੈਂ ਖਤਮ ਕਰਦੇ ਹਾਂ। ਗੁਰੂ ਜੀ ਕਹਿੰਦੇ ਸਾਰਿਆਂ ਦੇ ਵਿੱਚ ਹੀ ਰੱਬ ਆ, ਇਹਨਾਂ ਸਾਰਿਆਂ ਵਿੱਚ ਹੀ ਵਾਹਿਗੁਰੂ ਹੈ, ਪਰਮਾਤਮਾ ਆਪ ਹੀ ਹੈ, ਕਿਹਨੂੰ ਸਜ਼ਾ ਦੇਵਾਂਗੇ ਭਾਈ। ਇਸ ਲਈ ਮਹਾਂ ਵਿਖਿਆ ਤੇ ਤੋਰ, ਜਿਹੜੀ ਮਹਾਂ ਵਿਖਿਆ ਸੰਸਾਰ ਹੈ ਨਾ, ਇਹਦੇ ਵੱਲੋਂ ਆਪਣੀ ਬਿਰਤੀ ਸੁਰਤੀ ਨੂੰ ਤੋੜਨਾ ਹੈ, ਸਾਰਿਆਂ ਦੇ ਵਿੱਚ ਵਾਹਿਗੁਰੂ ਨੂੰ ਵੇਖਣਾ ਹੈ, ਹਰੇਕ ਵਿੱਚ ਪਰਮਾਤਮਾ ਨੂੰ ਵੇਖਣਾ ਹੈ, ਹਰੇਕ ਜੋਤ ਨਿਰੰਕਾਰ ਦੀ ਵੇਖਣੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ। ਸਾਨੂੰ ਤੇ ਆਪਣੇ ਵਿੱਚ ਰੱਬ ਨਹੀਂ ਦੀਦਾ, ਸਾਨੂੰ ਦੂਜਿਆਂ ਵਿੱਚ ਕੀ ਦਿਸਣਾ? ਗੁਰੂ ਅਰਜਨ ਦੇਵ ਨੂੰ ਤੇ ਅੱਗ ਦੇ ਵਿੱਚ ਹੀ ਰੱਬ ਦਿਸ ਰਿਹਾ,

ਹਵਾ ਦੇ ਵਿੱਚ ਵੀ ਵਾਹਿਗੁਰੂ, ਪਾਣੀ ਵਿੱਚ ਵੀ ਵਾਹਿਗੁਰੂ, ਅੱਗ ਦੇ ਵਿੱਚ ਵੀ ਵਾਹਿਗੁਰੂ, ਸਾਰਿਆਂ ਵਿੱਚ ਵਾਹਿਗੁਰੂ ਦੀਦਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਇਸ ਲਈ ਮਹਾਂ ਵਿਖਿਆ ਜਿਹੜੀ ਹੈ ਇਹਦੇ ਵੱਲੋਂ ਮਨ ਨੂੰ ਤੋੜ ਲਈਏ। ਆਇਓ ਸਰਨ ਦੀਨ ਦੁੱਖ ਭੰਜਨ, ਬੇਨਤੀਆਂ ਕਰਨੀਆਂ ਹਨ ਵਾਹਿਗੁਰੂ ਅੱਗੇ, ਬੇਨਤੀਆਂ ਕਰਨੀਆਂ ਹਨ ਗੁਰੂ ਅੱਗੇ। ਜਦੋਂ ਗੁਰੂ ਘਰ ਆਉਂਦੇ ਹਾਂ ਨਾ ਸਤਸੰਗ ਜੀ, ਅਤੇ ਸੱਚੇ ਪਾਤਸ਼ਾਹ ਜੀ ਦੇ ਦਰਬਾਰ 'ਚ ਆਉਂਦਿਆਂ ਬੇਨਤੀ ਦੇ ਸ਼ਬਦ ਪੜ੍ਹਦੇ ਆਇਆ ਕਰੋ।

ਗੁਰੂ ਚਰਨਾਂ 'ਚ ਮੱਥਾ ਟੇਕਦੇ ਹਾਂ, ਸ਼ਰਧਾ ਨਾਲ ਟੇਕੋ, ਪਿਆਰ ਨਾਲ ਟੇਕੋ। ਕਦਾ ਕਦੇ ਤੁਸੀਂ ਵੇਖਿਆ ਹੋਵੇਗਾ ਕਈ ਗੁਰੂ ਦੇ ਪਿਆਰੇ ਮੱਥਾ ਧਰਤੀ 'ਤੇ ਲਾ ਲੈਂਦੇ ਨੇ, ਚੁੱਕਦੇ ਨਹੀਂ। ਗੁਰੂ ਚਰਨਾਂ 'ਤੇ ਮੱਥਾ ਲਾ ਲਿਆ ਅਤੇ ਚੁੱਕਿਆ ਹੀ ਨਹੀਂ। ਸੱਚੇ ਪਾਤਸ਼ਾਹ ਮਿਹਰ ਕਰ ਪੌੜੀ।

ਸਿਮਰਨ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਸਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨਾਮ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਦੇ ਅੰਦਰ ਕੇ ਬੋਲੋ ਜੀ।

ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸਿੰਘ ਨੇ ਭਾਈ ਤੇਰਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ

ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਗੁਰੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਮਾੜਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮਿਹਰਾਮ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ, ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੇ ਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ, ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ, ਸਮੁੱਚੀਆਂ ਸੇਵਾ ਮਨ ਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ, ਤਿਲ ਫੁਲ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾ ਮੰਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣੀਆਂ, ਹਰਪ੍ਰੀਤ ਕੌਰ ਵੱਲੋਂ ਸਹਿਜ ਪਾਠ ਆਪ ਕੀਤਾ ਭੋਗਦੀ ਅਰਦਾਸ ਹੈ। ਸਹਿਜ ਪਾਠ ਦੇ ਮੱਧ ਦੀ ਅਰਦਾਸ ਪਰਿਵਾਰ ਹਰਪ੍ਰੀਤ ਕੌਰ ਵੱਲੋਂ ਗੁਰਦੁਆਰਾ ਸਾਹਿਬ ਰੱਖੇ ਹਨ। ਪਰਿਵਾਰ ਦੀਆਂ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰੇ। ਕਰਮਜੀਤ ਸਿੰਘ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਗ ਅਤੇ ਲੰਗਰ ਸੱਜ ਕੇ ਹਾਜ਼ਰ ਦਰ ਪ੍ਰਵਾਨ ਪ੍ਰਸ਼ਾਦ ਸਿੰਘ ਵਰਤੋਂ ਦੀ ਅੱਗੇ ਬਖਸ਼ੋ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਇਸ ਬੇਨਤੀ ਗੁਰਮਿਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ

ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੇ ਹੋ ਆਪ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਮਹਾਰਾਜ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣਾ ਹੁਣ ਪਰਿਵਾਰਾਂ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸੰਪੂਰਨਤਾ ਹੋ ਰਹੀਆਂ ਹਨ। ਉਪਰੰਤ ਐਤਵਾਰ ਦੀਵਾਨ ਸਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਗਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਾਸਾ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਤ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀ ਦਰ ਕਰਦੇ ਸੇਵਕ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਚਰਨ ਪਰਸਦਿਆਂ ਹੋਇਆਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਚਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਇੱਕ ਸਹਿਜ ਪਾਠ ਪ੍ਰਾਰੰਭ ਹੋਏ ਸਤਿਗੁਰੂ ਜੀ ਸੰਪੂਰਨਤਾਵਾਂ ਹੋਈਆਂ ਹਨ ਪਹਿਲਾ ਅਖੰਡ ਪਾਠ ਸਾਹਿਬ ਸੁਰਜੀਤ ਕੌਰ ਪਰਿਵਾਰ ਵੱਲੋਂ ਸਰਦਾਰ ਹਰਭਜਨ ਸਿੰਘ ਜੀ ਦੀ ਸਾਲਾਨਾ ਯਾਦ ਮਿੱਠੀ ਯਾਦ ਮਨਾਉਂਦਿਆਂ ਹੋਇਆਂ ਸ੍ਰੀ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤ ਸਵਾਸਥ ਸੇਵਾਵਾਂ ਲਈ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾ ਚਨਵਾਸ ਬਖਸ਼ਣਾ ਪਿੱਛੇ ਪਰਿਵਾਰ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਭਾਣਾ ਮਨ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਦੂਸਰਾ ਅਖੰਡ ਪਾਠ ਸਾਹਿਬ ਸੰਗਤਾਂ ਪਰਿਵਾਰਾਂ ਵੱਲੋਂ ਸੰਤ ਬਾਬਾ ਸਤਪਾਲ ਸਿੰਘ ਜੀ ਕਹਰੀ ਸਾਰੀ ਵਾਲੇ ਉਹਨਾਂ ਦੀ ਮਿੱਠੀ ਯਾਦ ਸਾਲਾਨਾ ਬਰਸੀ ਮਨਾਉਂਦਿਆਂ ਹੋਇਆ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਤੀਸਰਾ ਅਖੰਡ ਪਾਠ ਸਾਹਿਬ ਰਜੇਸ਼ ਕੁਮਾਰ ਗਗਨਦੀਪ ਸਿੰਘ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਚੌਥਾ ਅਖੰਡ ਪਾਠ ਸਾਹਿਬ ਮਨਜੀਤ ਸਿੰਘ ਵੜੈਚ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਸਹਿਜ ਪਾਠ ਦੀ ਸੇਵਾ ਨਰਿੰਦਰ ਸਿੰਘ ਗਰੇਵਾਲ ਪਰਿਵਾਰ ਬੱਚੇ
ਅਮਰਿੰਦ ਸਿੰਘ ਗਰੇਵਾਲ ਦੀ ਤੰਦਰੁਸਤੀ ਸਿਹਤ ਜਾਬੀ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸ ਸੇਵਾ ਲਈ ਕਿਰਪਾ ਕਰਨੀ। ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਰਥਨਾ, ਬੱਚੇ ਅਮਰਿੰਦ ਸਿੰਘ ਦੇ ਸਿਰ 'ਤੇ ਮਿਹਰ ਪ੍ਰਾਰਥਨਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣ, ਸਮੂਹ ਪਰਿਵਾਰਾਂ ਸੰਗਤਾਂ ਨੂੰ ਆਪ ਜੀ ਨੂੰ ਸੋਨੇ ਰਮਾਲੇ ਭੇਟ ਕਰਦੇ ਨੇ ਅੰਗੀਕਾਰ ਕਰਨੇ, ਅਤੇ ਸਰ ਭਾਈ ਹਰਬੰਸ ਸਿੰਘ ਪਰਮਜੀਤ ਕੌਰ ਵੱਲੋਂ ਦੇਖਦੀਆਂ ਸੇਵਾ ਕਰਦਿਆਂ ਹੋਇਆਂ ਰਿਸ ਭੇਟ ਕਰਦੇ ਹਾਂ ਆਪਣੇ ਬੱਚਿਆਂ ਗੁਰਸੇਵਕ ਸਿੰਘ, ਸਿਮਰਨਜੀਤ ਸਿੰਘ ਬੱਚਿਆਂ ਦੀ ਗ੍ਰੈਜੂਏਸ਼ਨ ਹੋਣ ਦੀ ਸ਼ੁਕਰ ਹੋਣ 'ਤੇ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਪਰਿਵਾਰ ਅਤੇ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਦੇਖਦੀਆਂ ਸੇਵਾਵਾਂ ਕਰਦੇ ਹਨ। ਕਿਰਪਾ ਕਰਨੀ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਨੂੰ ਉੱਚ ਵਿਦਾ ਦਾਨ ਬਖਸ਼ਣਾ, ਮਾਤਾ ਪਿਤਾ ਆਗਿਆਕਾਰੀ ਵੱਲੋਂ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਸੇਵਕ ਪਰਿਵਾਰਾਂ ਵੱਲੋਂ ਸੰਗਤਾਂ ਨੂੰ ਆਪ ਜੀ ਦੇ ਹਜ਼ੂਰ ਇਸ ਸੰਬੰਧ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਚਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਕੀਆਂ ਸੰਪੂਰਨਤਾਵਾਂ ਜੀ ਕੀ ਅਰਦਾਸ, ਇੱਕ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸੁਬੇਂਦੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਮਕਸ਼ੋਲਾਈ ਸ੍ਰੀ ਮੁਖਵਾਕ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸਤ ਸੰਗਤ, ਸਤਿਗੁਰਾਂ ਨੇ ਪਾਰ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਅਖੰਡ ਪਾਠਾਂ ਦੇ ਭੋਗ ਪਏ। ਆਓ ਹੁਣ ਜਿਹਨਾਂ ਜਿਹਨਾਂ ਪਰਿਵਾਰਾਂ ਨੇ ਅਖੰਡ ਪਾਠਾਂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਸਿਰ ਪੋ ਦਿੱਤਾ ਜਾਵੇਗਾ। ਸਾਰੇ ਹੀ ਪਰਿਵਾਰਾਂ ਦੇ ਚਰਨਾਂ 'ਚ ਬੇਨਤੀ ਆ, ਆਪੋ ਆਪਣਾ ਸਿਰ ਪੋ ਲਵਾ ਕੇ ਜੀ। ਗੁਰਪ੍ਰੀਤ ਸਿੰਘ ਜੀ ਪਰਿਵਾਰ ਵੱਲੋਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਕਰਵਾਇਆ, ਉਹਨਾਂ ਨੂੰ ਬੇਨਤੀ ਕਰਾਂਗਾ। ਮਨਜੀਤ ਸਿੰਘ ਵੜੈਚ, ਗਗਨਦੀਪ ਸਿੰਘ ਅਤੇ ਰਮੇਸ਼ ਕੁਮਾਰ ਜੀ, ਹਰਭਜਨ ਸਿੰਘ ਜੀ ਦੀ ਸਲਾਨਾ ਬਰਸੀ ਅਤੇ ਸਤਿਕਾਰਯੋਗ ਬੀਬੀ ਸੁਰਜੀਤ ਕੌਰ ਜੀ। ਬੋਲੇ ਸੋਨਿਹਾਰ

ਨਾ ਜਾਣ ਕ੍ਰੋਧ ਪਾਰਾ ਹਮਰੇ ਦੁਸ਼ਵੇ ਤੁਮ ਗਾਵੋ ਆਪਾ ਦੇ ਮੋਹ ਬਚਾਵੋ ਸੁਖੀ ਉਸੇ ਮੋਰ ਪਰਿਵਾਰਾ ਸੇਵ ਸਿੱਖ ਸਭੇ ਕਰਤਾਰਾ ਮੋਰ ਛਾਣ ਕਰਦੇ ਕਰੀਏ ਸਭੈ ਕੁਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਪੈ ਕੀ ਰਹਿ ਪਿਆ ਸਤ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀਏ ਚੁੰਝੁਨ ਸੁਤਰਾ ਮਾਰੇ ਮਾਰੀਏ ਆਪ ਹਾਥ ਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸਨ ਵਰੀਐ ਹੂ ਜੋ ਸਦਾ ਮਾਰੇ ਪੱਛਾ ਸਰੀਰ ਤੁਝੋ ਕਰੇ ਉਹ ਰਚਾ ਰੱਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਕੇ ਹੰਤਾ ਤੁਮੋ ਪੁਰੀ ਤਰਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵ ਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀਓ ਬੇਦ

ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਵਸਿਆ ਬਰਤਨ ਸੰਸਾਰਾ ਇੱਕ ਰੂਪ ਨੋ ਸਰੂਪਾ ਰੰਗ ਪਿਓ ਰਾਵ ਕੇ ਬੂਪਾ ਅੰਡ ਜਿਰ ਸਿਦ ਕੀਨੀ ਉਤਜ ਖਾਨ ਬੋਰਜ ਦੀਨੀ ਕਹੋ ਫੂਲ ਰਾਜਾ ਬੈਠਾ ਕਉ ਸਿੰਧ ਪਿਓ ਸ਼ੰਕਰ ਗੱਟਾ ਸਗਰੀ ਸਿਰ ਦਿਖਾਏ ਚੰਬਵਾ ਜੁਗਾਰ ਸਰੂ ਸੁਅੰਬਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਗਲ ਮਲੇਸ਼ ਕਰੋਣ ਘਾਤਾ ਜੇ ਅਸਤਿਤਾ ਸਰਣੀ ਪਰੇ ਤਿਨਕੇ ਦੁਸ਼ ਦੁਖ ਤੁਮੈ ਮਰੇ ਪੁਰਸ਼ ਜੀਵਨ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਕਰਨਾ ਉਹਨ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਗੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਬਾਰ ਬਖਸ਼ਾਂ ਕੀਤੀਆਂ ਸੇਵਕ ਪਰਿਵਾਰਾਂ ਪਾਸੋਂ ਚਾਰ ਸ੍ਰੀ ਅਖੰਡ ਪਾਠ ਦੀ ਸੇਵਾ ਨੇ ਲਈਆਂ ਉਪਰੰਤ ਸਤਿਗੁਰ ਨਾਲ ਆਜ ਪਿੱਤਰ ਬਾਣੀ ਚੌਪੀ ਸਾਹਿਬ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਮਤ ਬਖਸ਼ਣੀ ਆਪ ਜੀ ਪਿੱਤਰ ਸੁਖਾਸ ਸਰੂਪ ਦੇ ਸੁਖਾਸ ਹੋ ਰਹੇ ਹਨ ਚੌਪੀ ਸਾਹਿਬ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਮਤ ਬਖਸ਼ਣੀ ਨਿੱਜ ਸਥਾਨ ਜਾਣ ਵਾਸਤੇ ਤਿਆਰੇ ਕੀਤੇ ਹਨ ਆਪ ਜੀ ਚੱਲਣ ਵਾਸਤੇ ਆਗਿਆ ਬਖਸ਼ੋ ਰਸਤੇ ਬਾਅਦ ਘਾਟ ਸਾਈ ਹੋਣਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

0: ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਚਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨ ਤਾਮਾਂ ਹੋਈਆਂ ਨੇ। ਅਰਦਾਸ ਬੇਨਤੀ ਕੀਤੀ ਗਈ ਹੈ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਸੋ ਇੱਕ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ। ਸੋ ਮਹਾਰਾਜ ਉਹਨਾਂ ਦੇ ਪਰਿਵਾਰ ਦੀਆਂ ਵੀ ਅਰਦਾਸ ਬੇਨਤੀਆਂ ਸਰਵਣ ਕਰਨ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਚਾਰ ਖੰਡ ਪਾਠ ਸਾਹਿਬ ਦੀ ਹਾਜ਼ਰੀ ਭਰੀ ਹੈ, ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਬੜੈਜ ਪਰਿਵਾਰ ਵੱਲੋਂ, ਅਤੇ ਦੂਸਰਾ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਤਿਕਾਰਯੋਗ ਮਹਾਂਪੁਰਸ਼ ਸਤਪਾਲ ਸਿੰਘ ਜੀ, ਜਿਨ੍ਹਾਂ ਦੀ ਯਾਦ ਵਿੱਚ ਸੇਵਾ ਲਈ ਹੈ। ਤੀਸਰਾ ਅਖੰਡ ਪਾਠ ਸਾਹਿਬ ਬੀਬੀ ਸੁਰਜੀਤ ਕੌਰ ਵੱਲੋਂ ਗੁਰੂ ਜੀ ਦੇ ਚਰਨ ਪਰਸੇ ਗਏ ਨੇ, ਅਤੇ ਚੌਥਾ ਸ੍ਰੀ ਅਖੰਡ ਪਾਠ ਸਾਹਿਬ ਰਜੇਸ਼ ਕੁਮਾਰ ਵੱਲੋਂ ਗੁਰੂ ਜੀ ਦੇ ਚਰਨ ਪਰਸੇ ਗਏ ਨੇ। ਮਹਾਰਾਜ ਇਹਨਾਂ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨ। ਅਤੇ ਅੱਜ ਸ਼ਾਮ ਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ, ਜੋ ਉਸ ਦੇ ਸੰਬੰਧ ਵਿੱਚ ਅੱਜ ਤਿੰਨ ਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ। 5 ਵਜੇ ਦਾ ਟਾਈਮ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਦੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਆਓ ਪੰਚਮ ਪਾਤਸ਼ਾਹ ਦੀ ਸ਼ਹਾਦਤ ਨੂੰ ਯਾਦ ਕਰੀਏ, ਅਤੇ ਸ਼ਾਮ ਨੂੰ 5 ਵਜੇ 3 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਅਤੇ ਮੰਗਲਵਾਰ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ। ਮੰਗਲਵਾਰ ਨੂੰ ਸ਼ਹਾਦਤ ਹੋਈ ਗੁਰੂ ਸਾਹਿਬ ਜੀ ਦੀ। ਆਪਾਂ ਸਾਰਿਆਂ ਨੇ ਆ ਕੇ ਗੁਰੂ ਜੀ ਨੂੰ ਯਾਦ ਕਰਨਾ ਅਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨਾ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਉਹਨਾਂ ਨੂੰ ਉਹਨਾਂ ਦੇ ਜਥੇ ਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨ, ਕੀਰਤਨ ਸਰਵਣ ਕਰਾਉਣ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ, ਮੈਂ ਬੇਨਤੀ ਕਰਾਂਗਾ ਅਖੰਡ ਪਾਠ ਜਿਹਨਾਂ ਨੇ ਕਰਵਾਏ ਨੇ ਪਰਿਵਾਰਾਂ ਨੇ, ਜੇ ਗੱਲਾਂ ਕਰਨੀਆਂ ਤਾਂ ਬਾਹਰ ਚੱਲੇ ਚੱਲੀਏ ਆਪਾਂ ਲੰਗਰ ਦੇ ਵਿੱਚ, ਤਾਂ ਕਿ ਦੀਵਾਨ ਦੀ ਕੁਛ ਰਵਾਜ ਹੋਏ ਕੀਰਤਨ ਦੇ ਵਿੱਚ ਕੱਲਣ ਨਾ ਪਵੇ ਜੀ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਜੁਰਜੁਰ ਬੈਠੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਵਡਭਾਗੀ ਹਰ ਸੰਗਤ ਪਾਵੈ, ਵੱਡੇ ਭਾਗ ਸਾਧ ਸੰਗਤ ਪਾਈ, ਸਤਿਗੁਰਾਂ ਜੀ ਦੀ ਕਿਰਪਾ ਬਖਸ਼ਿਸ਼ ਸਦਕਾ ਹੀ ਗੁਰੂ ਪਾਤਸ਼ਾਹ ਦੀ ਸੰਗਤ 'ਚ ਆਉਣ ਦਾ ਸੁਭਾਗ, ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਾਨੂੰ ਸਾਰਿਆਂ ਨੂੰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅਤੇ ਮਹਾਨ ਪਵਿੱਤਰ ਸਥਾਨ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਦਾਸ ਪਾਸੋਂ ਵੀ ਸੇਵਾ ਲਈ, ਕੁਛ ਸਾਲਾਂ 6 ਸਾਲ ਦੀ ਸੇਵਾ, ਪਰ ਬੜੇ ਸਤਿਕਾਰਯੋਗ ਭਾਈ ਸਾਹਿਬ ਸਰਬਜੀਤ ਸਿੰਘ ਜੀ, ਲਾਡੀ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ। ਇੱਕ ਦਾਤ ਹੁੰਦੀ ਹੈ, ਇੱਕ ਬਖਸ਼ਿਸ਼ ਹੁੰਦੀ ਹੈ ਕੀਰਤਨ ਦੀ, ਜਿਹੜੀ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਮੇਰੇ ਤੋਂ ਬਹੁਤ ਗਾਹਾਂ ਦੀ ਬਖਸ਼ਾਂ ਕੀਤੀਆਂ ਹੋਈਆਂ ਹਨ, ਪਰ ਬੜੇ ਵੱਡੇ ਭਾਗ ਹਨ। ਸਤਿਗੁਰਾਂ ਜੀ ਦੀ ਮਹਾਨ ਬਖਸ਼ਿਸ਼ ਹੈ, ਇਹ ਇਹਨਾਂ ਦੀ ਵਡਿਆਈ ਹੈ ਜੋ ਮੇਰੇ ਨਾਲ ਇਹ ਤਬਲੇ ਦੀ ਸੰਗਤ ਕਰ ਰਹੇ ਹਨ, ਪਰ ਮੇਰੇ ਕੋਲ ਓਨਾ ਗੁਣ ਨਹੀਂ ਹੈ ਗੁਰੂ ਸਾਹਿਬ ਦੀ ਹਜ਼ੂਰ 'ਚ, ਮੈਂ ਸੱਚ ਕਹਿੰਦਾ ਹਾਂ, ਜਿੰਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹਨਾਂ ਨੂੰ ਬਖਸ਼ਿਸ਼ ਕੀਤਾ ਹੈ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਆਪ ਜੀ ਦਾਸ ਨਾਲ ਜੋੜੀ ਦੀ ਸੇਵਾ ਨਿਭਾ ਰਹੇ ਹੋ। ਆਓ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆ ਰਹੇ ਹਨ ਪਰਸੋਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤਾਂ ਵਿੱਚ ਹੀ ਆਓ ਜੁੜ ਬੈਠੀਏ। ਐਸੇ ਗੁਰੂ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਧੰਨ ਗੁਰੂ ਰਾਮਦਾਸ ਕੰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਆਉਣ ਦੇ ਸੰਬੰਧ ਵਿੱਚ ਹੀ ਆਓ, ਇਹਨਾਂ ਸ਼ਬਦਾਂ ਰਾਹੀਂ ਲਗਾਤਾਰ ਮੇਰਾ ਕੀਰਤਨ ਦਾ ਇੱਕ ਜਿਹਦੇ ਸਟਾਈਲ ਜਿਹਨੂੰ ਕਹਿੰਦੇ ਹਨ, ਉਹ ਲਗਾਤਾਰ ਇੱਕ ਸ਼ਬਦ ਨੂੰ ਗਾ ਕੇ ਲਗਾਤਾਰ ਹੀ ਸਾਰਾ ਸੰਪੂਰਨ ਕੀਰਤਨ ਅਖੰਡ ਕੀਰਤਨ ਰੂਪ 'ਚ ਦਾਸ ਕੀਰਤਨ ਕਰਦਾ ਹੈ। ਆਪ ਜੀ ਨੇ ਕਿਰਪਾ ਕਰਨੀ, ਆਓ ਸਾਰੇ ਇਸੇ ਤਰ੍ਹਾਂ ਜੁੜ ਕੇ ਬੈਠ ਕੇ ਧੰਨ ਗੁਰੂ ਅਰਜਨ ਮਹਾਰਾਜ ਜੀ ਦੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਿਫਤਾਂ ਜੁੜੀਏ। ਗੁਰੂ ਅਰਜਨ ਵਿੱਟੋਂ ਕੁਰਬਾਣੀ, ਭਾਈ ਸਾਹਿਬ ਨੇ ਬਹੁਤ ਸੋਹਣਾ ਸ਼ਬਦ ਗਾਇਨ ਕੀਤਾ ਹੈ ਸ਼ਿਵਰੰਜਨੀ ਵਿੱਚ, ਪਰ ਬਦਾਸ ਇਸੇ ਸ਼ਬਦ ਨੂੰ ਆਪਣੇ ਹੀ ਸਟਾਈਲ 'ਚ ਗਾਇਨ ਕਰੇਗਾ, ਭਾਈ ਸਾਹਿਬ ਜੀ ਸੰਗਤ ਕਰਨਗੇ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਭਾਈ ਸਾਹਿਬ ਜੀ ਦਾ। ਗੁਰੂ ਅਰਜਨ ਵਿੱਟੋਂ ਕੁਰਬਾਣੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਸੰਬੰਧ ਵਿੱਚ ਹੀ ਭਾਈ ਗੁਰਦਾਸ ਜੀ ਦੀ ਵਾਰ ਹੈ। ਆਓ ਜੀ ਸਾਰੇ ਜੁੜ ਬੈਠੀਏ ਜੀ।

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਹੋਣ ਦੇ ਸੰਬੰਧ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਜੀ। ਬਹੁਤ ਬਹੁਤ ਧੰਨਵਾਦ ਮੇਰੇ ਸਤਿਕਾਰਯੋਗ ਵੱਡੇ ਵੀਰ ਜੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਜੀ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਬੜੇ ਗੁਣ ਬਖਸ਼ਿਸ਼ ਕੀਤੇ ਹਨ, ਕੀਰਤਨ ਦੇ ਤੋਂ ਤਬਲੇ ਦੇ, ਅਤੇ ਇਹਨਾਂ ਨੇ ਸਾਡੇ ਨਾਲ ਅੱਜ ਸੰਗਤ ਕੀਤੀ ਹੈ। ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਚਰਨਾਂ ਨੂੰ ਜੋੜ ਕੇ ਰੱਖਣ। ਬੁਲਾਓ ਫਤਿਹ ਜੀ, ਅਗਲਾ ਪ੍ਰੋਗਰਾਮ ਸ਼ਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਦੇ ਵਿੱਚ ਐਤਵਾਰ ਦੇ ਸਵੇਰ ਦੇ ਸਮਾਗਮਾਂ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ, ਆਪ ਜੀ ਨੂੰ ਪਤਾ ਹੀ ਹੈ ਜੋ ਜੂਨ ਦਾ ਮਹੀਨਾ ਹੈ ਆਪਾਂ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮਾਂ ਦੇ ਨਾਲ ਨਾਲ ਜੋ ਪਿਛਲੇ ਹਫ਼ਤੇ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਕੀਤਾ ਗਿਆ, ਆਪ ਸਭ ਨੇ ਉੱਥੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਦੇਣ ਲਈ ਉੱਥੇ ਜੋ ਪਹੁੰਚੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਇਸ ਮੰਗਲਵਾਰ ਨੂੰ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਸੋ ਉਸ ਸੰਬੰਧ ਵਿੱਚ ਅੱਜ ਸ਼ਾਮ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ 4 ਵਜੇ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਮੰਗਲਵਾਰ ਨੂੰ ਸ਼ਾਮ ਨੂੰ 4 ਵਜੇ ਪੈਣਗੇ। ਉਸ ਤੋਂ ਉਪਰੰਤ ਗੁਰਬਾਣੀ ਦਾ ਕੀਰਤਨ ਰਾਜ ਦੇ 9 ਵਜੇ ਤੱਕ ਚੱਲੇਗਾ। ਜੋ ਇਸ ਹਫ਼ਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੂੰ ਸਮਰਪਿਤ ਹੋਵੇਗਾ। ਨਾਲ ਹੀ ਦੂਜੀ ਬੇਨਤੀ ਕਰਾਂ, ਜੋ ਗੁਰੂ ਘਰ ਵੱਲੋਂ ਕਲੀਨਿਕ ਚੱਲਦਾ ਹੈ ਉਸ ਵਿੱਚ ਡਾਕਟਰਾਂ ਦੀ ਟੀਮ ਸਾਡੇ ਪਾਸ ਅੱਜ ਪਹੁੰਚੀ ਹੋਈ ਹੈ, ਜਿਨ੍ਹਾਂ ਦਾ ਸਮਾਂ 1:30 ਵਜੇ ਤੱਕ ਦਾ ਹੈ। ਜੇ ਕਿਸੇ ਨੇ ਵੀ ਕੰਸਲਟ ਕਰਨਾ ਹੋਵੇ ਆਪ ਉਹਨਾਂ ਨਾਲ ਜਾ ਕੇ ਕੰਸਲਟ ਕਰ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਪਾਸੋਂ 12:10 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਕਰਨ ਕਾਰਨ ਪਤਤ ਪਾਵਨ ਭਗਤ ਵਛਲ ਕਿਰਪਾ ਨਦਾਨ ਜਾਗਤ ਜੋਤ ਧੁਰ ਕੀ ਬਾਣੀ ਆਈ ਤਿੰਨ ਸਗਦੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਮਿਹਰ ਹੋਈ ਹੈ। ਆਪ ਸਤਸੰਗੀ ਕਦਮ ਕਦਮ ਚੱਲ ਕੇ ਸ਼ਰਧਾ ਪਿਆਰ ਭਾਵਨਾ ਅਦਬ ਦੇ ਨਾਲ ਗੁਰੂ ਚਰਨਾਂ 'ਚ ਪਹੁੰਚ ਰਹੇ ਹੋ। ਗੁਰਬਾਣੀ ਦਾ ਫਰਮਾਨ ਹੈ, ਪਾਪ ਸੁਹਾਵੇ ਜਾ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰੜੀ ਮੁੱਖ ਸੁਹਾਵਾ, ਜਾ ਤੋ ਜਸ ਗਾਵੈ ਜੀਓ ਪਿਆ ਤੋ ਸਰਣੀ। ਸਤਿਗੁਰਾਂ ਦੇ ਦਰਸ਼ਨ ਕਰਕੇ ਅੱਖੀਆਂ ਸਫਲ ਕੀਤੀਆਂ ਹਨ, ਗੁਰੂ ਚਰਨਾਂ ਦੇ ਚਾ ਕੇ ਤਿਲ ਫੁੱਲ ਭੇਟਾ ਰੱਖ ਕੇ ਆਪਣੀ ਮਾਇਆ ਸਫਲ ਕੀਤੀ ਹੈ, ਸਤਿਗੁਰਾਂ ਦੇ ਹਜ਼ੂਰ ਨਮਸਕਾਰ ਕਰਕੇ ਆਪਣਾ ਮਸਤਕ ਸਫਲ ਕੀਤਾ ਹੈ, ਔਰ ਕੰਨਾਂ ਨਾਲ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਕੀਰਤਨ ਸੁਣ ਕੇ ਆਪਣੇ ਕਰਮ ਸਫਲ ਕੀਤੇ ਹਨ, ਔਰ ਜੀਓ ਪਿਆ ਤੋਂ ਸਰਣੀ ਅਤੇ ਜੀਵ ਆਤਮਾ ਪਵਿੱਤਰ ਹੋ ਰਹੀ ਹੈ ਗੁਰੂ ਕੀ ਸਰਨ ਵਿੱਚ ਬੈਠ ਕੇ। ਸੋ ਸਤਿਗੁਰਾਂ ਨੇ ਪਾਰ ਮਿਹਰ ਕੀਤੀ, ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਨਿਰਵਿਘਨ ਭੋਗ ਪਏ ਹਨ। ਉਪਰੰਤ ਆਪ ਜੀ ਨੇ ਬਹੁਤ ਭੈ ਪਿਆਰ ਦੇ ਨਾਲ ਗੁਰੂ ਕੀ ਗੋਦ ਵਿੱਚ ਬੈਠ ਕੇ ਭਲੋ ਭਲੋ ਰੇ ਕੀਰਤਨੀਆ, ਜੈਸੋ ਗੁਰੂ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਸੋ ਕਲਯੁੱਗ ਦੀ ਭਗਤੀ ਕੀਰਤਨ ਸ਼ਰਵਣ ਕੀਤਾ ਹਜ਼ੂਰੀ ਰਾਗੀ ਜਥਾ ਔਰ ਗੁਰੂ ਘਰ ਦੇ ਮੁੱਖ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਮੇਰੇ ਸ਼ਹਿਰ ਤੋਂ ਹਨ, ਅੰਮ੍ਰਿਤਸਰ ਸਾਹਿਬ ਤੋਂ। ਸੋ ਗੁਰੂ ਨੇ ਕਿਰਪਾ ਕੀਤੀ ਹੈ ਅਤੇ ਇਹਨਾਂ ਨੇ ਬਹੁਤ ਪਿਆਰ ਨਾਲ ਗੁਰੂ ਅਰਜਨ ਦੇਵ ਸਾਹਿਬ ਦੀ ਮਹਿਮਾ ਗਾਇਨ ਕੀਤੀ ਹੈ। ਹੁਣ ਕੁਝ ਸਮਾਂ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਗੁਰ ਅਰਜਨ ਬਿੱਟੋ ਕੁਰਬਾਣੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤੋਂ ਬਲਿਹਾਰ ਕੁਰਬਾਨ ਜਾਵਾਂਗੇ। ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਇੱਕ ਮਨ ਕਰਕੇ ਲਵਾਇਓ। ਪਿਆਰ ਨਾਲ ਸਾਰੀ ਸੰਗਤ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਰਸਨਾ ਕਰ ਲਈਏ ਪਵਿੱਤਰ, ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ। ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਸੰਗਤਾਂ ਕਰਦੀ ਹਾਂ, ਕਈ ਨਿਤਨੇਮੀ ਨਿਤਨੇਮ ਦੇ ਨਾਲ ਕਰਦੇ ਸੁਖਮਨੀ ਸਾਹਿਬ, ਔਰ ਵਿਸ਼ੇਸ਼ ਸਮਾਗਮਾਂ 'ਤੇ ਵਿਸ਼ੇਸ਼ ਤੌਰ 'ਤੇ ਸਿਮਰਨ ਚੱਲਦਾ, ਜਿਵੇਂ ਹੁਣ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ 'ਤੇ ਚੱਲ ਰਿਹਾ, ਔਰ ਮਾਘੀ 'ਤੇ 40 ਦਿਨ ਦਾ ਜਾਪ ਵੀ ਸੰਗਤਾਂ ਕਰਦੀ ਹਾਂ। ਚੁਪਹਿਰੇ ਸਮਾਗਮ ਹੁੰਦੇ ਨੇ ਅਤੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਜਿਉਂ ਮੰਦਰ ਕੋ ਥੰਮੇ ਥੰਮਣਾ ਤਿਉਂ ਗੁਰ ਕਾ

ਮਨੇ ਅਸਥੰਮਨ। ਕਹਿੰਦੇ ਜਿਵੇਂ ਕੋਈ ਮਕਾਨ ਡਿੱਗਦਾ ਹੋਵੇ, ਡਿੱਕੋ ਡੋਲੇ ਖਾ ਰਿਹਾ ਹੋਵੇ, ਥੱਲੇ ਥੰਮੀ ਲਾ ਦੀਏ ਤੇ ਉਸ ਨੂੰ ਥੰਮ ਲੈਂਦਾ ਹੈ ਥੰਮਾ। ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਇਹ ਵੀ ਭੱਜਿਆ ਫਿਰਦਾ ਸਤਸੰਗ ਵੀ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਦਹਿ ਸੀ ਸੰਗਤ ਮਿਲੇ, ਥੋ ਤੈ ਸੋ ਫਲ ਖਾਏ। ਜਿਹੋ ਜਿਹੀ ਸੰਗਤ ਮਿਲਦੀ ਹੈ ਉਹੋ ਜਿਹਾ ਮਨ ਨੂੰ ਫਿਰ ਫਲ ਮਿਲਦਾ ਸਤਸੰਗੀਓ। ਅਤੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ ਕਿ ਵਾਹਿਗੁਰੂ ਦਾ ਨਾਮ ਜਪਣ ਨਾਲ, ਗੁਰੂ ਦਾ ਸ਼ਬਦ ਦਾ ਆਸਰਾ ਲੈਣ ਨਾਲ ਮਨ ਟਿਕ ਜਾਂਦਾ। ਜਿਉਂ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਨ। ਅਗਲਾ ਬਚਨ ਗੁਰੂ ਅਰਜਨ ਦੇਵ ਜੀ ਕਰਦੇ ਸੁਖਮਨੀ ਸਾਹਿਬ ਵਿੱਚ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਵੀ ਬਚਨ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣਸ ਹੋਏ। ਕਿ ਵਾਹਿਗੁਰੂ ਤੁਹਾਡੀ ਉਸਤਤ ਤੁਹਾਡੀ ਕਿਰਪਾ ਨਾਲ ਹੋ ਸਕਦੀ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਤੀਸਰਾ ਬਚਨ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਬੜੇ ਪਿਆਰ ਨਾਲ ਪੜ੍ਹਦੇ, ਬੇਸਮਾਰ ਅਥਾਹ ਅਗਣਤ ਅਤੁੱਲੈ, ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ। ਪਰਮਾਤਮਾ ਬੜਾ ਬੇਅੰਤ ਹੈ, ਅਥਾਹ ਹੈ, ਉਹਦਾ ਅੰਤ ਕੋਈ ਨਹੀਂ। ਜਿਵੇਂ ਵਾਹਿਗੁਰੂ ਕਿਰਪਾ ਕਰੇਗਾ ਆਪਾਂ ਗੁਰੂ ਕੀ ਮਹਿਮਾ ਗਾਵਾਂਗੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਪਵਿੱਤਰ ਬਚਨ ਨੇ, ਉਗਮਣੋ ਹੋ ਤੇ ਆਥਾਵਣ ਹੋ, ਚਹੋ ਚੱਕੀ ਕੀਨ ਲੋਹਾ, ਜਿੰਨੀ ਗੁਰੂ ਨਾਲ ਸੇਵਿਓ ਮਨ ਮੁੱਖਾਂ ਪਿਆ ਮੂਆ। ਗੁਰੂ ਘਰ ਦੇ ਰਬਾਬੀ ਕੀਰਤਨੀਏ ਭਾਈ ਸੱਤਾ ਜੀ ਅਤੇ ਭਾਈ ਬਲਵੰਡਾ ਜੀ, ਤਿੰਨਾਂ ਦੀ ਪਵਿੱਤਰ ਵਾਰ, ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਡੂਮ ਦਾ ਅਰਥ ਹੁੰਦਾ ਸਤਸੰਗੀ ਮਰਾਸੀ। ਭਾਈ ਮਰਦਾਨਾ ਜੀ ਦੀ ਸੋ ਜਿਹੜੀ ਗੋਤ ਜਾਤ ਹੈ ਉਹਦੇ ਵਿੱਚੋਂ ਭਾਈ ਸੱਤਾ ਅਤੇ ਬਲਵੰਡਾ ਜੀ ਹੋਏ ਨੇ। ਤਿੰਨਾਂ ਦੀ ਪਵਿੱਤਰ ਜਿਹੜੀ ਵਾਰ ਹੈ ਰਾਮਕਲੀ ਕੀ 966 ਅੰਗ ਉੱਤੇ ਆਪਾਂ ਪੜ੍ਹਦੇ ਹਾਂ, ਕਾਫੀ ਮਹਿੰਗੀ ਵਾਰ ਹੈ। ਅਤੇ ਡੂਮ ਭਾਸ਼ਾ ਦੇ ਵਿੱਚ ਪਿਆਰਿਓ, ਡੂਮ ਭਾਸ਼ਾ ਭਾਵ ਕਿ ਮਰਾਸੀਆਂ ਦੀ ਬੋਲੀ ਵਿੱਚ ਹੈ। ਉਹਦੇ ਵਿੱਚ ਸੱਤਾ ਅਤੇ ਬਲਵੰਡਾ ਜੀ ਲਿਖਦੇ ਨੇ ਕਿ ਉਗਵਣੋ ਹੋ ਅਤੇ ਆਥਾਵਣ ਹੋ, ਚਹੁ ਚੱਕੀ ਕੀਨ ਲੋਆ। ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਹੜੇ ਉਗਵਣੋ ਦਾ ਅਰਥ ਹੈ ਜਿੱਧਰੋਂ ਸੂਰਜ ਉੱਗਦਾ, ਭਾਵ ਕਿ ਜਿੱਧਰੋਂ ਸੂਰਜ ਚੜ੍ਹਦਾ, ਚੜ੍ਹਦੇ ਵਾਲੇ ਪਾਸਿਓਂ ਲੈ ਕੇ ਆਥਵਣੋ ਦਾ ਭਾਵ ਜਿੱਥੇ ਸੂਰਜ ਅਸਤ ਹੁੰਦਾ, ਉੱਥੋਂ ਤੱਕ ਚਾਰ ਸਵੇਰੇ ਗੁਰੂ ਅਰਜਨ ਦੇਵ ਜੀ ਨੇ ਗੁਰਮਤਿ ਦਾ ਪ੍ਰਕਾਸ਼ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਘਰ ਘਰ ਦੇ ਵਿੱਚ ਪਰਮਾਤਮਾ ਦੀ ਮਹਿਮਾ ਫੈਲਾਈ, ਸਿੱਖੀ ਦਾ ਵਿਸਥਾਰ ਕੀਤਾ, ਸਿੱਖੀ ਨੂੰ ਘਰ ਘਰ ਵਿੱਚ ਪਹੁੰਚਾਇਆ ਗੁਰੂ ਅਰਜਨ ਦੇਵ ਜੀ ਨੇ। ਸਮੇਂ ਦਾ ਇੱਕ ਰਾਈਟਰ ਹੈ ਮੋਹਸਨ ਫਾਨੀ, ਮੁਸਲਮਾਨ ਹੈ, ਉਹ ਲਿਖਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਇੰਨਾ ਗੁਰਮਤਿ ਦਾ ਪ੍ਰਸਾਰ ਅਤੇ ਪ੍ਰਚਾਰ ਕੀਤਾ ਕਿ ਹਿੰਦੁਸਤਾਨ ਦਾ ਅਤੇ ਸੰਸਾਰ ਦਾ ਕੋਈ ਵੀ ਐਸਾ ਦੇਸ਼ ਜਾਂ ਹਿੰਦੁਸਤਾਨ ਦਾ ਕੋਈ ਪਿੰਡ, ਛੋਟਾ ਪਿੰਡ, ਕਸਬਾ ਜਾਂ ਸ਼ਹਿਰ ਨਹੀਂ ਸੀ ਜਿੱਥੇ ਕੋਈ ਨਾ ਕੋਈ ਗੁਰੂ ਦਾ ਸਿੱਖ ਨਾ ਰਹਿੰਦਾ ਹੋਵੇ। ਜਿਵੇਂ ਹੁਣ ਹਰੇਕ ਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਦੇ ਝੰਡੇ ਝੂਲ ਰਹੇ ਨੇ, ਝੂਲ ਅਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਅਤੇ ਦੀਵਾਨ ਰਹੇ ਪੰਥ ਮਹਾਰਾਜ ਕੇ, ਗਾਵ ਅਤੇ ਸੁਜਾਨ ਰਹੇ ਪੰਥ ਮਹਾਰਾਜ ਕੇ। ਸੋ ਸਤਸੰਗੀਓ, ਗੁਰੂ ਨਾਨਕ ਦੇਵ ਜੀ ਦੇ ਝੰਡੇ ਨਿਸ਼ਾਨ ਇਹ ਸਦਾਵਾ ਅਤੇ ਅਟੱਲ ਨੇ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਇੰਨਾ ਗੁਰਮਤਿ ਦਾ ਪ੍ਰਸਾਰ ਕੀਤਾ। ਉਹਨਾਂ ਦੀ ਸ਼ਹੀਦੀ ਦਾ ਕਾਰਨ ਇੱਕ ਇਹ ਵੀ ਹੈ ਕਿ ਸਮੇਂ ਦੀਆਂ ਏਜੰਸੀਆਂ, ਸਮੇਂ ਦੀਆਂ ਸੰਸਥਾਵਾਂ, ਸਮੇਂ ਦੀ ਸਰਕਾਰ ਬੁਖਲਾ ਗਈ। ਸੱਚ ਦੀ ਆਵਾਜ਼ ਨੂੰ ਨੱਪਣ ਲਈ, ਸੱਚ ਦੀ ਆਵਾਜ਼ ਨੂੰ ਸਦਾ ਲਈ ਖਤਮ ਕਰਨ ਲਈ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਕੇ ਅਤੇ ਗ੍ਰਿਫਤਾਰ ਕੀਤਾ। ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਦੇ ਬਾਰੇ ਆਪਾਂ ਵਿਚਾਰ ਸਾਂਝੇ ਕਰਨੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ, ਉਲਾਹਨ ਨੂੰ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ, ਆਗਿਆ ਮਾਨ ਜਾਨ ਸੁਖ ਪਾਇਆ, ਸੁਣ ਸੁਣ ਨਾਮ ਤੁਹਾਰੋ ਜੀਓ। ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਵਾਹਿਗੁਰੂ, ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ, ਘਾਟ ਵਾਧ, ਈਰਖਾ ਬਖੀਲੀ,
ਅਤੇ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਚੱਲਦੀਆਂ ਰਹਿੰਦੀਆਂ। ਮੈਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਵਾਹਿਗੁਰੂ ਨੂੰ ਉਲਾਮਾ ਨਹੀਂ ਦਿੱਤਾ। ਉਲਾਹਨੂੰ ਮੈਂ ਕਾਹੂ ਨਾ ਦੀਓ, ਕਹਿੰਦੇ ਮੈਂ ਕਦੇ ਵੀ ਉਲਾਮਾ ਨਹੀਂ ਦਿੱਤਾ ਪਰਮਾਤਮਾ। ਕੀ ਕੀਤਾ? ਮੈਂ ਤੇਰੀ ਬੜੀ ਬੰਦਗੀ ਕਰਦਾ ਹਾਂ, ਤੇਰਾ ਨਾਮ ਜਪਦਾ ਹਾਂ, ਤੇਰਾ ਸਿਮਰਨ ਕਰਦਾ ਹਾਂ, ਮੈਂ ਪਰਉਪਕਾਰ ਦੇ ਕੰਮ ਕਰਦਾ ਸੀ, ਤੇ ਮੈਨੂੰ ਇੰਨਾ ਕਸ਼ਟ ਕਿਉਂ ਆਇਆ? ਸਾਡੇ ਮਨਾਂ 'ਚ ਆ ਜਾਂਦਾ ਇਤਰਾਜ਼, ਕਿਤੇ ਅਰਦਾਸ ਨਾ ਪੂਰੀ ਹੋਵੇ ਤਾਂ ਟੁੱਟ ਗਏ ਸਾਡੀ ਸਤਸੰਗ, ਕਿਤੇ ਗੁਰੂ ਚਰਨਾਂ ਨਾਲ ਜੁੜੇ ਹਾਂ ਸਾਡੀ ਭਾਵਨਾ ਨਾ ਪੂਰੀ ਹੋਵੇ ਤਾਂ ਅਸੀਂ ਗੁਰੂ ਤੋਂ ਬਾਣੀ ਤੋਂ ਬਾਣੀ ਤੋਂ ਟੁੱਟ ਜਾਂਦੇ ਹਾਂ। ਪਰ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੇਰੀ ਜ਼ਿੰਦਗੀ 'ਚ ਬਹੁਤ ਕਸ਼ਟ ਆਏ, ਪਰ ਮੈਂ ਕਦੇ ਉਲਾਂਭਾ ਨਹੀਂ ਦਿੱਤਾ ਵਾਹਿਗੁਰੂ ਨੂੰ। ਉਲਾਂਭ ਨੂੰ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ, ਤੇਰਾ ਕੀਆ ਮਿੱਠਾ ਲੱਗੈ, ਹਰਨਾਮ ਪਦਾਰਥ ਨਾਨਕ ਮੰਗੈ। ਮਿੱਠਾ ਕਰਕੇ ਭਾਣਾ ਮੰਨਿਆ, ਆਗਿਆ ਮਾਨ, ਆਗਿਆ ਮੰਨ ਕੇ ਜਾਣ, ਜਾਣ ਕੇ ਸੁੱਖ ਪਾਇਆ ਅਤੇ ਮੈਂ ਆਤਮਕ ਸੁੱਖ ਪਾ ਲਿਆ। ਸੁਣ ਸੁਣ ਨਾਮ ਤੁਹਾਰੋ ਜੀਓ, ਅਤੇ ਵਾਹਿਗੁਰੂ ਤੁਹਾਡਾ ਨਾਮ ਸੁਣ ਸੁਣ ਕੇ ਮੈਂ ਆਤਮਕ ਜੀਵਨ ਜੀਉਂਦਾ ਰਿਹਾ। ਬੇਨਤੀ ਕਰਦਿਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਕਾਸ਼ ਸ੍ਰੀ ਗੋਇੰਦਵਾਲ ਸਾਹਿਬ ਗੁਰਦੁਆਰਾ ਹਵੇਲੀ ਸਾਹਿਬ ਵਿਖੇ ਹੋਇਆ। ਸਤਿਕਾਰਯੋਗ ਧੰਨ ਧੰਨ ਪਿਤਾ, ਧੰਨ ਧੰਨ ਮਾਤਾ, ਧੰਨ ਧੰਨ ਸੋ ਜਨਨੀ ਜਿਨ ਜਨ ਜਣੇ। ਧੰਨ ਮਾਤਾ ਬੀਬੀ ਭਾਨੀ ਜੀ, ਧੰਨ ਪਿਤਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸੋਢੀ ਬੰਸ, ਔਰ ਧੰਨ ਉਹ ਥਾਨ ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਹੋਇਆ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨਾਨਾ ਗੁਰੂ ਨੇ, ਔਰ ਬੀਬੀ ਭਾਨੀ ਜੀ ਪੂਰਨ ਗੁਰਸਿੱਖ ਨੇ, ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਅਤੇ ਬਹੁਤ ਹੀ ਖੁਸ਼ੀਆਂ ਹੋਈਆਂ। ਗੁਰਸਿੱਖਾਂ ਮਨ ਵਧਾਈਆਂ, ਗੁਰਸਿੱਖਾਂ ਦੇ ਮਨਾਂ 'ਚ ਬੜੀਆਂ ਵਧਾਈਆਂ ਵੱਜੀਆਂ ਸਤਸੰਗੀ, ਬਹੁਤ ਖੁਸ਼ੀਆਂ ਹੋਈਆਂ। ਭਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੋ ਵੱਡੇ ਭਰਾ ਸੀ, ਬਾਬਾ ਪ੍ਰਿਥੀ ਚੰਦ ਜੀ ਔਰ ਧੰਨ ਧੰਨ ਬਾਬਾ ਮਹਾਂਦੇਵ ਜੀ, ਛੋਟੇ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਆਪ ਜੀ ਦੀ ਉਮਰ ਕੁਝ ਮਹੀਨਿਆਂ ਦੀ ਸੀ ਕਿ ਨਾਨਾ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਵਰ ਦੇ ਦਿੱਤਾ, ਦੋਹਿਤਾ ਬਾਣੀ ਕਾ ਬੋਹਿਥਾ, ਇਹ ਸਾਡਾ ਦੋਹਤਾ ਬਾਣੀ ਦਾ ਜਹਾਜ਼ ਰਚੇਗਾ। ਫਿਰ ਕੋਈ ਸਮਾਂ ਲੰਘਿਆ, ਨਾਨਾ ਗੁਰੂ ਨੇ ਵਰ ਦਿੱਤਾ ਆ ਬਾਲਕਾ ਥਾਲ ਦੇ ਮਾਲਕਾ, ਕਿ ਇਹ ਬੱਚਿਆ ਥਾਲ ਦਾ ਮਾਲਕ ਹੈ ਤੂੰ, ਥਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਭਾਰੀ ਗੁਰੂ ਅਮਰਦਾਸ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ। ਬੀਬੀ ਭਾਨੀ ਬਹੁਤ ਖੁਸ਼ ਹੈ। ਸਮਾਂ ਆਇਆ ਸਤਸੰਗੀਓ, ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਕੁਝ ਵੱਡੇ ਹੋਏ, ਬੀਬੀ ਭਾਨੀ ਜੀ ਦੀ ਸੇਵਾ ਨੂੰ ਮੁੱਖ ਰੱਖਦਿਆਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਦੇ ਮਾਲਕ ਗੁਰੂ ਅਰਜਨ ਦੇਵ ਜੀ ਦੇ ਪਿਤਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਤਿੰਨਾਂ ਨੂੰ ਗੁਰਤਾ ਗੱਦੀ ਅਤੇ ਨਾਲ ਆਪਣੀ 6 ਸਾਲ ਦੀ ਉਮਰ ਦੇ ਦਿੱਤੀ। ਪਿਆਰਿਓ, ਇਹ ਸਾਡਾ ਇਤਿਹਾਸ ਕਹਿੰਦਾ, ਸਾਡਾ ਵਿਸ਼ਵਾਸ ਕਹਿੰਦਾ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਵੀ ਦੇ ਦਿੱਤੀ ਔਰ ਆਪਣੀ ਸਤਸੰਗੀ ਇਸ ਪ੍ਰਕਾਰ ਜਿਹੜੀ ਹੈ ਗੁਰਤਾ ਗੱਦੀ ਪਵਿੱਤਰ ਗੁਰੂ ਨਾਨਕ ਦੇਵ ਦੀ ਦਾਤ ਵੀ ਦੇ ਦਿੱਤੀ। ਕਾਰਨ ਇੱਦਾਂ ਬਣਿਆ, ਇੱਕ ਦਿਨ ਬੀਬੀ ਭਾਨੀ ਜੀ ਆਪਣੀ ਸੋ ਭਰਜਾਈ ਆਤਮਾ ਦੇਵੀ ਬਾਬਾ ਮੋਹਨ ਜੀ ਦੀ ਜਿਹੜੀ ਇਸਤਰੀ ਵੈਰੂ ਬਾਬਾ ਮੋਹਰੀ ਜੀ ਦੀ ਘਰਵਾਲੀ ਬੀਬੀ ਆਤਮਾ ਦੇਵੀ, ਦੋਵੇਂ ਨਨਾਣ ਭਰਜਾਈਆਂ ਬੜੇ ਖੁਸ਼ ਨੇ। ਗੁਰੂ ਅਮਰਦਾਸ ਸਾਹਿਬ ਜੀ ਘਰ ਆ ਗਏ ਅਤੇ ਬੀਬੀ ਭਾਨੀ ਨੇ ਉੱਠ ਕੇ ਸਤਿਕਾਰ ਕੀਤਾ, ਸਾਰੇ ਪਰਿਵਾਰ ਨੇ ਸਤਿਕਾਰ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਨੇ ਮਸਤਕ ਵੱਲ ਵੇਖਿਆ ਬੀਬੀ ਭਾਨੀ ਦੇ ਅਤੇ ਕਹਿਣ ਲੱਗੇ, ਬੇਟਾ ਜੇ ਤੇਰੇ ਸਿਰ ਦਾ ਮਾਲਕ ਤੇਰੇ ਸਿਰ ਦਾ ਸਾਈਂ ਭਾਵ ਗੁਰੂ ਰਾਮਦਾਸ ਜੀ ਚਲਾ ਜਾਵੇ ਫਿਰ ਕੀ ਕਰੇਂਗੀ? ਹੱਥ ਜੋੜ ਲਏ ਸੱਚੇ ਪਾਤਸ਼ਾਹ, ਉਹਨਾਂ ਦੀ ਯਾਦ ਵਿੱਚ ਰਹਿੰਦੀ ਜ਼ਿੰਦਗੀ ਮੈਂ ਬਤੀਤ ਕਰਾਂਗੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬੜੇ ਪ੍ਰਭਾਵਿਤ ਹੋਏ, ਬੇਟਾ ਤੇਰੀ ਸੇਵਾ ਬੜੀ ਹੈ, ਅਥਾਹ ਸੇਵਾ ਕਰਦੀ ਹੈ। ਬੇਨਤੀ ਕਰਦਿਆਂ ਬੀਬੀ ਭਾਨੀ ਨੇ ਕਦੇ ਵੀ ਆਪਣੇ ਪਿਤਾ ਨਹੀਂ ਮੰਨਿਆ, ਗੁਰੂ ਪਿਤਾ ਮੰਨਿਆ। ਮੇਰੇ ਪਿਤਾ ਜੀ ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਹਨ। ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਚਨ ਹੈ, ਗੁਰ ਪਰਮੇਸ਼ਰ ਨਾ ਹੀ ਭੇਦ, ਗੁਰ ਪਰਮੇਸ਼ਰ ਏਕੋ ਜਾਣ, ਸਮੁੰਦਰ ਸਰੀਰ ਬਰੋਲ ਹਮ ਦੇਖਿਆ ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਈ। ਗੁਰੂ ਪਰਮਾਤਮਾ ਹੈ, ਪਰਮਾਤਮਾ ਗੁਰੂ ਹੈ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਆਪਾਂ ਉੱਤੇ ਬਚਨ ਲਿਖੇ ਹੋਏ ਦਰਸ਼ਨ ਕਰਦੇ ਹਾਂ।
ਸੋ ਗੁਰੂ ਅਰਜਨ ਦੇਵ ਜੀ ਪ੍ਰਤੱਖ ਪਰਮੇਸ਼ਰ ਦਾ ਰੂਪ ਨੇ, ਇੱਦਾਂ ਹੀ ਗੁਰੂ ਵਿੱਚ ਅਤੇ ਪਰਮਾਤਮਾ 'ਚ ਫਰਕ ਨਹੀਂ ਹੁੰਦਾ। ਸਤਸੰਗੀਓ, ਬੀਬੀ ਭਾਨੀ ਜੀ ਨੇ ਆਪਣੇ ਗੁਰੂ ਪਿਤਾ ਧੰਨ ਗੁਰੂ ਅਮਰਦਾਸ ਸਾਹਿਬ ਦੀ ਪਰਮੇਸ਼ਰ ਰੂਪ ਜਾਣ ਕੇ ਸੇਵਾ ਕੀਤੀ, ਦਿਨੇ ਰਾਤ ਸਮਾਧ ਚੇਤ ਹੋ ਕੇ ਸੇਵਾ ਕੀਤੀ। ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਹਸਤੀ ਸਿਰਜਿਓ ਅੰਕੁਸ਼ ਹੈ ਅਹਿਰਣ ਜੋ ਸਿਰ ਦੇ, ਮਨ ਤਨ ਆਗੈ ਰਾਖ ਕੇ ਉਭੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ। ਉਭੀ ਸੇਵ ਦਾ ਭਾਵ ਹੁੰਦਾ ਸਮਾਧ ਚੇਤ ਹੋ ਕੇ, ਐਨ ਸਾਵਧਾਨ ਹੋ ਕੇ ਸੇਵਾ ਕਰਨੀ ਗੁਰੂ ਦੀ ਅਤੇ ਪਰਮੇਸ਼ਰ ਦੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ, ਬੀਬੀ ਭਾਨੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰਤਾ ਗੱਦੀ ਅਤੇ ਨਾਲ ਆਪਣੀ ਉਮਰ ਵੀ ਦੇ ਦਿੱਤੀ। ਸਤਸੰਗੀਓ, ਕੋਈ ਜ਼ਿਕਰ ਇੱਦਾਂ ਮਿਲਦਾ ਹੈ ਕਿ ਗੁਰੂ ਅਮਰ ਰਾਮਦਾਸ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਅੰਮ੍ਰਿਤਸਰ ਸ਼ਹਿਰ ਵਸਾਇਆ ਉਹਨਾਂ ਨੇ। ਇੱਕ ਦਿਨ ਦਾ ਜ਼ਿਕਰ ਹੈ ਕਿ ਗੁਰੂ ਰਾਮਦਾਸ ਜੀ ਦੇ ਸਰੀਕੇ ਬਰਾਦਰੀ ਵਿੱਚੋਂ ਭਰਾ ਲੱਗਦੇ ਸੀ, ਚਾਚੇ ਤਾਏ ਦੇ ਪੁੱਤਰ। ਸੋ ਸਤਸੰਗੀ, ਬਾਬਾ ਸੰਹਾਰੀ ਮੱਲ ਜੀ, ਉਹ ਗੁਰੂ ਰਾਮਦਾਸ ਸਾਹਿਬ ਦੇ ਕੋਲ ਆਏ, ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਪੁੱਤਰ ਭਾਵ ਕਿ ਮੇਰੇ ਪੁੱਤਰ ਦਾ ਮਾਰੇ ਵਿਆਹ ਰੱਖਿਆ ਹੋਇਆ, ਅਤੇ ਮੇਰੀ ਇੱਛਾ ਹੈ ਕਿ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਚਰਨ ਪਾਉਂ, ਤੁਹਾਡੀ ਕਿਰਪਾ ਨਾਲ ਕਾਰਜ ਰਾਸ ਹੋ ਜਾਣਗੇ। ਜਿਵੇਂ ਸੁਖਮਨੀ ਸਾਹਿਬ 'ਚ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਨਾ, ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ। ਜਿਹਦੇ ਸਿਰ 'ਤੇ ਗੁਰੂ ਸੂਰਮਾ ਖਲੋ ਜਾਵੇ, ਜਿਹਦੇ ਸਿਰ 'ਤੇ ਗੁਰੂ ਸੂਰਮਾ ਮਿਹਰ ਦਾ ਹੱਥ ਰੱਖ ਦੇਵੇ, ਉਹਦੇ ਸਾਰੇ ਕਾਰਜ ਰਾਸ ਆ ਜਾਂਦੇ ਭਾਈ। ਅਤੇ ਬੇਨਤੀ ਕੀਤੀ, ਹੇ ਗੁਰੂ ਰਾਮਦਾਸ ਜੀ ਮੇਰੀ ਇੱਛਾ ਹੈ ਆਪ ਜੀ ਚਰਨ ਪਾਓ ਲਾਹੌਰ, ਕਿਉਂਕਿ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਅਸਥਾਨ ਹੀ ਲਾਹੌਰ ਦੇ ਵਿੱਚ ਹੈ। ਗੁਰੂ ਰਾਮਦਾਸ ਜੀ ਨੇ ਵਿਚਾਰ ਕੀਤੀ ਕਿ ਇੱਕ ਤਾਂ ਸਾਡੇ ਵਿਆਹ 'ਤੇ ਜਾਣ ਦੇ ਨਾਲ ਸੰਗਤਾਂ ਨੂੰ ਪਰੇਸ਼ਾਨੀ ਆਏਗੀ, ਸੰਗਤਾਂ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਵਾਸਤੇ ਆਉਣਗੀਆਂ, ਇੱਥੋਂ ਆ ਕੇ ਫਿਰ ਲਾਹੌਰ ਨੂੰ ਜਾਣਾ ਪਏਗਾ, ਸੰਗਤ ਨੂੰ ਦਿੱਕਤ ਆਏਗੀ। ਦੂਸਰਾ, ਜਿਸ ਪਰਿਵਾਰ ਦੇ 'ਚ ਵਿਆਹ ਹੈ ਉੱਥੇ ਅਸੀਂ ਜਾਵਾਂਗੇ, ਹਜ਼ਾਰਾਂ ਸੰਗਤਾਂ ਆਉਣਗੀਆਂ, ਪਰਿਵਾਰ ਦੇ 'ਤੇ ਆਰਥਿਕ ਬੋਝ ਪਵੇਗਾ। ਇਹਨਾਂ ਕਾਰਨਾਂ ਨੂੰ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪੁੱਤਰ ਪ੍ਰਿਥੀ ਚੰਦ ਨੂੰ ਸੱਦ ਲਿਆ, ਪੁੱਤਰ ਲਾਹੌਰ ਜਾਓ ਆਪਣੇ ਤਾਇਆ ਜੀ ਦੇ ਨਾਲ, ਅਤੇ ਉੱਥੇ ਜਿਹੜੇ ਇਹਨਾਂ ਦੇ ਵਿਆਹ ਦੇ ਕਾਰਜ ਨੇ ਉਹ ਸਾਰੇ ਸਿਰੇ ਚਾੜਨੇ ਨੇ। ਪ੍ਰਿਥੀ ਚੰਦ ਬੜਾ ਸ਼ੈਤਾਨ ਸੀ, ਉਹਨੂੰ ਪਤਾ ਸੀ ਕਿ ਮੇਰੇ ਨਾਨਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ 6 ਸਾਲ ਦੀ ਉਮਰ ਮੇਰੇ ਪਿਓ ਨੂੰ ਦਿੱਤੀ ਹੈ। ਘਰ 'ਚ ਗੱਲਾਂ ਚੱਲਦੀਆਂ ਨੇ ਪਰਿਵਾਰਾਂ 'ਚ ਇਹੋ ਜਿਹੀਆਂ, ਅਤੇ ਪਤਾ ਸੀ ਕਿ ਮੇਰੇ ਨਾਨਾ ਜੀ ਨੇ ਮੇਰੇ ਪਿਤਾ ਨੂੰ 6 ਸਾਲ ਦੀ ਉਮਰ ਦਿੱਤੀ ਹੋਈ ਹੈ, ਉਹਨਾਂ 'ਚ 5 ਸਾਲ ਲੰਘ ਗਏ ਅਤੇ 1 ਸਾਲ ਰਹਿ ਗਿਆ। ਜਿਹੜਾ ਬੱਚਾ ਆਪਣੇ ਪਿਓ ਦੇ ਦਿਨ ਗਿਣਦਿਆ ਪਿਆ, ਉਹ ਕਿੰਨਾ ਕੁ ਭਲਾ ਹੋਏਗਾ, ਕਿੰਨਾ ਕੁ ਚੰਗਾ ਹੋਏਗਾ ਬੱਚਾ ਜਿਹੜਾ ਰੋਜ਼ ਦਿਨ ਗਿਣਦਾ, ਅੱਜ 1 ਸਾਲ ਹੋ ਗਿਆ, ਅੱਜ 2 ਸਾਲ ਹੋ ਗਏ ਨੇ, ਅੱਜ 3 ਹੋ ਗਏ ਨੇ, 1 ਸਾਲ ਰਹਿ ਗਏ ਨੇ, ਪਿਤਾ ਨੇ ਚਲੇ ਜਾਣਾ, ਗੁਰੂ ਮੈਂ ਬਣਾਂਗਾ, ਉਹ ਕਿੰਨਾ ਕੁ ਭਲਾ ਹੋਏਗਾ ਪਿਆਰਿਓ। ਹੁਣ ਪ੍ਰਿਥੀ ਚੰਦ ਨੂੰ ਇਹ ਵੀ ਪਤਾ ਸੀ, ਘਰ 'ਚ ਗੱਲਾਂ ਚੱਲਦੀਆਂ ਸੀ ਕਿ ਨਾਨਾ ਗੁਰੂ ਜੀ ਨੇ ਵਰ ਦਿੱਤੇ ਮੇਰੇ ਛੋਟੇ ਭਰਾ ਨੂੰ ਕਿ ਦੋਹਿਤਾ ਗੁਰੂ ਕਾ ਬੋਹਿਥਾ, ਇਹ ਗੁਜਾਜ ਰਚੇਗਾ ਬਾਣੀ ਦਾ। ਇਹਨਾਂ ਚੀਜ਼ਾਂ ਨੂੰ ਲੈ ਕੇ ਪ੍ਰਿਥੀ ਚੰਦ ਨੇ ਸੋਚਿਆ ਕਿ ਜੇ ਮੈਂ ਲਾਹੌਰ ਚਲਾ ਗਿਆ ਤਾਂ ਪਿੱਛੋਂ ਗੁਰਤਾ ਗੱਦੀ ਕਿਤੇ ਮੇਰੇ ਭਰਾ ਨੂੰ ਨਾ ਦੇ ਦੇਣ। ਪ੍ਰਿਥੀ ਚੰਦ ਕਹਿੰਦਾ, ਵੇਖੋ ਸੱਚੇ ਪਾਤਸ਼ਾਹ ਜੀ, ਪਿਤਾ ਜੀ, ਮੈਂ ਜੇ ਚਲਾ ਗਿਆ ਤਾਂ ਮੇਰੇ ਪਿੱਛੋਂ ਕੰਮ ਨਹੀਂ ਹੋਣਾ ਗੁਰੂ ਘਰ ਦਾ, ਇਹ ਜਿੰਨਾ ਮੈਂ ਗੁਰੂ ਘਰ ਦਾ ਸਾਰਾ ਸਿਲਸਿਲਾ ਮੈਂ ਸਾਂਭਦਾ ਹਾਂ, ਆਈ ਗਈ ਸੰਗਤ ਨੂੰ ਮੈਂ ਸਾਂਭਦਾ ਹਾਂ। ਇਹ ਮਨ 'ਚ ਖਿਆਲ ਆ ਜਾਂਦਾ ਪਿਆਰਿਓ ਕਿ ਜੇ ਮੈਂ ਨਾ ਹੁੰਦਾ ਤਾਂ ਸਹਿਜ ਇਹ ਕਾਰਜ ਬਣਦਾ ਹੀ ਨਾ, ਇਹ ਮੈਂ ਕਾਰਜ ਹੁੰਦਾ ਹੀ ਨਾ। ਅਤੇ ਕਿਸੇ ਸਿਆਣੇ ਨੇ ਲਿਖਿਆ ਹੈ ਕਿ ਇਹ ਗੁਰੂ ਨਾਨਕ ਦੇਵ ਦਾ ਥੜਾ, ਇੱਕ ਗਿਆ ਅਤੇ ਦੂਜਾ ਖੜਾ। ਇਹ ਤਾਂ ਪਿਆਰੇ ਗੁਰੂ ਘਰ ਦੇ ਕਾਰਜ ਨੇ, ਹੁੰਦੇ ਰਹਿੰਦੇ ਨੇ, ਇਹ ਚੱਲਦੇ ਰਹਿੰਦੇ ਅਤੇ ਗੁਰੂ ਦੀ ਕਿਰਪਾ ਨਾਲ ਚੱਲਦੇ ਨੇ। ਮਹਾਂਦੇ ਸਤਸੰਗੀ ਜਵਾਬ ਦੇ ਤਾਂ ਪ੍ਰਿਥੀ ਚੰਦ ਨੇ, ਮਹਾਂਦੇਵ ਨੂੰ ਸੱਦ ਲਿਆ ਗੁਰੂ ਰਾਮਦਾਸ ਜੀ ਨੇ, ਪੁੱਤਰ ਤੇਰੇ ਵੱਡੇ ਭਰਾ ਪ੍ਰਿਥੀ ਚੰਦ ਨੇ ਜਵਾਬ ਦੇ ਤਾ, ਅਤੇ ਤੂੰ ਜਾ, ਦੂਜੇ ਨੰਬਰ 'ਤੇ ਤੂੰ ਹੈ, ਇਹਦਾ ਪਿਤਾ ਜੀ ਕੰਮ ਕੀ ਹੈ? ਕਹਿੰਦੇ, ਉੱਥੇ ਤੇਰੇ ਤਾਇਆ ਜੀ ਦੇ ਪੁੱਤਰ ਦਾ ਵਿਆਹ ਹੈ ਅਤੇ ਵਿਆਹ 'ਤੇ ਜਾਣਾ। ਪਿਤਾ ਜੀ ਮੈਨੂੰ ਨਹੀਂ ਪਤਾ ਵਿਆਹ ਵਿਉਹ ਕੀ ਹੁੰਦਾ, ਰਿਸ਼ਤੇਦਾਰੀ ਕੀ ਹੁੰਦੀ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਾ। ਬੀਬੀ ਭਾਨੀ ਜੀ ਨੂੰ ਇਹ ਜਦੋਂ ਪਤਾ ਲੱਗਿਆ ਬੜੇ ਪਰੇਸ਼ਾਨ ਹੋ ਗਏ ਕਿ ਮੈਂ ਤਾਂ ਵਰ ਮੰਗਿਆ ਆਪਣੇ ਪਿਤਾ ਜੀ ਦੇ ਕੋਲੋਂ ਕਿ ਘਰ ਦੀ ਘਰ 'ਚ ਰਹਿ ਜਾਏ, ਭਾਵ ਜਿਹੜੀ ਗੁਰਤਾ ਗੱਦੀ ਹੈ ਗੁਰੂ ਜੀ ਸੇਵਕ ਨੂੰ ਦਿੰਦੇ ਨੇ, ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਅਤੇ ਗੁਰਤਾ ਗੱਦੀ ਦਿੱਤੀ ਸੇਵਕ ਨੂੰ, ਲਹਿਣੇ ਨੂੰ। ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰ ਛੱਡ ਕੇ ਦਾਸੂ ਦਾਤੂ ਨੂੰ
ਤੇ ਗੁਰਤਾ ਗੱਤੀ ਦਿੱਤੀ ਸੀ ਬਾਬਾ ਅਮਰਦਾਸ ਜੀ ਨੂੰ। ਇਹ ਬੇਪਰਵਾਹ ਹੁੰਦੇ ਨੇ, ਜੇ ਦੋਵਾਂ ਨੇ ਜਵਾਬ ਦੇ ਤਾਂ ਤੀਜੇ ਨੇ ਦੇ ਦਿੱਤਾ ਤੇ ਬਹੁਤ ਗਲਤ ਹੈ। ਗੁਰੂ ਅਰਜਨ ਦੇਵ ਜੀ ਨੂੰ ਸੱਦ ਲਿਆ ਤੇ ਗੁਰੂ ਅਰਜਨ ਦੇਵ ਜੀ ਦੀ ਉਮਰ ਸੀ ਉਸ ਵੇਲੇ 17 ਸਾਲ ਦੀ। ਗੁਰੂ ਰਾਮਦਾਸ ਸਾਹਿਬ ਜੀ ਕਹਿ ਲੈਗੇ, ਪੁੱਤਰ ਤੇਰੇ ਦੋਨਾਂ ਵੱਡਿਆਂ ਭਰਾਵਾਂ ਨੇ ਜਵਾਬ ਦੇ ਦਿੱਤਾ ਹੈ ਤੇ ਲਾਹੌਰ ਜਾਣਾ। ਮਾਰੇ 7 ਬਚਨ ਆ। ਭਾਵੇਂ ਗੁਰੂ ਤੋਂ ਇੱਕ ਮਿੰਟ ਵੀ ਪਾਸੇ ਨਹੀਂ ਸੀ ਹੋਣਾ ਚਾਹੁੰਦੇ, ਪਰ 7 ਬਚਨ ਕਹਿ ਦਿੱਤਾ। 7 ਬਚਨ ਸਾਧੂ ਸਭ ਕਹਿਤ ਬਾਣੀ 'ਚ ਲਿਖਿਆ। ਸੋ ਗੁਰੂ ਅਰਜਨ ਦੇਵ ਜੀ ਭਾਵੇਂ ਨਹੀਂ ਸੀ ਜਾਣਾ ਚਾਹੁੰਦੇ, ਫਿਰ ਵੀ ਪਿਤਾ ਦੀ ਆਗਿਆ ਨਹੀਂ ਮੋੜੀ। ਮਾਰੇ 7 ਬਚਨ ਜੀ, ਗੁਰੂ ਜੀ ਤੋਂ ਆਗਿਆ ਲੈ ਕੇ ਆਪਣੀ ਮਾਤਾ ਬੀਬੀ ਭਾਨੀ ਦੇ ਕੋਲ ਆ ਗਏ, ਚਰਨਾਂ 'ਤੇ ਮੱਥਾ ਟੇਕਿਆ। ਮਾਂ ਜੀ, ਮੈਨੂੰ ਗੁਰੂ ਪਿਤਾ ਜੀ ਦਾ ਹੁਕਮ ਹੈ, ਲਾਹੌਰ ਜਾਣਾ ਹੈ। ਅਤੇ ਬੀਬੀ ਭਾਨੀ ਕਹਿ ਲੱਗੀ, ਪੁੱਤ ਤੂੰ ਮੇਰੇ ਦੁੱਧ ਦੀ ਲਾਜ ਰੱਖ ਲਈ, ਅੱਜ ਜੇਕਰ ਤੂੰ ਵੀ ਜਵਾਬ ਦੇ ਦਿੰਦੋ ਤੇ ਜਿਹੜੀ ਗੁਰਤਾ ਗੱਦੀ ਸੀ ਕਿਸੇ ਸੇਵਕ ਨੂੰ ਚਲੀ ਜਾਣੀ ਸੀ। ਗੁਰੂ ਅਰਜਨ ਦੇਵ ਜੀ ਕਹਿ ਲੱਗੇ, ਮਾਂ ਮੈਨੂੰ ਮੇਰੇ ਪਿਤਾ ਜੀ ਨੇ ਕਿਸੇ ਕਾਰਜ ਵਾਸਤੇ ਭੇਜਿਆ ਲਾਹੌਰ, ਜੇ ਮੇਰੇ ਗੁਰੂ ਪਿਤਾ ਜੀ ਮੈਨੂੰ ਸ਼ਹੀਦ ਹੋਣ ਵਾਸਤੇ ਲਾਹੌਰ ਭੇਜਦੇ ਮੈਂ ਤਾਂ ਵੀ ਜਾਣਾ ਸੀ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਕਹਿੰਦੇ ਇਹ ਤੇ ਕਾਰਜ ਵਾਸਤੇ ਭੇਜਣ ਲੱਗੇ ਨੇ ਕਿ ਜਾਓ ਵਿਆਹ ਦੇ ਉੱਥੇ ਕਾਰਜ ਨੇ ਉਹ ਸਿਰੇ ਚਾੜ ਆਓ। ਕਹਿੰਦੇ ਜੇ ਮੇਰੇ ਪਿਤਾ ਜੀ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਜੀ ਮਹਾਰਾਜ ਮੈਨੂੰ ਭੇਜਦੇ ਨਾ ਕਿ ਲਾਹੌਰ ਜਾ ਕੇ ਸਿੱਖੀ ਦੇ ਲਈ ਸ਼ਹੀਦ ਹੋਣਾ ਤੇ ਮੈਂ ਤਾਂ ਵੀ ਜਾਂਦਾ। ਧੰਨ ਬੀਬੀ ਭਾਨੀ ਬਹੁਤ ਖੁਸ਼ ਹੋਏ, ਅਸੀਸਾਂ ਦਿੱਤੀਆਂ। ਜਿਹੜੀਆਂ ਅਸੀਸਾਂ ਗੁਰੂ ਅਰਜਨ ਦੇਵ ਜੀ ਨੂੰ ਬੀਬੀ ਭਾਨੀ ਜੀ ਨੇ ਦਿੱਤੀਆਂ ਪਿਆਰਿਓ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ। ਬਚਨ ਮਹਾਰਾਜ ਦੇ ਆਪਾਂ ਸਤਸੰਗੀ ਬੇਅੰਤ ਵਾਰ ਪੜ੍ਹਦੇ ਹਾਂ ਕਿ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਗਏ, ਲੰਮਾ ਸਮਾਂ ਰਹੇ ਨੇ ਉੱਥੇ, 1 ਸਾਲ ਦੇ ਕਰੀਬ ਉੱਥੇ ਰਹਿੰਦਿਆਂ ਨੂੰ ਹੋ ਗਿਆ ਸਤਸੰਗੀ ਉਹ। ਸੋ ਚਿੱਠੀਆਂ ਦਾ ਜ਼ਿਕਰ ਮਿਲਦਾ ਹੈ, ਲੰਮੀ ਸਾਖੀ ਹੈ। ਅੰਤ ਨੂੰ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ ਅਤੇ ਗੁਰੂ ਅਰਜਨ ਦੇਵ ਜੀ ਨੂੰ ਲਿਆਂਦਾ ਗਿਆ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਸੇਵਾਵਾਂ ਨੂੰ ਵੇਖ ਕੇ, ਆਗਿਆ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਬੜੇ ਖੁਸ਼ ਹੋਏ। ਤਿੰਨਾਂ ਨੇ ਉਸ ਵੇਲੇ ਜਿਹੜਾ ਸੀ ਇਸ਼ਨਾਨ ਪਾਨ ਕਰਨ ਨੂੰ ਕਿਹਾ ਕਿ ਇਸ਼ਨਾਨ ਕਰ ਲਓ, ਸਾ ਕੇ ਸੀ ਸੋਹਣੇ ਵਸਤਰ ਪਾ ਕੇ ਆ ਜਾਓ। ਅਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਉਸ ਵੇਲੇ ਗੁਰਤਾ ਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੇ ਦਿੱਤੀ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਧਰੀ। ਸੋ ਗੁਰੂ ਰਾਮਦਾਸ ਜੀ ਨੇ ਜਗਤ ਦੇ ਭਲੇ ਲਈ ਗੁਰੂ ਨਾਨਕ ਦੇਵ ਦੀ ਜੋਤ ਜਿਹੜੀ ਸੀ 5ਵੇਂ ਸਰੂਪ ਦੇ ਵਿੱਚ ਸਥਿਤ ਕਰ ਦਿੱਤੀ। ਪ੍ਰਿਥੀ ਚੰਦ ਨੂੰ ਪਤਾ ਲੱਗਿਆ, ਬਹੁਤ ਅੱਗ ਬਬੂਲਾ ਹੋਇਆ, ਬਹੁਤ ਕੁਛ ਬੋਲਿਆ, ਬੀਬੀ ਭਾਨੀ ਜੀ ਨੂੰ ਬਹੁਤ ਗਲਤ ਬੋਲਿਆ, ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਗਲਤ ਬੋਲਿਆ, ਔਰ ਨਾਲ ਦੀ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਬਹੁਤ ਗਲਤ ਬੋਲਿਆ। ਉਸ ਸਮੇਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਭਾਈ 1200 ਅੰਗ ਉੱਤੇ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ 300 ਝਗੜਤ ਪਾਪ। ਪੁੱਤਰ ਆਪਣੇ ਮਾਤਾ ਨਾਲ ਆਪਣੇ ਪਿਤਾ ਨਾਲ ਲੜਨਾ, ਗਲਤ ਬੋਲਣਾ ਪਾਪ ਲੱਗਦਾ, ਪਾਪ। ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਜਿਹੜੇ ਪੈਸੇ ਦਾ ਤੂੰ ਅਹੰਕਾਰ ਕਰਦਾ ਨਾ, ਇਹ ਪੈਸਾ ਕਿਸੇ ਦਾ ਆਪਣਾ ਨਹੀਂ ਬਣਿਆ, ਇਹ ਪਰਾਇਆ ਜਾਂਦਾ। ਪੁੱਤਰ ਕਦੇ ਮਾਂ ਬਾਪ ਨੂੰ ਗਲਤ ਨਹੀਂ ਬੋਲਣਾ ਚਾਹੀਦਾ। ਪਰ ਪ੍ਰਿਥੀ ਚੰਦ ਨੇ ਈਰਖਾ ਨਹੀਂ ਛੱਡੀ, ਘਰ 'ਚ ਗੱਲਾਂ ਚੱਲਦੀਆਂ ਨੇ ਕਿ ਨਾਨਾ ਜੀ ਨੇ ਵਰ ਦਿੱਤੇ ਨੇ। ਪ੍ਰਿਥੀ ਚੰਦ ਬੜੀ ਈਰਖਾ ਕਰਦਾ ਗੁਰੂ ਅਰਜਨ ਦੇਵ ਨੇ ਛੋਟਾਂ ਦਾ, ਜਦੋਂ ਸੁਰਤ ਸੰਭਾਲ ਲਈ ਪ੍ਰਿਥੀ ਚੰਦ ਨੇ ਆਪਣੇ ਛੋਟੇ ਵੀਰ ਨਾਲ ਈਰਖਾ ਸ਼ੁਰੂ ਕਰ ਦਿੱਤੀ ਕਿ ਮੇਰੇ ਨਾਨਾ ਜੀ ਨੇ ਇਹਨੂੰ ਵਾਰ ਕਿਉਂ ਦਿੱਤੇ, ਮੈਨੂੰ ਕਿਉਂ ਨਹੀਂ ਦਿੱਤੇ, ਉਹ ਭਲਿਆ ਤੂੰ ਸੇਵਾ ਕਰ ਦਿੱਤੇ ਤੈਨੂੰ ਮਿਲ ਜਾਂਦੇ, ਇਹਦੇ ਬਖਸ਼ਿਸ਼ ਹੈ ਵਾਹਿਗੁਰੂ ਦੀ। ਤਖ਼ਤ ਬਹਿ ਤਖ਼ਤੇ ਕੀ ਲਾਇਕ, ਤਖ਼ਤ ਉੱਪਰ ਸੋ ਬਹਿ ਜੇ ਤਖ਼ਤੇ ਲਾਇਕ ਹੋਈ, ਤਖ਼ਤ 'ਤੇ ਪਿਆਰੇ ਉਹ ਬਹਿੰਦਾ ਜਿਹੜਾ ਤਖ਼ਤ ਦੇ ਯੋਗ ਹੋਵੇ। ਰੋ ਵਿਚਾਰ, ਪ੍ਰਿਥੀ ਚੰਦ ਨੇ ਬਹੁਤ ਈਰਖਾ ਕੀਤੀ। ਜਦੋਂ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ 'ਤੇ ਬਰਾਜ ਗਏ, ਰੋਜ਼ ਹੀ ਝਗੜਾ, ਰੋਜ਼ ਹੀ ਇਹਦਾ ਝਗੜਾ ਚੱਲਣਾ, ਰੋਜ਼ ਹੀ। ਸੋ ਸਮਾਂ ਲੰਘਦਾ ਗਿਆ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਰਉਪਕਾਰ ਦੇ ਕਾਰਜ ਕਰਦੇ ਰਹੇ। ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਕੀਤਾ ਮਹਾਰਾਜ ਨੇ, ਸਰੋਵਰ ਪੱਕੇ ਕਰਾਏ ਗੁਰੂ ਅਰਜਨ ਦੇਵ ਜੀ ਨੇ, ਨਵੇਂ ਬਾਜ਼ਾਰ ਬਣਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਵੱਖ ਵੱਖ ਕਿੱਤਿਆਂ ਦੇ ਲੋਕ ਲਿਆ ਕੇ ਅਤੇ ਅੰਮ੍ਰਿਤਸਰ ਦੇ ਵਿੱਚ ਵਸਾਏ। ਜੇਕਰ ਮਿਲਦਾ 52 ਕਿੱਤਿਆਂ ਦੇ, ਕਿੱਤਿਆਂ ਦਾ ਭਾਵ ਹੈ ਵੱਖ ਵੱਖ ਕਾਰੋਬਾਰਾਂ ਦੇ ਵਪਾਰੀ,
ਅੰਮ੍ਰਿਤਸਰ ਦੇ ਵਿੱਚ ਜਾ ਕੇ ਵਸਾਏ ਅਤੇ ਅੰਮ੍ਰਿਤਸਰ ਦਾ ਬਹੁਤ ਵਿਕਾਸ ਕੀਤਾ। ਤਾਂ ਹੀ ਬਚਨ ਲਿਖੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨਾ ਅਨੂਪ ਰਾਮਦਾਸਪੁਰ ਹਰ ਹਾਂ, ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਮ੍ਰਿਤਸਰ ਦਾ ਬਹੁਤ ਵਿਕਾਸ ਕੀਤਾ, ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਨੇੜੇ ਨੇੜੇ ਗੁਰੂ ਅਰਜਨ ਦੇਵ ਨੇ ਬੇਅੰਤ ਬਾਗ ਲਵਾਏ, ਹਰੇ ਭਰੇ ਰੱਖਣ ਲਈ ਸੜਕਾਂ ਦੇ ਕੰਢਿਆਂ 'ਤੇ ਰੁੱਖ ਲਵਾਏ, ਸੜਕਾਂ ਬਣਵਾਈਆਂ, ਪੁਲ ਬਣਵਾਏ ਔਰ ਹੋਰ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਨੇ। ਈਰਖਾ ਕਿੰਨੀ ਕੁ ਪਿਆਰਿਓ, ਸਮਾਂ ਲੰਘਦਾ ਗਿਆ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਭਲਾ ਕਰ ਰਹੇ ਨੇ, ਬੀਬੀ ਭਾਨੀ ਜੀ ਸਤਸੰਗੀ ਜੀਆਂ ਦਾ ਭਲਾ ਕਰਦੇ ਨੇ। ਗੁਰੂ ਅਰਜਨ ਦੇਵ ਸਾਹਿਬ ਦਾ ਸ਼ੁਭ ਆਨੰਦ ਕਾਰਜ ਮਾਤਾ ਗੰਗਾ ਜੀ ਨਾਲ ਹੋ ਗਿਆ ਅਤੇ ਮਾਤਾ ਗੰਗਾ ਜੀ ਬਹੁਤ ਨੇਕ ਸੋ ਭਲੇ ਨੇ, ਕੋਈ ਭਲੇ ਦੇ ਕੰਮ ਕਰ ਰਹੇ ਨੇ। ਥੋੜ੍ਹਾ ਪ੍ਰਿਥੀ ਚੰਦ ਸੀ, ਇਹਦੀ ਕਰਮੂ ਘਰ ਵਾਲੀ ਸੀ, ਇਹ ਬਹੁਤ ਈਰਖਾ ਕਰਦੇ ਨੇ। ਹੁਣ ਪ੍ਰਿਥੀ ਚੰਦ ਦਾ ਇੱਕ ਪੁੱਤਰ ਹੈ ਮਿਹਰਵਾਨ, ਉਹਨੂੰ ਖਡਾਉਂਦੇ ਮਾਤਾ ਗੰਗਾ ਜੀ, ਉਹਨੂੰ ਖਵਾਉਂਦੇ ਮਾਤਾ ਗੰਗਾ ਜੀ, ਉਹਨੂੰ ਸੋਹਣੇ ਕੱਪੜੇ ਬਣਾ ਕੇ ਦਿੰਦੇ, ਈਰਖਾ ਹੀ ਨਹੀਂ ਮਨ 'ਚ, ਨਿਰਵੈਰ ਨੇ। ਪ੍ਰਿਥੀ ਚੰਦ ਅਤੇ ਉਹਦੀ ਘਰ ਵਾਲੀ ਜਿਹੜੇ ਨੇ ਇਹ ਸੋਚਦੇ ਨੇ ਇਹਨਾਂ ਦੇ ਘਰ ਔਲਾਦ ਕੋਈ ਨਹੀਂ, ਵਿਆਹ ਹੋਏ ਨੂੰ 5-6 ਸਾਲ ਹੋ ਗਏ, ਸ਼ਾਇਦ ਕੋਈ ਸਰੀਰਕ ਇਹਨਾਂ ਨੂੰ ਤਕਲੀਫ ਹੈ ਤਾਂ ਨਹੀਂ ਉਹ ਪੁੱਤਰ ਹੋ ਰਿਹਾ। ਆਪਸ ਵਿੱਚ ਗੱਲਾਂ ਕਰਦੇ ਕਰਮੋ ਅਤੇ ਪ੍ਰਿਥੀ ਚੰਦ, ਪ੍ਰਿਥੀ ਚੰਦ ਕਹਿੰਦਾ ਕਰਮੋ ਨੂੰ ਕਿ ਇਹਨਾਂ ਦੇ ਘਰ ਪੁੱਤ ਹੋਣਾ ਨਹੀਂ, ਇਹ ਗੁਰਤਾ ਗੱਦੀ ਸਾਡੇ ਪੁੱਤ ਨੂੰ ਦੇਣਗੇ। ਪਰ ਸਮਾਂ ਆਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਪ੍ਰਿਥੀ ਚੰਦ ਅਤੇ ਕਰਮੋ ਜਿਹੜੇ ਬੜੇ ਦੁਖੀ ਹੋਏ, ਇਹਨਾਂ ਨੇ ਸੱਸੀ ਦਾਈ ਭੇਜੀ, ਫਿਰ ਇੱਕ ਸਪੇਰੇ ਰਾਹੀਂ ਸੱਪ ਸਟਵਾਇਆ। ਸੋ ਹੋਰ ਕਈ ਤਰੀਕੇ ਨਾਲ ਯਤਨ ਕੀਤੇ, ਕਿਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਖਤਮ ਹੋ ਜਾਣ ਅਤੇ ਗੁਰਤਾ ਗੱਦੀ ਸਾਡੇ ਪੁੱਤ ਨੂੰ ਮਿਲ ਜਾਏ। ਕਿੰਨੀ ਈਰਖਾ ਪਿਆਰਿਓ। ਫਿਰ ਸਮੇਂ ਦੇ ਜਿਹੜੇ ਹਾਕਮ ਨੇ, ਜਹਾਂਗੀਰ ਬਾਦਸ਼ਾਹ, ਇਹ ਬੜਾ ਕੱਟੜ ਅਤੇ ਬੜਾ ਤੌਸਬੀ ਸੀ, ਭਾਵ ਕਿ ਕੱਟੜ ਮੁਸਲਮਾਨ ਹੈ। ਇਹਦੀ ਸੋਚ ਸੀ ਕਿ ਹਿੰਦੁਸਤਾਨ ਦੇ ਵਿੱਚ ਇਕੱਲਾ ਇਸਲਾਮ ਹੀ ਹੋਵੇ, ਦੂਜਾ ਕੋਈ ਨਾ ਹੋਵੇ। ਜਿਵੇਂ ਔਰੰਗਜ਼ੇਬ ਸੋਚਦਾ ਸੀ ਕਿ ਜਿਹੜਾ ਕੰਮ ਮੁਹੰਮਦ ਸਾਹਿਬ ਨਹੀਂ ਕਰ ਸਕੇ, ਸਾਰੇ ਸੰਸਾਰ ਨੂੰ ਮੁਸਲਮਾਨ ਨਹੀਂ ਬਣਾ ਸਕੇ, ਉਹ ਕੰਮ ਮੈਂ ਕਰਾਂਗਾ, ਕਿਰਪਾਨ ਦੇ ਜ਼ੋਰ ਨਾਲ ਕਰਾਂਗਾ। ਇੱਦਾਂ ਹੀ ਜਹਾਂਗੀਰ ਦੀ ਸੋਚ ਸੀ ਕਿ ਪੂਰੇ ਹਿੰਦੁਸਤਾਨ ਵਿੱਚ ਮੁਸਲਮਾਨ ਹੀ ਹੋਣਾ, ਹੋਰ ਕੋਈ ਹੋਏ ਨਾ। ਹਰੇਕ ਕੌਮ ਸੋਚਦੀ ਪਿਆਰਿਓ, ਜਿਹਦਾ ਰਾਜ ਆਉਂਦਾ ਨਾ, ਜਿਹਦਾ ਰਾਜ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਜਿਹਦੇ ਹੱਥ 'ਚ ਤਾਕਤ ਆਉਂਦੀ ਹੈ ਆਪਣੀ ਤਾਕਤ ਵਿਖਾਉਂਦਾ ਪਿਆਰਿਓ, ਹਰੇਕ ਵਿਖਾਉਂਦਾ ਰਿਹਾ। ਜਿਹੜੀ ਹਾਕਮ ਧਿਰ ਨੇ ਦਿੱਲੀ ਦੇ ਤਖ਼ਤ 'ਤੇ ਰਾਜ ਕੀਤਾ, ਉਹ ਹਮੇਸ਼ਾ ਬਾਅਦ 'ਤੇ ਸਿੱਖਾਂ ਨੂੰ ਖਤਮ ਕਰਨ ਦੇ ਮਨਸੂਬੇ ਬਣਾਉਂਦਾ ਰਿਹਾ। ਭਾਵੇਂ ਮੁਗਲਾਂ ਨੇ ਰਾਜ ਕੀਤਾ, ਭਾਵੇਂ ਪਿਆਰੇ ਗੋਰਿਆਂ ਨੇ ਰਾਜ ਕੀਤਾ, ਉਸ ਤੋਂ ਬਾਅਦ ਜਿਹੜਾ ਦਿੱਲੀ ਅਤੇ ਕਾਂਗਰਸ ਨੇ ਰਾਜ ਕੀਤਾ, ਉਹਨਾਂ ਦੇ ਪਿਆਰੇ ਸਿੱਖ ਕੌਮ ਨੂੰ ਨਿਸ਼ਤੋ ਨਬੋਧ ਕਰਨ ਵਾਸਤੇ ਟੈਂਕ ਚਾੜ ਦਿੱਤੇ, ਪੰਜਾਬ ਨੂੰ ਘੇਰੇ ਪਾ ਲਏ, ਵੁੱਡ ਰੋਜ਼ ਨਾਮ ਦੇ ਜਿਹੜੇ ਸੀ ਇਹ ਆਪਰੇਸ਼ਨ ਚਲਾਏ ਕਿ ਜੋ ਨੌਜਵਾਨ ਕੱਢ ਕੇ ਘਰਾਂ 'ਚੋਂ ਮਾਰ ਦਿਓ। ਇਸ ਸਮੇਂ ਦੀਆਂ ਸਰਕਾਰਾਂ ਕਰਦੀਆਂ ਸਤਸੰਗੀਓ, ਆਪਣਾ ਨਾਰਾ ਦਿੰਦੀਆਂ ਇਹ ਕਿ ਅਸੀਂ ਰਾਸ਼ਟਰ ਜਿਹੜਾ ਨਾ ਇਹ ਆਪਣਾ ਬਣਾ ਲਾਂਗੇ, ਆਪਣਾ ਔਰ ਵਿਚਾਰ। ਇੱਦਾਂ ਹੀ ਗੁਰੂ ਅਰਜਨ ਦੇਵ ਦੇ ਵੇਲੇ ਜਿਹੜਾ ਜਹਾਂਗੀਰ ਸੀ, ਇਹਨੇ ਇੱਕ ਸੰਸਥਾ ਖੜੀ ਕੀਤੀ ਸੀ ਨਕਸ਼ਬੰਦੀ। ਇਹਦਾ ਕੰਮ ਕੀ ਸੀ? ਘਰ ਘਰ ਦੇ ਵਿੱਚ ਇਸਲਾਮ ਨੂੰ ਪਹੁੰਚਾਉਣਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੰਨਾ ਗੁਰਮਤ ਦਾ ਪ੍ਰਚਾਰ ਕੀਤਾ ਕਿ ਇਸਲਾਮ ਦੇ ਬੜੇ ਬੜੇ ਪ੍ਰਚਾਰਕ, ਭਾਈ ਮੰਝ ਜੀ ਵਰਗੇ ਇਹ ਗੁਰੂ ਦੇ ਸਿੱਖ ਬਣ ਗਏ, ਭਾਈ ਬਹਿਲੋ ਵਰਗੇ ਗੁਰੂ ਦੇ ਸਿੱਖ ਬਣ ਗਏ। ਬੜਾ ਵੱਡੀ ਢਾਲ ਲੱਗੀ ਸਤਸੰਗੀ, ਹਜ਼ਾਰਾਂ ਲੋਕ ਆਪਣੇ ਘਰ ਵਾਪਸੀ ਕਰ ਗਏ, ਭਾਵ ਜਿਹੜੇ ਸਿੱਖ ਧਰਮ 'ਚੋਂ ਨਿਕਲ ਗਏ ਸੀ, ਮੁਸਲਮਾਨਾਂ ਦੇ ਪ੍ਰਭਾਵ ਹੇਠ ਆ ਗਏ ਸੀ, ਉਹ ਵਾਪਸ ਸਿੱਖੀ 'ਚ ਆ ਗਏ। ਬੜੀ ਵੱਡੀ ਢਾਲ ਲੱਗੀ, ਧਰਮ ਦੇ ਠੇਕੇਦਾਰ ਜਿਹੜੇ ਸੀ ਬੜੇ ਦੁਖੀ ਹੋਏ, ਉਹਨਾਂ ਨੇ ਗਲਤ ਰਿਪੋਰਟਾਂ ਦੇਣੀਆਂ ਸ਼ੁਰੂ ਕੀਤੀਆਂ, ਉਹਨਾਂ ਨੇ ਸਤਸੰਗੀ ਕੰਨ ਭਰਨੇ ਸ਼ੁਰੂ ਕੀਤੇ ਜਹਾਂਗੀਰ ਦੇ, ਕਾਜੀ ਮੁਲਾਨੇ। ਇਸ ਤੋਂ ਇਲਾਵਾ ਜਿਹੜੀ ਨਕਸ਼ਬੰਦੀ ਸੰਸਥਾ ਸੀ, ਇਹਦਾ ਹੈੱਡਕੁਆਰਟਰ ਸੀ ਫਤਿਹਪੁਰ ਸੀਕਰੀ। ਅੱਜ ਵੀ ਜਾਓ ਸ਼੍ਰੀ ਫਤਿਹਗੜ੍ਹ ਸਾਹਿਬ, ਬੇਨਤੀ ਕਰਦੇ ਹਾਂ ਕਿ ਉਸ ਪਵਿੱਤਰ ਅਸਥਾਨ ਦਾ ਨਾਮ ਫਤਿਹਗੜ੍ਹ ਸਾਹਿਬ ਕਿਉਂ ਹੈ? ਕਿਉਂਕਿ ਉਸ ਅਸਥਾਨ 'ਤੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਏ ਨੇ ਬਾਬਾ ਫਤਿਹ ਸਿੰਘ ਸਾਹਿਬ ਜੀ। ਸੋ ਉਹਨਾਂ ਦੇ ਨਾਮ ਉੱਤੇ ਉਹੜਾ ਅਸਥਾਨ ਬਣਿਆ ਅਤੇ ਉਹ ਉਸ ਤੋਂ ਬਾਅਦ ਜ਼ਿਲ੍ਹਾ ਬਣਿਆ, ਹੁਣ ਪਿਆਰੇ ਅੱਜ ਕੱਲ੍ਹ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੈ। ਇਸ ਤਰੀਕੇ ਨਾਲ ਜਿਹੜਾ ਸੀ ਫਤਿਹਗੜ੍ਹ ਸੀਕਰੀ, ਜਿਹੜਾ ਇੱਕ ਸਤਸੰਗੀ ਉੱਥੇ ਮਸਜਿਦ ਹੈ,
ਇਹ ਹੈੱਡਕੁਆਰਟਰ ਸੀ ਉਸ ਵੇਲੇ ਨਕਸਲਬੰਦੀ ਦਾ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਿਸ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸ਼ਹੀਦ ਹੋਏ ਨਾ, ਅਤੇ ਇਸ ਸੰਸਥਾ ਦੇ ਮੁਖੀ ਅਹਿਮਦ ਸਾਹ ਸਰਹੱਦੀ ਨੇ ਇੱਕ ਚਿੱਠੀ ਭੇਜੀ ਸੀ ਜਹਾਂਗੀਰ ਨੂੰ, ਕਹਿੰਦਾ ਅੱਜ ਬੜੀ ਖੁਸ਼ੀ ਹੋਈ ਹੈ ਕਿ ਇਸਲਾਮ ਨੂੰ ਢਾਹ ਲਾਉਣ ਵਾਲਾ ਅਰਜਨ ਅੱਜ ਮਾਰਿਆ ਗਿਆ। ਉਸ ਦੁਸ਼ਟ ਨੇ ਭਾਵ ਕਿ ਨਕਸਲਬੰਦੀ ਜਿਹੜੀ ਸੰਸਥਾ ਉਹਦਾ ਜਿਹੜਾ ਮੁਖੀ ਹੈ ਅਹਿਮਦ ਸਾਹ ਸਰਹੱਦੀ, ਉਹਨੇ ਸਮੇਂ ਦੀ ਹਕੂਮਤ ਨੂੰ ਵਧਾਈ ਦੀ ਚਿੱਠੀ ਲਿਖੀ ਹੈ ਕਿ ਬਹੁਤ ਬਹੁਤ ਮੁਬਾਰਕਾਂ ਨੂੰ, ਤੁਸੀਂ ਇਸਲਾਮ ਦਾ ਕੰਡਾ ਕੱਢ ਦਿੱਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਬੜੇ ਭਾਰੀ ਪਰਉਪਕਾਰ ਦੇ ਕਾਰਜ ਕੀਤੇ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਖੂਹ ਲਵਾ ਰਹੇ ਸੀ, ਖੂਹ ਅੱਜ ਵੀ ਜਾਓ ਸਤਸੰਗੀਓ, ਅੰਮ੍ਰਿਤਸਰ ਦੇ ਨੇੜੇ ਸਿਹਰਟਾ ਸਾਹਿਬ ਗੁਰੂ ਕੀ ਬਡਾਲੀ, ਇੱਥੇ ਅੱਜ ਵੀ ਤੁਹਾਨੂੰ ਦੋ ਹਰਟੇ, ਤਿੰਨ ਹਰਟੇ, ਚਾਰ ਹਰਟੇ, ਪੰਜ ਹਰਟੇ ਖੂਹ ਮਿਲ ਜਾਣਗੇ। ਅਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਅਤੇ ਗੁਰੂ ਜੀ ਨੇ ਖੁਸ਼ੀ ਦੇ ਸਿਹਰਟਾ ਖੂਹ ਲਵਾਇਆ, ਸਿਹਰਟਾ ਦਾ ਅਰਥ ਹੁੰਦਾ ਹੈ ਛੇ ਮਹਿਲਾਂ ਵਾਲਾ, ਛੇ ਹਰਟਾਂ ਵਾਲਾ ਖੂਹ, ਸੋ ਉਸ ਤੋਂ ਉਹਦਾ ਨਾਮ ਪੈ ਗਿਆ ਸੀ ਸਿਹਰਟਾ ਸਾਹਿਬ। ਇਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਇਹ ਖੂਹ ਲਵਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਤਸੰਗੀਓ ਬਹੁਤ ਸਾਰੇ ਸਿੱਖੀ ਦੇ ਕੇਂਦਰ ਸਥਾਪਿਤ ਕੀਤੇ। ਸ੍ਰੀ ਤਰਨ ਤਾਰਨ ਸਾਹਿਬ ਇਹ ਜਗ੍ਹਾ ਮੁੱਲ ਲੈ ਕੇ ਗੁਰੂ ਅਰਜਨ ਦੇਵ ਨੇ ਖਾਨਪੁਰ ਪਿੰਡ ਅਤੇ ਪਲਾਸੌਰ ਪਿੰਡ, ਖਾਨਪੁਰ ਦੇ ਜਿਹੜੇ ਲੋਕ ਸੀ ਇਹ ਸਤਸੰਗੀਓ ਇਹ ਸੀ ਰੰਗੜ, ਅਤੇ ਜਿਹੜੇ ਪਲਾਸੌਰ ਦੇ ਪਿੰਡ ਦੇ ਲੋਕ ਸੀ ਇਹ ਸੀ ਛੱਤਰੀ। ਇਹਨਾਂ ਦਾ ਆਪਸੀ ਝਗੜਾ ਸੀ ਕਿਸੇ ਜ਼ਮੀਨ ਨੂੰ ਲੈ ਕੇ, ਹਰੇਕ ਸਾਲ 'ਚ ਲੜਾਈ ਹੁੰਦੀ, ਕਈ ਕਤਲ ਹੋ ਗਏ। ਅੰਤ ਨੂੰ ਗੁਰੂ ਅਰਜਨ ਦੇਵ ਨੇ ਸ਼ਾਂਤੀ ਪੈਦਾ ਕੀਤੀ, ਪਿੰਡ ਦੇ ਲੋਕਾਂ ਨੂੰ ਸੱਦਿਆ, ਇਲਾਕੇ ਦੇ ਲੋਕਾਂ ਨੂੰ ਸੱਦਿਆ, ਸੱਚੇ ਪਾਤਸ਼ਾਹ ਨੇ ਇਹ ਜ਼ਮੀਨ ਜਿਹੜੀ ਸੀ 57,000 ਰੁਪਏ ਦੀ ਉਸ ਵੇਲੇ ਮੁੱਲ ਲੈ ਲਈ। ਔਰ ਇੱਥੇ ਮਹਾਰਾਜ ਨੇ ਇੱਕ ਨਗਰ ਇੱਥੇ ਜਿਹੜਾ ਸੀ ਇਹ ਸਰੋਵਰ ਲਵਾਇਆ, ਜਾਂ ਨਾਂ ਰੱਖਿਆ ਤਰਨ ਤਾਰਨ ਸਾਹਿਬ, ਭਾਵ ਕਿ ਭਵ ਸਾਗਰ ਤੋਂ ਤਾਰਨ ਲਈ ਇਹ ਜਹਾਜ਼ ਹੈ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦਾ ਵਿਕਾਸ ਕੀਤਾ, ਇੱਥੇ ਸਰੋਵਰ ਮਹਾਰਾਜ ਨੇ ਲਵਾਏ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦੁਆਬੇ ਦੇ ਵਿੱਚ ਸਿੱਖੀ ਦਾ ਕੇਂਦਰ ਸਥਾਪਿਤ ਕੀਤਾ, ਕਰਤਾਰਪੁਰ ਸਾਹਿਬ ਗੁਰਦੁਆਰਾ ਥੰਮ ਸਾਹਿਬ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਵੱਧਦੀ ਵੇਖ ਕੇ ਸਮੇਂ ਦੀ ਸਰਕਾਰ ਨੇ ਬਹੁਤ ਯਤਨ ਕੀਤੇ। ਉੱਧਰ ਗੁਰੂ ਘਰ ਦਾ ਜਿਹੜਾ ਸੀ ਪ੍ਰਿਥੀ ਚੰਦ, ਇਹਨੇ ਬਹੁਤ ਵਿਰੋਧ ਕੀਤਾ। ਗੁਰੂ ਅਰਜਨ ਦੇਵ ਜੀ ਉੱਤੇ ਕਦੇ ਸੁਲਵੀ ਖਾਂ ਨੂੰ ਚੜ੍ਹਾ ਕੇ ਲੈ ਆਇਆ, ਉਹ ਰਾਹ 'ਚ ਮਾਰਿਆ ਗਿਆ ਸੜ ਕੇ ਆਵੇ ਦੇ ਵਿੱਚ। ਸੁਲਵੀ ਖਾਨ ਭਤੀਜਾ ਸੀ ਸੁਲਹੀ ਖਾਨ ਦਾ, ਉਹ ਚੜ੍ਹ ਕੇ ਆਇਆ ਅਤੇ ਪਿਆਰੇ ਰਾਹ ਦੇ ਵਿੱਚ ਹੀ ਮਾਰਿਆ ਗਿਆ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਰਉਪਕਾਰ ਕਰੀ ਗਏ, ਜੀਵਾਂ ਦਾ ਭਲਾ ਕਰੀ ਗਏ, ਪ੍ਰਿਥੀ ਚੰਦ ਦੀ ਈਰਖਾ ਤੋਂ ਮਾਰੇ ਕਿਨਾਰਾ ਕਰੀ ਗਏ। ਅੰਤ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵਿਚਾਰਿਆ ਕਿ ਸਾਡਾ ਸਮਾਂ ਥੋੜ੍ਹਾ ਰਹਿ ਗਿਆ। ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਦੁਨੀਆਂ ਦਾ ਇੱਕ ਵਾਹਿਦ ਗ੍ਰੰਥ ਹੈ ਪਵਿੱਤਰ, ਜਿਹਦੇ ਵਿੱਚ ਸਤਸੰਗੀਓ ਪਰਮਾਤਮਾ ਦੇ ਹਰੇਕ ਤਰ੍ਹਾਂ ਦੇ ਪਿਆਰੇ ਭਗਤ ਦੀ ਬਾਣੀ ਦਰਜ ਕੀਤੀ ਹੈ, ਗੁਰੂ ਸਾਹਿਬ ਦੀ ਬਾਣੀ, ਨਾਲ ਦੀ ਨਾਲ ਹਿੰਦੂ ਭਗਤ ਜਿਨ੍ਹਾਂ 'ਚ ਰਾਮਾਨੰਦ ਜੀ, ਪਰਮਾਨੰਦ ਜੀ, ਤਰਲੋਚਨ ਜੀ ਹਿੰਦੂ ਭਗਤ ਨੇ ਪਿਆਰਿਓ, ਔਰ ਮੁਸਲਮਾਨ ਜਿਨ੍ਹਾਂ ਦੇ ਵਿੱਚ ਭੀਖਣ ਜੀ, ਸਦਨਾ ਜੀ, ਭਗਤ ਫਰੀਦ ਸਾਹਿਬ ਜੀ। ਇਸ ਤੋਂ ਇਲਾਵਾ ਹੋਰ ਜਾਤੀਆਂ ਦੇ ਜਿਹੜੇ ਭਗਤ ਸੀ, ਛੋਟੀਆਂ ਜਾਤੀਆਂ ਦੇ, ਧੰਨ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਸਾਹਿਬ ਜੀ, ਇਹਨਾਂ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਵਿੱਚ ਦਰਜ ਕੀਤੀ ਗਈ। ਔਰ ਗੁਰੂ ਅਰਜਨ ਦੇਵ ਸਾਹਿਬ ਨੇ ਬਹੁਤ ਵੱਡਾ ਪਰਉਪਕਾਰ ਦਾ ਕਾਰਜ ਕੀਤਾ, ਭਵ ਸਾਗਰ ਤੋਂ ਤਾਰਨ ਲਈ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਜਹਾਜ਼ ਤਿਆਰ ਕੀਤਾ। ਕੋਈ ਵੀ ਬਕਾਇਦਾ ਇਸ ਜਹਾਜ਼ ਵਿੱਚ ਚੜ੍ਹ ਜਾਏ, ਭਾਵ ਕਿ ਗੁਰੂ ਵਾਲਾ ਬਣ ਜਾਏ, ਉਹ ਭਾਈ ਭਵ ਸਾਗਰ ਤੋਂ ਤਰ ਸਕਦਾ। ਗੁਰੂ ਅਰਜਨ ਦੇਵ ਨੇ

0: ਇਹ ਧੁਰ ਕੀ ਬਾਣੀ ਹੈ ਭਾਈ, ਧੁਰ ਕੀ। ਗੁਰੂ ਅਮਰਦਾਸ ਸਾਹਿਬ ਨੇ ਇਸ ਨੂੰ ਵਰ ਦਿੱਤਾ, ਇਸ ਪਵਿੱਤਰ ਬਾਣੀ ਨੂੰ, ਖਸਮ ਕੀ ਬਾਣੀ। ਸੋ ਸੱਚੇ ਪਾਤਸ਼ਾਹ ਨੇ ਕਿਹਾ ਬਾਣੀਆਂ ਸਿਰ ਬਾਣੀ। ਗੁਰੂ ਰਾਮਦਾਸ ਸਾਹਿਬ ਨੇ ਮੋਹਰ ਲਾ ਦਿੱਤੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਅਰਜਨ ਦੇਵ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਕਿ ਭਾਈ ਗੁਰੂ ਦੇ ਸਿੱਖਾਂ ਦਾ ਜਿਹੜਾ ਗੁਰੂ ਹੈ ਇਹ ਸ਼ਬਦ ਹੈ। ਆਪ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਗਤ ਵਿੱਚ ਬੈਠ ਕੇ ਸੰਗਤ ਨੂੰ ਦਰਸ਼ਨ ਦਿਆ ਕਰਦੇ। ਅੰਤ ਨੂੰ ਸ਼ਿਕਾਇਤਾਂ ਮਿਲੀਆਂ, ਕਈ ਤਰੀਕਿਆਂ ਸਮੇਂ ਦੀ ਸਾਜਿਸ਼ ਨੇ ਸਾਜਿਸ਼ਾਂ ਰਚੀਆਂ, ਪ੍ਰਿਥੀ ਚੰਦ ਨੇ ਯਤਨ ਕੀਤੇ, ਅੰਤ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਸਤੇ ਸਾਜਿਸ਼ ਘੜੀ ਗਈ, ਲਾਹੌਰ ਸੱਦ ਲਿਆ ਗਿਆ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਮਰਜ਼ੀ ਦੇ ਨਾਲ ਲਾਹੌਰ ਜਾਣ ਲੱਗੇ ਨੇ। ਆਪਣੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਸੋ ਬਖਸ਼ ਗਏ। ਇਹ ਸਮਾਂ ਸੀ ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਉਮਰ ਸੀ ਉਸ ਵੇਲੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਜਾਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਸੰਦੇਸ਼ ਦੇ ਗਏ ਕਿ ਭਾਈ ਗੁਰੂ ਕਾ ਸਤਿਕਾਰ ਕਰਨਾ ਹੈ, ਗੁਰਬਾਣੀ ਪੜ੍ਹਨੀ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ। ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਇਹਨਾਂ ਮਹਾਂਪੁਰਸ਼ਾਂ ਦਾ ਪੂਰਨ ਸਤਿਕਾਰ ਕਰਨਾ ਹੈ ਔਰ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਸਿਮਰਨ ਕਰਕੇ ਆਪਣਾ ਜਨਮ ਸਫਲ ਕਰਨਾ ਹੈ। ਈਹਾਂ ਖਾਟ ਚੱਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇੱਥੇ ਜਨਮ ਸਫਲ ਕਰਕੇ ਜਾਓਗੇ ਤੇ ਅੱਗੇ ਜਿਹੜਾ ਹੈ ਜੀਵਨ ਸੁਖੀ ਹੋਏਗਾ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਨੂੰ ਤੁਰ ਪਏ ਨੇ, ਨਾਲ ਆਪਣੇ 5 ਸਿੱਖ ਲੈ ਲਏ। ਸਤਸੰਗੀਓ, ਸਿੱਖੀ ਵਿੱਚ 5 ਪ੍ਰਮਾਣ ਹੈ। ਗੁਰੂ ਨਾਨਕ ਦੇਵ ਦੇ ਵੇਲੇ 5 ਸਿੱਖ ਹੋਏ ਨੇ ਸਤਸੰਗੀ, ਪ੍ਰਮੁੱਖ ਸਿੱਖ, ਔਰ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ 5 ਸਿੱਖਾਂ ਨੂੰ ਆਪਣੇ ਨਾਲ ਲਿਆ ਹੈ। ਭਾਈ ਵਿਧੀ ਚੰਦ ਸਾਹਿਬ ਜੀ, ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ ਅਤੇ ਭਾਈ ਪੈੜਾ ਜੀ, 5 ਸਿੱਖ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਲਾਹੌਰ ਚਲੇ ਗਏ। ਗ੍ਰਿਫਤਾਰੀ ਹੋਈ ਹੈ, ਬੜੇ ਅਤਿਆਚਾਰ ਤਸੀਹੇ ਦਿੱਤੇ ਨੇ। ਜਬਰ ਦਾ ਟਾਕਰ ਸਬਰ ਨਾਲ ਕਰਦਿਆਂ ਤੇਰਾ ਕੀਆ ਮਿੱਠਾ ਲੱਗਾ, ਹਰਨਾਮ ਪਦਾਰਥ ਨਾਨਕ ਮੰਗੈ। ਤੱਤੀ ਤਵੀ ਉੱਤੇ ਬੈਠ ਕੇ ਵੀ ਪਰਮਾਤਮਾ ਦਾ ਭਾਣਾ ਮੰਨਿਆ, ਨਾਮ ਦੀ ਦਾਤ ਮੰਗੀ ਹੈ। ਸੋ ਭਾਈ ਐਸੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਐਸੇ ਦੀਨ ਦਿਆਲ ਸਤਿਗੁਰਾਂ ਦਾ ਸ਼ਹੀਦੀ ਪੁਰਬ ਮਨਾਉਂਦੇ ਆ। ਪ੍ਰਬੰਧਕ ਵੀਰਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਸਮਾਗਮ ਰਚੇ ਗਏ ਨੇ। ਅਖੰਡ ਪਾਠ ਸਾਹਿਬ ਅੱਜ ਆਰੰਭ ਹੋਏ ਨੇ, ਬੇਅੰਤ ਸੇਵਾਵਾਂ ਚੱਲ ਰਹੀਆਂ। ਭਾਈ ਤਨ ਨਾਲ, ਮਨ ਨਾਲ, ਧਨ ਨਾਲ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰਨ, ਆਪ ਸਰਬੱਤ ਸੰਗਤਾਂ ਦੀ ਸੇਵਾ ਕੀਤੀ ਹੋਈ, ਗੁਰੂ ਚਰਨਾਂ 'ਚ ਬੈਠ ਕੇ ਹਰਜਾ ਸੁਣਦੇ ਆ, ਸਮਾਂ ਪਾਸ ਕੀਤਾ ਹੋਇਆ ਸਫਲ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਸੇਵਾ ਸਿਮਰ ਦੀ ਦਾਤ ਬਖਸ਼ਣ। ਸਤਿਗੁਰੂ ਜੀ ਇੰਨੀ ਸੇਵਾ ਪ੍ਰਵਾਨ ਕਰਿਓ। ਸ਼ੁਕਰ ਗੁਰੂ ਕਾ, ਧੰਨਵਾਦ ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਸਰਬੱਤ ਸੰਗਤ ਦਾ। ਸੋ ਇੰਨੀ ਸੇਵਾ ਪ੍ਰਵਾਨ ਕਰਦੇ ਹਾਂ। ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰੋ, ਪਿਆਰ ਨਾਲ ਬੁਲਾਓ, ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਐਤਵਾਰ ਦੇ ਦੀਵਾਨ ਦੀ ਹਾਜ਼ਰੀ ਭਾਰੀ, ਸਨਮਾਨਯੋਗ ਸਾਧ ਸਿੰਘ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਜੇ ਹੋਏ ਦੀਵਾਨ ਦੇ ਵਿੱਚ ਆਪ ਜੀ ਨੂੰ ਦਮਦਮੀ ਟਕਸਾਲ ਦੇ ਵਿਦਿਆਰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਜਿਨ੍ਹਾਂ ਦੀ ਰਸਾਂ ਤੋਂ ਆਪ ਜੀ ਨੇ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪੁੱਤਰ ਜੀਵਨ ਸਰਵਣ ਕੀਤਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ ਪਰਸੋਂ ਰੋਜ਼ ਨੂੰ ਆ ਰਿਹਾ ਹੈ, ਗੁਰੂ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ। ਅੱਜ ਅਖੰਡ ਪਾਠ ਸਾਹਿਬ ਪਾਰਬ ਹੋਣਗੇ, ਜਿਨ੍ਹਾਂ ਦੀ ਸੰਪੂਰਨਤਾ ਪਰਸੋਂ ਰੋਜ਼ ਸ਼ਾਮ ਨੂੰ ਹੋਵੇਗੀ। ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਹਾਜ਼ਰੀ ਭਰਨ ਦਾ ਯਤਨ ਕਰਿਓ। ਹੁਣ ਆਪ ਜੀ ਦੇ ਸਨਮੁੱਖ ਧੰਨ ਗੁਰੂ ਰਾਮਦਾਸ ਮਹਾਰਾਜ ਦਰ ਦੇ ਵਰਸਾਏ ਹੋਏ ਕੀਰਤਨੀਏ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਅਤੇ ਉਹਨਾਂ ਦਾ ਜਥਾ ਕੀਰਤਨ ਦੀ ਹਾਜ਼ਰੀ ਭਰੇਗਾ। ਆਉਣ ਵਾਲੇ ਜੋ ਇਸੇ ਤਰ੍ਹਾਂ ਹੀ ਭਾਈ ਸਾਹਿਬ ਦਾ ਜਥਾ ਜੋ 5 ਜੁਲਾਈ ਤੱਕ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰੇਗਾ। ਸੋ ਇਸ ਦੇ ਨਾਲ ਇੱਕ ਬੇਨਤੀ ਆਪ ਜੀ ਨੇ ਹੋਰ ਕਰਨੀ ਚਾਹਾਂਗਾ ਕਿ ਬਾਹਰ ਮੇਨ ਗੇਟ ਦੇ ਖੱਬੇ ਪਾਸੇ ਜੋ ਕਿ ਡਾਕਟਰ ਕਲੀਨਿਕ ਚੱਲ ਰਿਹਾ ਹੈ, ਜੇ ਕਿਸੇ ਨੇ ਵੀ ਕੋਈ ਡਾਕਟਰੀ ਸਲਾਹ ਮਸ਼ਵਰਾ ਲੈਣਾ ਹੋਵੇ ਜਾਂ ਕੋਈ ਚੈੱਕਅਪ ਕਰਾਉਣਾ ਹੋਵੇ तो वह 1:30 बजे तक उत्थे जाके संपर्क कर सकते हैं। आओ हुण सत्कारयोग भाई साहब भाई सरबजीत सिंह जी हजूरी दा की सचखंड श्री दरबार साहब वाले पासों कीर्तन सरवण करिए। वाहिगुरू जी का खालसा, वाहिगुरू जी की फतेह।

0: ਭੁੱਲਾ ਚੁੱਕਾਂ ਦੀ ਖਿਮਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਇਸ ਸ਼ਬਦ ਨਾਲ ਦਾਸ ਵੱਲੋਂ ਕੀਰਤਨ ਦੀ ਸਮਾਪਤੀ ਹੈ। ਅਗਲਾ ਪ੍ਰੋਗਰਾਮ ਬਹੁਤ ਹੀ ਸੁਹਾਵਣਾ ਬੜੇ ਸੁਰੀਲੇ ਕੀਰਤਨੀਏ ਸਤਿਕਾਰਯੋਗ ਆਦਰਨੀਏ ਕੀਰਤਨੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਬੰਬੇ ਵਾਲੇ ਉਹਨਾਂ ਦੇ ਸਪੁੱਤਰ ਸ਼੍ਰੀ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਆਪ ਜੀ ਨੂੰ ਬਹੁਤ ਪਿਆਰ ਨਾਲ ਕੀਰਤਨ ਸ਼ਰਵਣ ਕਰਾਉਣਗੇ। ਸੁਰੀਲੇ ਕੀਰਤਨੀਆਂ ਹਨ, ਮਾਣਯੋਗ ਕੀਰਤਨੀਆਂ ਹਨ, ਬਹੁਤ ਪਿਆਰੇ ਹਨ। ਤੋ ਆਪ ਜੀ ਸ਼ਰਵਣ ਕਰੋ, ਬੜੇ ਪਿਆਰ ਨਾਲ ਬੈਠ ਕੇ ਸ਼ਰਵਣ ਕਰੋ ਜੀ। ਭੁੱਲਾ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਹਜੂਰੀ ਰਾਗ ਸੱਚਖੰਡ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਅੱਜ ਦੇ ਦੀਵਾਨਾਂ ਦੇ ਵਿੱਚ ਸਾਡੇ ਪਾਸ ਪਹੁੰਚੇ ਭਾਈ ਸਿਮਰਨਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ 2:30 ਤੱਕ ਗੁਰਬਾਣੀ ਕੀਰਤਨ ਰਾਹੀਂ ਸਰਵਣ ਕਰਵਾਉਣਗੇ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ, ਆਪਾਂ ਜੋ ਜੂਨ ਮਹੀਨਾ ਹੈ ਸਮੂਹ 1984 ਦੇ ਸ਼ਹੀਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਜੋ ਇਹ ਮਹੀਨਾ ਮਨਾ ਰਹੇ ਹਾਂ, ਜੋ ਆਉਣ ਵਾਲੇ ਮੰਗਲਵਾਰ ਉਸ ਦਿਨ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਅੱਜ ਸ਼ਾਮ ਨੂੰ 4 ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਮੰਗਲਵਾਰ ਨੂੰ ਸ਼ਾਮ ਨੂੰ 4 ਪੈਣਗੇ। ਉਸ ਤੋਂ ਉਪਰੰਤ ਲਗਾਤਾਰ ਕੀਰਤਨ ਦਰਬਾਰ ਰਾਜ ਦੇ 9:30 ਤੱਕ ਚੱਲੇਗਾ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਦਿਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਗੁਰਬਾਣੀ ਕੇ ਕੀਰਤਨੀਏ ਭਾਈ ਸਿਮਰਨਜੀਤ ਸਿੰਘ ਸ਼ਿਉਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਤ ਪ੍ਰਤੱਖ ਹਰ ਧੰਨ ਧੰਨ ਸਤਿਗੁਰੂ ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਸਰਬਤ ਸੰਸਾਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਅਤੇ ਸੰਸਾਰ ਦ੍ਰਿਸ਼ਟ ਅਦ੍ਰਿਸ਼ਟ ਸਰਬਤ ਪ੍ਰਾਣੀ ਸਤਿਗੁਰੂ ਮਹਾਰਾਜ ਜੀ ਨੂੰ ਨਤਮਸਤਕ ਹੋ ਰਹੇ ਹਨ। ਅੱਜ ਇਸ ਵੇਲੇ ਹੁਕਮ ਹੋਇਆ ਸੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਰਬਤ ਸੰਗਤ ਦੇ ਰੂਬਰੂ ਹੋਣ ਦਾ, ਦਸਰਿਆਂ ਦੀ ਇਤਨੀ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ। ਪਾਠ ਸਾਹਿਬਾਨ ਜੀ ਨੇ ਕਿਹਾ ਕਿ ਗੁਰ ਅਰਜਨ ਪੁਰਖ ਪ੍ਰਮਾਣ ਪਾਰਥ ਚੱਲ ਹੈ ਨਾਹੀਂ। ਇੱਕ ਅਰਜਨ ਹੈ ਜੋ ਬਹੁਤ ਹੀ ਇੱਕ ਫੇਮਸ ਕੈਰੈਕਟਰ ਜੋ ਹਿੰਦੁਸਤਾਨ ਦੀ ਧਰਤੀ 'ਤੇ ਹੈ, ਅਤੇ ਸ਼ਾਇਦ ਉੱਥੋਂ ਦੇ ਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਸ ਨਾਲ ਕੰਪੇਅਰ ਕਰਨ। ਪਰ ਪਾਠ ਸਾਹਿਬਾਨਾਂ ਨੇ ਕਿਹਾ ਉਹਨਾਂ ਨੂੰ ਤਾਂ ਪਤਾ ਨਹੀਂ ਨਾ ਕਿ ਗੁਰੂ ਅਰਜਨ ਪ੍ਰਤੱਖ ਹਰ ਹੈ, ਪਰ ਜੇ ਫਿਰ ਵੀ ਕੰਪੈਰੀਜ਼ਨ ਕਰਨ ਤਾਂ ਕਹਿੰਦੇ ਹਨ ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥੋਂ ਚਾਲੈ ਨਾਹੀਂ। ਪਾਰਥੋਂ ਮੈਨੇ ਪਾਰਥ ਅਰਜਨ, ਸ਼੍ਰੀ ਕ੍ਰਿਸ਼ਨ ਜੀ ਅਰਜਨ ਨੂੰ ਪਾਰਥ ਬੁਲਾਉਂਦੇ ਸਨ ਅਤੇ ਕਹਿੰਦੇ ਉਹ ਪਾਰਥ ਉਹ ਕੰਪੈਰੀਜ਼ਨ ਨਹੀਂ ਚੱਲਦੀ। ਕਿਉਂ? ਕਿਉਂਕਿ ਦੋਨਾਂ ਕੋਲ ਸ਼ਸਤਰ ਹਨ। ਅਰਜਨ ਕੋਲ ਸ਼ਸਤਰ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲ ਵੀ ਸ਼ਸਤਰ ਹੈ। ਕਿਹੜੇ ਸ਼ਸਤਰ? ਕਹਿੰਦੇ ਹਨ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ। ਜਦ ਅਰਜਨ ਦਾ ਨੇਜਾ ਵੱਜਦਾ ਹੈ ਤਾਂ ਦੁਸ਼ਮਣ ਮਾਰੇ ਜਾਂਦੇ ਹਨ, ਲੋਥਾਂ ਦੀ ਲੋਥਾਂ ਆਪ ਜੀ ਸੱਥਰ ਵਿਛਾ ਦਿੰਦੇ ਹੋ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਤਿਗੁਰੂ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਉਹਨਾਂ ਦਾ ਪਰ ਜਦੋਂ ਬਾਣ ਲੱਗਿਆ ਤਾਂ ਕੀ ਹੋਇਆ? ਜੀਵਨ ਪਦਵੀ ਮਿਲ ਗਈ, ਸਦੈਵ ਜੀਵਨ, ਅਤੇ ਜੀਵਦੇ ਜੀ ਮਰ ਗਿਆ ਅਤੇ ਜੀਵਨ ਮਿਲ ਗਿਆ। ਐਸਾ ਗੁਰੂ ਕਾ ਸਤਿਗੁਰ ਸ਼ਬਦ ਸਵਾਰਿਓ ਨੇਜਾ ਨਾਮ ਨਿਸ਼ਾਨ। ਸਤਿਗੁਰ ਮਹਾਰਾਜ ਜੀ ਤਾਂ ਸਵਾਰ ਦਿੰਦੇ ਹਨ, ਇਸ ਕਰਕੇ ਸਤਿਗੁਰ ਮਹਾਰਾਜ ਜੀ ਆਪ ਜੀ ਦੀ ਉਪਮਾ ਅਗਾਧ ਬੋਧ ਹੈ। ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ, ਗੁਰੂ ਸਾਹਿਬ ਵਿੱਚ ਵਡਿਆਈਆਂ ਛੋਟੀ ਨਹੀਂ, ਵੱਡੀ ਤੋਂ ਵੱਡੀ ਹੈ। ਜਿੰਨਾ ਵੱਡਾ ਕਹਾਂਗੇ ਉਨਾ ਅਸੀਂ ਉਸ ਤੱਕ ਪਹੁੰਚ ਨਹੀਂ ਸਕਦੇ, ਉਹ ਉਸ ਤੋਂ ਵੀ ਵੱਡਾ ਹੈ, ਉਸ ਤੋਂ ਵੀ ਵੱਡਾ ਹੈ। ਸਤਿਗੁਰ ਮਹਾਰਾਜ ਨੂੰ ਸੀਸ ਨਿਵਾਉਂਦੇ ਹੋਏ ਆਓ ਅਨੰਦ ਸਾਹਿਬ ਜੀ ਕਾ ਜਾਪ ਸਰਬਤ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚਿਤ ਆਵਨ ਗਾ ਸਦਗਾ ਸਰਬ ਸੁਖੋ ਵਹਿ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ

ਆਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਤ ਵਿਚਾਰ ਜੈ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾਇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਪ੍ਰਵਾਉਣ ਦੇ ਸੰਬੰਧ ਐਤਵਾਰ ਦੇ ਵਿਸ਼ੇਸ਼ ਦੀਵਾਨ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਬੋੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ ਨਹੀਂ ਗੁਰਬਾਣੀ ਕੀਰਤਨ ਕਥਾ ਦਾ ਭਾਵਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਬੁਲਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਭਾਈ ਜਗਤਾਰ ਸਿੰਘ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਸੁਖਵਿੰਦਰ ਸਿੰਘ ਵੱਲੋਂ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦਿਆਂ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਪ੍ਰਭਜੀਤ ਸਿੰਘ ਸਿਹਤ ਜਾਬੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਬੱਚੇ ਪਾਵਲਪ੍ਰੀਤ ਸਿੰਘ ਦੇ ਇਮੀਗ੍ਰੇਸ਼ਨ ਦੇ ਕਾਰਨ ਸਫਲਤਾ ਵਾਸਤੇ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਮਨਿੰਦਰ ਕੌਰ ਨਿਸਤਾਰਾ ਕੌਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਨਿਤ ਪ੍ਰੀਤ ਕੌਰ ਵੱਲੋਂ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਹੈ ਸੰਗਤਾਂ ਪਰਿਵਾਰ ਦੀ ਬੇਨਤੀ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੰਘਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀ ਹਾਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ

नाम सत संतोख धरियो और आद पुरख प्रत्यक्ष लिखियो अक्षर।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜੇ ਬੈਠੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਆਪ ਜੀ ਨੇ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਜੋ ਕਿ ਆਉਣ ਵਾਲੇ ਮੰਗਲਵਾਰ ਵਾਲੇ ਦਿਨ ਪਰਸੋਂ ਦੇ ਰੋਜ਼ ਆ ਰਹੇ ਹਨ। ਇਸੇ ਸੰਬੰਧ ਵਿੱਚ ਹੀ ਅੱਜ ਦੇ ਦੀਵਾਨ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਸੰਬੰਧ ਸਜੇ ਹਨ। ਆਪ ਜੀ ਨੇ ਐਤਵਾਰ ਦੀਵਾਨਾਂ 'ਚ ਹਾਜ਼ਰੀਆਂ ਭਰੀਆਂ, ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਜੋਤੀ ਜੋਤ ਤਰੇ ਸਪੂਰਨ ਥੀਆ ਰਾਮ, ਸੂਰਜ ਕਿਨ ਮਿਲੇ ਜਲ ਕਾ ਜਲ ਹੁਆ ਰਾਮ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਕਿ ਪਰਸੋਂ ਦੇ ਰੋਜ਼ ਸ਼ਹੀਦੀ ਪੁਰਬ ਆ ਰਹੇ ਹਨ, ਸ਼ਹੀਦੀ ਦਿਹਾੜੇ ਆ ਰਹੇ ਹਨ। ਇਸੇ ਸੰਬੰਧ ਵਿੱਚ ਹੀ ਬੀਬੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਰੋਜ਼ਾਨਾ ਹੀ ਜੋ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਹੋ ਰਹੇ ਹਨ, ਅਤੇ ਅੱਜ ਸ਼ਾਮ ਨੂੰ ਲਗਭਗ 5 ਵਜੇ ਪਰਿਵਾਰਾਂ ਵੱਲੋਂ ਬੀਬੀਆਂ ਵੱਲੋਂ ਸ੍ਰੀ ਅਖੰਡ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਹਨ, ਅਤੇ ਪਰਸੋਂ ਮੰਗਲਵਾਰ ਵਾਲੇ ਦਿਨ ਸ਼ਾਮ ਨੂੰ ਸੰਪੂਰਨਤਾ ਹੋਣਗੀਆਂ। ਮੰਗਲਵਾਰ ਦੇ ਸ਼ਾਮ ਦੇ ਦੀਵਾਨ ਇਸੇ ਸਮਾਧ ਵਿੱਚ ਸਜਣਗੇ। ਆਪ ਜੀ ਨੇ ਸਾਰੇ ਹੀ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ, ਅਤੇ ਐਤਵਾਰ ਦੀਵਾਨ ਦੀ ਦੁਪਹਿਰ ਦੇ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਿਬ ਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਉ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਿਬ ਦੇ ਜਿਸ ਪਾਸ ਬੈਠਿਆ ਸੋਹੀਐ

ਉਹਨਾਂ ਦੇ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਐ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥ ਮੈਂ

ਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸੁਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀਆਂ ਦੇ ਦਰਕਰ ਦੇ ਪ੍ਰੀਤਵਾਨ ਮਾਤਾ ਮਨਜੀਤ ਕੌਰ ਸ਼ੀਨਾ ਸੁੱਚੇ ਪਾਤਸ਼ਾਹ ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਅੱਜ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਮ ਸੰਸਕਾਰ ਹੋਏ ਉਪਰੰਤ ਸੱਚੇ ਪਾਤਸ਼ਾਹ ਜੀ ਪਰਿਵਾਰ ਨੇ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਲਵਾਈ ਹੈ ਉਹਨਾਂ ਦੇ ਨਿਮਿਤ ਜੋ ਤੁਰਕੀ ਬਾਣੀ ਦੇ ਸਹਿਜ ਪਾਠ ਆਰੰਭ ਸਨ ਉਹਨਾਂ ਦੀ ਸੰਪੂਰਨਤਾ ਹੋਈ ਰਾਮ ਕਲੀ ਸਾਧ ਦੇ ਉਚਾਰਨ ਹੋਏ ਕੁਝ ਸਮੇਂ ਵਾਸਤੇ ਗੁਰਬਾਣੀ ਦੇ ਕੀਰਤਨ ਹੋਏ ਉਪਰੰਤ ਛੇ ਪੌੜੀ ਆਨੰਦ ਸਾਹਿਬ ਦੇ ਜਾਪ ਹੋਏ ਹਨ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਕੀਰਤਨ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਕਲਿਆਣਤਾ ਬਖਸ਼ਣੀ ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਇਸ ਵੇਲੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਬੇਅੰਤ ਸੰਗਤ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਆਪ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪੜਦੇ ਕਜਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੇ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁੱਖ ਦੀ ਘੜੀ 'ਚ ਸ੍ਰੀ ਖੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਸਵਰਗਵਾਸੀ ਭੈਣ ਜੀ ਮਨਜੀਤ ਕੌਰ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਸ਼ੁਕਰਾਨਾ ਕਰਦਾ ਜਿਨ੍ਹਾਂ ਸਾਨੂੰ ਸਾਰਿਆਂ ਨੂੰ ਦਰਸ਼ਨ ਦੁਆਰੇ ਦਿੱਤੇ ਅਤੇ ਪਾਠੀ ਸਿੰਘਾਂ ਦਾ ਧੰਨਵਾਦ ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਅਤੇ ਬੜਾ ਹੀ ਬਰਾਗਮਈ ਕੀਰਤਨ ਹੋਇਆ। ਸਤਿਕਾਰਯੋਗ ਗਿਆਨੀ ਦਿਲਬਾਜ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀ, ਭਾਈ ਬਲਜੀਤ ਸਿੰਘ ਜੀ ਜਿਨ੍ਹਾਂ ਨੇ ਬਰਾਗਮਈ ਕੀਰਤਨ ਕੀਤਾ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਅਤੇ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਹੁਣੀ ਅੰਤਿਮ ਅਰਦਾਸ ਕੀਤੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਗੁਰੂ ਜੀ ਦੇ ਹੁਕਮ ਆਪਾਂ ਸਰਵਣ ਕੀਤੇ, ਭਾਈ ਸੁਖਦੇਵ ਸਿੰਘ ਜੀ ਹੁਣੀ ਗੁਰੂ ਦੇ ਹੁਕਮ ਸਰਵਣ ਕਰਾਏ ਆ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਦਿਨ ਤੋਂ ਇਹ ਪਾਣਾ ਵਾਪਰਿਆ ਤੁਸੀਂ ਉਸ ਦਿਨ ਤੋਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਫਿਰ ਸੰਸਕਾਰ 'ਤੇ ਪਹੁੰਚ ਕੇ ਅਤੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਤੁਹਾਡਾ ਪਰਿਵਾਰ ਵੱਲੋਂ, ਦਾਸ ਆਪਣੇ ਜੰਡੀ ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਮੈਂ ਉੱਥੇ ਵੀ ਬੋਲਦਿਆਂ ਕਿਹਾ ਸੀ ਕਿ ਕਾਕਾ ਸੁਖਵੀਰ ਸਿੰਘ ਜੀ ਦੇ ਚਾਚਾ ਜੀ, ਚਾਚੀ ਜੀ ਇਹ ਕੈਨੇਡਾ ਦੀ ਧਰਤੀ ਤੋਂ ਇਸ ਦੁੱਖ ਦੀ ਦੁੱਖ ਵਿੱਚ ਸ਼ਰੀਕ ਹੋਏ ਆ, ਉਹਨਾਂ ਦਾ ਧੰਨਵਾਦ। ਅਤੇ ਮੈਂ ਉਹਨਾਂ ਦੇ ਜੀਵਨ ਸਾਥੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਛੀਨਾ ਅਤੇ ਉਹਨਾਂ ਦੇ ਸਪੁੱਤਰ ਸਤਿਕਾਰਯੋਗ ਕਾਕਾ ਸੁਖਵੀਰ ਸਿੰਘ ਜੀ ਛੀਨਾ ਅਤੇ ਉਹਨਾਂ ਦੀ ਨੌਂ ਰਾਣੀ, ਧੀ ਰਾਣੀ